ਦਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆ

ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਨਹੀਂ ਧਿਆਇ ਹੇ ਰੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋ ਸਿਮਰੋ ਸ੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਹ ਡਿਠੇ ਸਾਬ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨ ਉਨ ਦਿਆ ਬਤਾਈ ਸਭ ਤਾਈ ਹੋਏ ਸਹਾਇ

ਮੁਕਦਿਆਂ ਹੱਠੀਆਂ ਜਪੀਆਂ ਤਪੀਆਂ ਜਿੰਦਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇ ਕੈਂਡਟ ਕੀਤਾ ਤਰਾਂ ਪਿਆਰਿਆਂ ਸੱਚਿਆਰਿਆਂ ਦੀ

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੀ ਆ ਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗਨ ਬਾਈ ਤਰ੍ਹਾਂ

ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸੀਆ ਰਿਆਇਤ ਤੀਕ ਤੀਕ ਫਤਿਹ ਬਿਰਧ ਕੀ ਪੈਨ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ।

ਪਾਵਨ ਹਜੂਰੀ ਵਿਖੇ ਸੋ ਦਰ ਸ਼ਬਦ ਚੌਂਕੀ ਦੇ ਸ਼ਬਦ ਕੀਰਤਨ ਅਪਰੰਤ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ।

ਕਰੋ ਸਿੱਖੀ ਸਿਰਕ ਭਰੋਸਾ, ਨਾਮ ਦਾਨ ਬਖਸ਼ਣਾ, ਬੱਚਿਆਂ ਨੂੰ ਗੁਰਮਾਂ ਦੀ ਸੋਝੀ, ਵਿਦਿਆ ਦੇ ਦਾਨ ਬਖਸ਼ਣੇ।

ਮਹਾਰਾਜ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ, ਆਪ ਜੀ ਦਾ ਗੁਰਗੱਦੀ ਦਿਵਸ, ਆਪ ਜੀ ਦੀਆਂ ਸਿੱਖ ਸੰਗਤਾਂ ਸ਼ਰਧਾ ਭਾਵਨਾ ਦੇ ਸਹਿਤ ਮਨਾ ਰਹੀਆਂ ਨੇ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰ ਜੋ ਗੁਰੂ ਸਾਹਿਬ ਸਾਹ ਸੰਗਤ ਆ, ਵਡਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਡੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਿਸ਼ ਕਰਨ। ਆਓ ਸੰਧਿਆ ਦੇ ਦੀਵਾਨ ਦੀ ਰਮਤਾ ਕਰ ਰਹੇ ਨੇ ਸਰਕਾਰ ਜੋ ਬੱਚੇ, ਜੋ ਬੱਚੇ ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਜੀ ਪਾਸੋਂ ਕੀਰਤਨ ਸਿੱਖ ਰਹੇ ਨੇ ਉਹਨਾਂ ਪਾਸੋਂ ਗੁਰਬਾਣੀ ਦੇ ਕੀਰਤਨ 6:30 ਵਜੇ ਤੱਕ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Wagyu.
1: Wagyu.
0: Wagyu. Wagyu.

kifer

0: die Kühlfette.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ। ਜੋ ਬੱਚੇ ਗੁਰੂ ਘਰ ਵਿਖੇ ਸਤਿਕਾਰਯੋਗ ਭਾਈ ਬਲਜਿੰਦਰ ਸਿੰਘ ਜੀ ਪਾਸੋਂ ਗੁਰਮਤਿ ਸੰਗੀਤ ਦੀ ਵਿੱਦਿਆ ਪ੍ਰਾਪਤ ਕਰਦੇ ਹਨ, ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਅਤੇ ਗੁਰਮਤਿ ਵਿਚਾਰਾਂ ਦਾ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਹਨ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ। ਆਓ ਭਾਈ ਸਾਹਿਬ ਜੀ ਪਾਸੋਂ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਜੀ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਤਿਗੁਰੁ ਜੀ ਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਅਵਗਣ ਹਮਾਰੇ ਦਇਆ ਕਰੋ ਕੁਛ ਮਿਹਰ ਅਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਬਗਹਿ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣ ਸੁਖ ਹੋਵੈ ਦਿਨ ਰਾਤੀ ਹਮੇ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਵਿਖੇ ਵਿਖ ਖਾਹੀ ਮਾਇਆ ਮੋਹ ਪਰਮ ਪੈ ਭੂਲੇ ਸੁਤਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ

ਇੱਕੇ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੀ ਹਾਂ ਜੋ ਸੰਧਿਆ ਦੇ ਦੀਵਾਨਾਂ ਵਿੱਚ ਸਤਿਗੁਰਾਂ ਦੀ ਹਜ਼ੂਰੀ 'ਚ ਸਤਸੰਗਤ ਰੂਪ ਜੁੜ ਕੇ ਬੈਠੇ ਹਾਂ। ਆਪ ਜੀ ਗੁਰਮੁਖ ਬੱਚਿਆਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ ਔਰ ਕੀਰਤਨ ਵਿੱਚ ਉਸ ਨਿਰੰਕਾਰ ਪਰਮੇਸ਼ਰ ਜਿਹੜਾ ਰਾਜਿਆਂ ਦਾ ਰਾਜਾ ਹੈ, ਜਿਹਨੂੰ ਮਹਾਰਾਜ ਵੀ ਕਿਹਾ ਗਿਆ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਉਸ ਦੀ ਮਹਿਮਾ ਜੋ ਸਤਿਗੁਰਾਂ ਦੇ ਬਚਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ, ਉਹਨਾਂ ਰਾਹੀਂ ਸਰਵਣ ਕਰ ਰਹੇ ਸੀ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨ। ਇਹ ਜੋ ਕੀਰਤਨ ਹੈ, ਕੀਰਤੀ ਹੈ, ਪਰਮਾਤਮਾ ਦੀ ਉਸਤਤ ਹੈ। ਜਦੋਂ ਅਸੀਂ ਉਸ ਪਰਮੇਸ਼ਰ ਨਾਲ ਪ੍ਰੇਮ ਪਾ ਕੇ ਉਹਦੀ ਉਸਤਤ ਕਰਦੇ ਹਾਂ, ਉਹ ਸਾਡੀ ਕੀਰਤੀ ਥਾਂ ਪੈਂਦੀ ਹੈ। ਇਸ ਲਈ ਸਾਡਾ ਜੀਵਨ ਸਫਲ ਹੋ ਜਾਂਦਾ ਹੈ। ਦੁਗਾਂ ਹੋਣਾ ਨਹੀਂ। ਸੋ ਅੱਜ ਦਾ ਜੋ ਦਿਨ ਹੈ, ਧੰਨ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ, ਉਹਨਾਂ ਦਾ ਅੱਜ ਗੁਰਗੱਦੀ ਦਿਵਸ ਹੈ, ਜਿੱਥੇ ਆਪਾਂ ਲੜੀਵਾਰ ਕਥਾ ਹਰ ਰੋਜ਼ ਭਾਈ ਗੁਰਦਾਸ ਦੀਆਂ ਵਾਰਾਂ ਦੀ ਕਰ ਰਹੇ ਹਾਂ। ਆਪ ਜੀ ਉਹਨਾਂ ਭਗਤਾਂ, ਉਹਨਾਂ ਗੁਰਮੁਖਾਂ ਦੀ ਕਥਾ ਸਰਵਣ ਕਰ ਰਹੇ ਸੀ ਜੋ ਕਲਯੁੱਗ ਦੇ ਸਮੇਂ ਦੇ ਵਿੱਚ, ਇਸ ਯੁੱਗ ਦੇ ਵਿੱਚ, ਜਿਹਨੂੰ ਚੌਥਾ ਯੁੱਗ ਵੀ ਕਿਹਾ ਗਿਆ, ਕਲਾ ਦਾ ਯੁੱਗ ਹੈ ਜਿਹੜਾ। ਭਾਈ ਗੁਰਦਾਸ ਜੀ ਨੇ ਇਸ ਨੂੰ ਕਲਯੁੱਗ ਕਿਹਾ। ਇਸ ਸਮੇਂ ਦੇ ਵਿੱਚ ਜਿਹੜੇ ਭਗਤ ਹੋਏ, ਜਿਹੜੇ ਪਰਮਾਤਮਾ ਨੂੰ ਮਿਲੇ, ਮਿਲਣ ਤੋਂ ਬਾਅਦ ਪਰਮਾਤਮਾ ਨੇ ਉਹਨਾਂ ਤੋਂ ਇਹ ਬਚਨ ਉਚਾਰਨ ਕਰਾਏ, ਇਹਨੂੰ ਗੁਰਬਾਣੀ ਕਹਿੰਦੇ ਨੇ। ਇਹ ਗੁਰਬਾਣੀ ਗੁਰੂ ਅਰਜਨ ਦੇਵ ਜੀ ਨੇ ਇਕੱਤਰ ਕਰਕੇ ਉਹਨਾਂ ਭਗਤਾਂ ਨੂੰ ਵਡਿਆਈ ਦਿੱਤੀ, ਇਸ ਕਰਕੇ ਕਿ ਉਹ ਪਰਮਾਤਮਾ ਨੂੰ ਕਿਵੇਂ ਮਿਲੇ, ਉਹਨਾਂ ਨੇ ਸਾਨੂੰ ਫਿਰ ਸ਼ਬਦਾਂ 'ਚ ਦੱਸਿਆ ਹੋਇਆ। ਉਹਨਾਂ ਭਗਤਾਂ ਦੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹਨਾਂ ਭਗਤਾਂ ਦੀ ਆਪਾਂ ਵਿਚਾਰ ਕਰ ਰਹੇ ਸੀ ਦੋ ਦਿਨਾਂ ਤੋਂ। ਭਗਤ ਨਾਮਦੇਵ ਜੀ ਦੀ, ਭਗਤ ਕਬੀਰ ਜੀ ਅਤੇ ਧੰਨਾ ਜੱਟ ਕਿਵੇਂ ਉਧਰੇ, ਇਹਨਾਂ ਦੀ ਆਪਾਂ ਵਿਚਾਰ ਕਰ ਰਹੇ ਸੀ। ਆਓ ਅੱਜ ਗੁਰੂ ਰਾਮ ਵਾਹਿਗੁਰੂ ਆਓ ਅੱਜ ਆਪਾਂ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ, ਉਹਨਾਂ ਦੇ ਜੀਵਨ 'ਤੇ ਵੀ ਵਿਚਾਰ ਕਰਨੀ ਹੈ, ਜਿੱਥੇ ਇਹ ਵਿਚਾਰ ਕਰਨੀ ਹੈ। ਧੰਨ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਜਨਮ ਲਾਹੌਰ ਵਿਖੇ ਚੂਨਾ ਮੰਡੀ ਉੱਥੇ ਹੋਇਆ, ਇਹਨਾਂ ਦੇ ਮਾਤਾ ਪਿਤਾ, ਜਿਹੜਾ ਪਿਤਾ ਸੀ ਸ਼੍ਰੀ ਹਰਦਾਸ ਜੀ ਸੋਢੀ ਵੰਸ਼ ਵਿੱਚੋਂ, ਅਤੇ ਮਾਤਾ ਦਾ ਨਾਂ ਦਇਆ ਜੀ ਸੀ। ਇਸ ਕਰਕੇ ਮਾਤਾ ਪਿਤਾ ਦੇ ਜਨਮ ਦਿੱਤਾ ਇਹਨਾਂ ਨੂੰ, ਪਰੰਤੂ ਬਹੁਤਾ ਸਮਾਂ ਉਹਨਾਂ ਦਾ ਸੰਯੋਗ ਨਹੀਂ ਸੀ ਇਹਨਾਂ ਨਾਲ, ਵਿਛੋੜਾ ਪੈ ਗਿਆ। ਜਿਹੜੇ ਮਾਤਾ ਸੀ ਇਹਨਾਂ ਦੇ, ਉਹ ਜਨਮ 'ਤੇ ਹੀ ਸਾਥ ਛੱਡ ਗਏ, ਅਤੇ ਜਦੋਂ ਇਹ ਲਗਭਗ 7 ਸਾਲ ਦੇ ਹੋਏ, ਉਸ ਸਮੇਂ ਇਹਨਾਂ ਦੇ ਪਿਤਾ ਜੀ ਵੀ ਇਹਨਾਂ ਦਾ ਸਾਥ ਛੱਡ ਗਏ, ਇਕੱਲੇ ਰਹਿ ਗਏ, ਕੋਈ ਸਾਂਭਣ ਵਾਲਾ ਨਹੀਂ ਸੀ। ਇਸ ਲਈ ਨਾਨੀ ਇਹਨਾਂ ਕੋਲ ਆਉਂਦੀ ਸੀ, ਜੋ ਕਿ ਬਾਸਰ ਕੇ ਗਿੱਲਾਂ ਤੋਂ ਸੀ, ਅਤੇ ਮਾਤਾ ਨਾਨੀ ਨੇ ਇਹਨਾਂ ਨੂੰ ਪਾਲਿਆ, ਲੈ ਕੇ ਆਏ ਸੰਗਤ 'ਚ,
ਵੱਡਾ ਕੀਤਾ ਤੇ ਇਹਨਾਂ ਨੂੰ ਗੁਰਸਿੱਖੀ ਦਾ ਜਾਗ ਲਾਇਆ, ਕਿਉਂਕਿ ਉਹ ਆਪ ਸੰਗਤ ਕਰਦੇ ਸੀ, ਉਹ ਗੁਰੂ ਨਾਨਕ ਦੇ ਘਰ ਦੇ ਪ੍ਰੇਮੀ ਸੀ, ਸੰਗਤ ਕਰਦੇ ਸੀ। ਇਸ ਲਈ ਗੁਰੂ ਸਾਹਿਬ ਨੂੰ ਜਦੋਂ ਮਾਤਾ ਪਿਤਾ ਸੰਯੋਗ ਛੱਡ ਕੇ, ਜਿਹੜੇ ਸਕੇ ਸੰਬੰਧੀ ਸੀ ਉਹਨਾਂ ਨੇ ਵੀ ਸਾਥ ਨਾ ਦਿੱਤਾ, ਅਤੇ ਮਾਤਾ ਜੀ ਇਹਨਾਂ ਨੂੰ ਚੂਨਾ ਮੰਡੀ ਲਾਹੌਰ ਤੋਂ ਬਾਸਰ ਕੇ ਗਿੱਲਾਂ ਵਿਖੇ ਲੈ ਕੇ ਆ ਗਏ। ਉੱਥੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਅਤੇ ਜਦੋਂ ਥੋੜ੍ਹੇ ਵੱਡੇ ਹੋਏ ਅਤੇ ਨਾਲ ਨਾਲ ਇਹਨਾਂ ਨੂੰ ਕਿਰਤ 'ਤੇ ਲਾ ਦਿੱਤਾ ਗਿਆ। ਇਹ ਕਿਰਤ ਕਰਦੇ ਸੀ ਜਿਨ੍ਹਾਂ ਨੂੰ, ਜਿਵੇਂ ਆਪਾਂ ਕਾਲੇ ਛੋਲੇ ਕਹਿ ਦਿੰਦੇ ਹਾਂ, ਉਹ ਘੁੰਗਣੀਆਂ ਬਣਾ ਕੇ ਵੇਚ ਕੇ ਉਹਦਾ ਗੁਜ਼ਾਰਾ ਕਰਨਾ। ਇਸ ਤਰ੍ਹਾਂ ਇਹ ਕਰਦੇ ਅਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਾਸਰ ਕੇ ਗਿੱਲਾਂ ਦੇ ਸਨ, ਉਹਨਾਂ ਦਾ ਵੀ ਸੰਗ ਕਰਦੇ ਸੀ। ਇਸ ਲਈ ਜਦੋਂ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਵਸਾਉਣਾ ਕੀਤਾ ਨਗਰ, ਉਸ ਸਮੇਂ ਉਹਨਾਂ ਦੀ ਪ੍ਰੇਰਨਾ ਸਦਕਾ ਇਹ ਗੋਇੰਦਵਾਲ ਆ ਕੇ ਪੱਕੇ ਵੱਸ ਗਏ ਅਤੇ ਗੁਰੂ ਦੀ ਸੰਗਤ ਕਰਦੇ ਰਹੇ। ਜਦੋਂ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਮਿਲੀ ਅਤੇ ਉੱਥੇ ਉਹਨਾਂ ਨੇ ਇਹ ਸੇਵਾ ਦਾ ਕੁੰਭ ਲਾਇਆ, ਬੌਲੀ ਬਣਾਈ, ਹੋਰ ਬਹੁਤ ਸਾਰਾ ਧਾਰਮਿਕ ਪ੍ਰਚਾਰ ਕੀਤਾ ਅਤੇ ਉਹਨਾਂ ਦੀ ਇਹ ਸੰਗਤ 'ਚ ਜਾਂਦੇ ਹੁੰਦੇ ਸੀ, ਜਿੱਥੇ ਇਹ ਪਹਿਲਾਂ ਆਪਣਾ ਕਿਰਤ ਕਰਦੇ ਸੀ। ਕਿਰਤ ਕਰਨ ਤੋਂ ਵਿਹਲੇ ਜਦੋਂ ਹੁੰਦੇ ਸੀ, ਇਹ ਉਹਨਾਂ ਦੀ ਸੰਗਤ 'ਚ ਜਾਂਦੇ ਸੀ, ਸੇਵਾ ਕਰਦੇ ਹੁੰਦੇ ਸੀ, ਲੰਗਰਾਂ 'ਚ ਸੇਵਾ ਕਰਨੀ, ਜੋ ਗੁਰੂ ਘਰ ਦੀ ਬੌਲੀ ਦਾ ਕੰਮ ਚੱਲਦਾ ਸੀ ਜਾਂ ਹੋਰ ਕੰਮ ਚੱਲਦੇ ਸੀ ਉਹਨਾਂ 'ਚ ਸੇਵਾ ਕਰਦੇ ਹੁੰਦੇ ਸੀ। ਇਸ ਕਰਕੇ ਗੁਰੂ ਦੀ ਸੰਗਤ ਕਰਨ ਕਰਕੇ ਇਹਨਾਂ ਦੇ ਅੰਦਰ ਸੇਵਾ ਦੇ ਨਾਲ ਸਿਮਰਨ ਵੀ ਸੀ। ਸੇਵਾ ਅਤੇ ਸਿਮਰਨ ਕਰਨਾ ਕਰਕੇ ਇਹਨਾਂ ਦਾ ਜੀਵਨ ਬਹੁਤ ਉੱਚਾ ਸੁੱਚਾ ਸੀ। ਇੱਕ ਦਿਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਬੈਠੇ ਨੇ, ਉਹਨਾਂ ਦੇ ਸੰਜੋਗੀ ਮਾਤਾ ਜੀ, ਉਹਨਾਂ ਨੇ ਉਹਨਾਂ ਦੀ ਬੱਚੀ ਵੱਡੀ ਹੋਈ, ਹਰ ਇੱਕ ਮਾਤਾ ਪਿਤਾ ਜ਼ਿਕਰ ਕਰਦਾ, ਉਹਨਾਂ ਨੇ ਜ਼ਿਕਰ ਕੀਤਾ ਵੀ ਆਪਾਂ ਨੂੰ ਬੀਬੀ ਭਾਨੀ ਵਾਸਤੇ ਕੋਈ ਵਰ ਲੱਭ ਲੈਣਾ ਚਾਹੀਦਾ। ਮਹਾਰਾਜ ਨੇ ਪੁੱਛਿਆ, ਠੀਕ ਆ ਜੀ, ਕਿਹੋ ਜਿਹਾ ਹੋਣਾ ਚਾਹੀਦਾ? ਉਹਨਾਂ ਨੇ ਕਿਹਾ ਵੀ ਇਹ ਜਿਹੋ ਜਿਹੇ ਭਾਈ ਜੇਠਾ ਜੀ ਆ, ਕਿਉਂਕਿ ਇਹਨਾਂ ਦਾ ਬਚਪਨ ਦਾ ਨਾਮ ਭਾਈ ਜੇਠਾ ਜੀ ਸੀ, ਇਹੋ ਜਿਹਾ ਹੋਵੇ। ਅਤੇ ਮਹਾਰਾਜ ਕਹਿੰਦੇ ਇਹੋ ਜਿਹਾ ਤਾਂ ਫਿਰ ਇਹੀ ਆ। ਇਸ ਕਰਕੇ ਸੰਯੋਗ ਬਣਿਆ, ਭਾਵੇਂ ਇਹਨਾਂ ਦਾ ਗੁਰੂ ਸਾਹਿਬ ਦੀ ਬੱਚੀ ਦੇ ਨਾਲ ਸ਼ਾਦੀ ਵੀ ਹੋ ਗਈ, ਪਰ ਇਹ ਉੱਥੇ ਸੇਵਾ ਉਸੇ ਤਰ੍ਹਾਂ ਹੀ ਕਰਦੇ ਰਹੇ। ਇਸ ਤਰ੍ਹਾਂ ਇਹ ਸੇਵਾ ਕਰਦਿਆਂ ਹੋਇਆ ਇੱਕ ਦਿਨ ਇਹਨਾਂ ਦੇ ਪਿਛਲੇ ਜੋ ਸਕੇ ਸੰਬੰਧੀ ਸੀ, ਚਾਚੇ ਤਾਏ ਸੀ, ਉਹ ਇੱਕ ਦਿਨ ਚੱਲਦੇ ਚੱਲਦੇ ਗੋਇੰਦਵਾਲ ਸਾਹਿਬ ਪਹੁੰਚੇ ਅਤੇ ਉਹਨਾਂ ਨੇ ਠਹਿਰਾ ਕੀਤਾ। ਜਦੋਂ ਇਹਨਾਂ ਨੂੰ ਸੇਵਾ ਕਰਦਿਆਂ ਦੇਖਿਆ, ਇਹਨਾਂ ਉਹਨਾਂ ਨੂੰ, ਕਿਉਂਕਿ ਜਿਹੜਾ ਗੁਰੂ ਘਰ ਕਿਤੇ ਆਇਆ ਹੀ ਨਹੀਂ, ਜਿਹੜਾ ਗੁਰੂ ਕੋਲ ਆਇਆ ਇਹਨਾਂ ਨੂੰ ਗੁਰੂ ਦੀ ਮਹਿਮਾ ਦਾ ਪਤਾ ਨਹੀਂ ਹੁੰਦਾ। ਉਹਨਾਂ ਨੂੰ ਮਹਿਸੂਸ ਹੋਇਆ ਵੀ ਸਾਡਾ ਜਿਹੜਾ ਬੱਚਾ ਹੈ ਇਹ ਇਹਨਾਂ ਦੇ ਘਰ ਦਾ ਜਵਾਈ ਆ ਅਤੇ ਇਹ ਤੋਂ ਇਹ ਕੰਮ ਕਰਾਉਂਦੇ ਸ਼ਾਇਦ, ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਇਹ ਸੇਵਾ ਕਰ ਰਿਹਾ। ਇਸ ਲਈ ਉਹਨਾਂ ਨੇ ਗੁਰੂ ਅਮਰਦਾਸ ਜੀ ਕੋਲ ਸ਼ਿਕਾਇਤ ਕੀਤੀ ਵੀ ਤੁਸੀਂ ਇਹ ਕੀ ਕਰ ਰਹੇ ਹੋ, ਇਹਨਾਂ ਨੂੰ ਟੋਕਰੀ ਚੁਕਾਈ ਹੋਈ ਆ, ਕੱਪੜੇ ਦੇਖੋ ਇਹਨਾਂ ਦੇ, ਅਤੇ ਤੁਸੀਂ ਇਹਨਾਂ ਤੋਂ ਕੰਮ ਕਰਾ ਰਹੇ ਹੋ। ਅਤੇ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਨੇ ਫਿਰ ਨਾਲ ਦੀ ਨਾਲ ਕਿਹਾ ਵੀ ਮਹਾਰਾਜ ਇਹਨਾਂ ਨੂੰ ਪਤਾ ਨਹੀਂ, ਇਹ ਭੁੱਲੇ ਹੋਏ ਆ, ਤੁਸੀਂ ਇਹਨਾਂ ਨੂੰ ਬਖਸ਼ ਦਿਓ। ਅਤੇ ਮਹਾਰਾਜ ਨੇ ਫਿਰ ਵਚਨ ਕੀਤਾ ਗੁਰੂ ਅਮਰਦਾਸ ਜੀ ਨੇ ਵੀ ਕਹਿੰਦੇ ਜਿਹੜੀ ਤੁਹਾਨੂੰ ਇਹ ਟੋਕਰੀ ਲੱਗਦੀ ਹੈ ਨਾ, ਇਹ ਜ਼ਿੰਮੇਵਾਰੀ ਦੀ ਟੋਕਰੀ ਆ, ਇਹਦੇ ਇਹ ਸਿਰ 'ਤੇ ਛਤਰ ਝੁੱਲਣਗੇ, ਦੁਨੀਆ ਨਮਸਕਾਰਾਂ ਕਰੂਗੀ। ਉਹ ਬਚਨ ਫਿਰ ਗੁਰੂ ਦਾ ਪੂਰਾ ਹੋਣਾ ਹੁੰਦਾ। ਸੇਵਾ ਕਰਦਿਆਂ ਹੋਇਆਂ
ਫਿਰ ਜਦੋਂ ਗੁਰੂ ਅਮਰਦਾਸ ਜੀ ਸੱਚਖੰਡ ਜਾਣ ਲੱਗੇ ਤੇ ਉਹ ਪਹਿਲਾਂ ਇਹਨਾਂ ਨੂੰ ਥਾਪਿਆ, ਫਿਰ ਉਹਨਾਂ ਨੇ ਜਦੋਂ ਅੰਤ ਸਮਾਂ ਨੇੜੇ ਆਇਆ, ਜੋ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਸੁੰਦਰ ਜੀ ਦੇ ਨਾਂ ਤੋਂ, ਉਹ ਸ਼ਬਦ ਦੇ ਵਿੱਚ ਫਿਰ ਦੱਸਦੇ ਨੇ ਵੀ ਉਹ ਪਰਮੇਸ਼ਰ ਨੂੰ ਭਾ ਗਏ, ਇਹ ਹਰੀ ਰੂਪ ਹੋ ਗਏ। ਫਿਰ ਇਹ ਜ਼ਿੰਮੇਵਾਰੀ ਦਿੱਤੀ ਇਹਨਾਂ ਨੂੰ, ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸਜਾਣ ਜੀਓ, ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਕਹਿੰਦੇ ਫਿਰ ਇਹ ਜੋ ਗੁਰੂ ਅਮਰਦਾਸ ਜੀ ਨੇ ਫਿਰ ਇਹ ਪਦਵੀ ਇਹਨਾਂ ਨੂੰ ਬਖਸ਼ਿਸ਼ ਕੀਤੀ ਜਿਉਂਦੇ ਜੀ, ਸਾਰਿਆਂ ਨੂੰ ਫਿਰ ਕਿਹਾ ਵੀ ਅੱਜ ਤੋਂ ਬਾਅਦ ਇਹ ਗੁਰੂ ਰੂਪ ਹੋ ਕੇ ਸੰਗਤੀ ਰੂਪ ਦੇ ਵਿੱਚ ਇਹ ਪ੍ਰਚਾਰ ਕਰਨਗੇ। ਅਤੇ ਗੁਰੂ ਅਮਰਦਾਸ ਜੀ ਨੇ ਇਹਨਾਂ ਦੀ ਇੱਕ ਪਹਿਲਾਂ ਹੀ ਡਿਊਟੀ ਲਾ ਦਿੱਤੀ ਸੀ, ਇੱਕ ਨਗਰ ਵਸਾਉਣ ਲਈ ਜੋ ਕਿ ਅੱਜ ਅੰਮ੍ਰਿਤਸਰ ਸ਼ਹਿਰ ਹੈ, ਇਹ ਗੁਰੂ ਰਾਮਦਾਸ ਜੀ ਨੇ ਇਹ ਵਸਾਇਆ ਨਗਰ। ਇਹਦਾ ਨਾਮ ਪਹਿਲਾਂ ਚੱਕ ਰਾਮਦਾਸ ਸੀ। ਉੱਥੇ ਦੇਖੋ ਗੁਰੂ ਸਾਹਿਬਾਂ ਦੀ ਦੂਰਅੰਦੇਸ਼ੀ, ਗੁਰੂ ਸਾਹਿਬਾਂ ਨੇ ਉਹ ਸ਼ਹਿਰ ਵਸਾਇਆ, ਉੱਥੇ ਪਹਿਲਾਂ ਹੀ ਸਾਰੇ ਤਰ੍ਹਾਂ ਦੇ ਜਿਹੜੇ ਲੋਕ ਸੀ, ਕਾਰੀਗਰ ਜਿਹੜੇ ਜਾਂ ਕਿਸੇ ਵੀ ਕੋਈ ਕਲਾ ਵਾਲੇ ਸੀਗੇ ਜਿਹਦੇ ਕੋਲ ਕੋਈ ਵੀ, ਉਹਨਾਂ ਨੂੰ ਅਲੱਗ ਅਲੱਗ ਲਿਆਂਦਾ ਅਤੇ ਵਸਾਇਆ ਉਹਨਾਂ ਨੂੰ, ਅਤੇ ਨਾਲ ਦੀ ਨਾਲ ਇਹ ਵਪਾਰ ਕੀਤਾ ਵੀ ਉਹਨਾਂ ਦਾ ਵੀ ਜੀਵਨ ਪੱਧਰ ਉੱਚਾ ਹੋਵੇ, ਅਤੇ ਜਿੱਥੇ ਇਹ ਗੁਰੂ ਘਰ ਬਣਾਉਣਾ ਇਹਦੇ ਵਿੱਚ ਵੀ ਆਪਣਾ ਦਸਵੰਧ ਪਾਉਣ। ਇਸ ਲਈ ਬਹੁਤ ਸਾਰੇ ਕਿੱਤੇ ਆ ਉੱਥੇ, ਅੱਜ ਵੀ ਜਾਂਦੇ ਹਾਂ ਅਲੱਗ ਅਲੱਗ ਮੰਡੀ, ਦਾਣਾ ਮੰਡੀ ਜਾਂ ਦੂਜੀ ਮੰਡੀ, ਇਸ ਤਰ੍ਹਾਂ ਨੌਵਾਂ ਦੇ ਨਾਲ ਮਸ਼ਹੂਰ ਨੇ। ਉਹਨਾਂ ਕਿੱਤਿਆਂ ਦੇ ਵਿੱਚ ਲੋਕਾਂ ਨੂੰ ਉਹ ਕਿਰਤ ਕਰਾਈ, ਅਤੇ ਜਿੱਥੇ ਉੱਥੇ ਫਿਰ ਸਰੋਵਰ ਦੀ ਕਾਰ ਸੇਵਾ ਸ਼ੁਰੂ ਕੀਤੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ, ਅਤੇ ਨਾਲ ਦੀ ਨਾਲ ਸੇਵਾ ਕਰਵਾਈ। ਇਸ ਤਰ੍ਹਾਂ ਇਹਨਾਂ ਨੂੰ ਫਿਰ ਜਦੋਂ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ, ਫਿਰ ਇਹਨਾਂ 'ਤੇ ਉਹ ਕਿਰਪਾ ਬਖਸ਼ਿਸ਼ ਹੋਈ, ਅਤੇ ਭੱਟਾਂ ਨੇ ਫਿਰ ਇਹਨਾਂ ਦੀ ਵਡਿਆਈ ਕੀਤੀ ਆ। ਕਹਿੰਦੇ ਧੰਨ ਧੰਨ ਰਾਮਦਾਸ ਗੁਰ ਜਨ ਸਿਰਿਆ ਤਿਨੇ ਸਵਾਰਿਆ। ਕਹਿੰਦੇ ਵੀ ਉਹ ਪਰਮੇਸ਼ਰ ਨੇ ਇਹਨਾਂ ਨੂੰ ਪੈਦਾ ਵੀ ਕੀਤਾ ਅਤੇ ਸਵਾਰ ਕੇ ਆਪਣਾ ਰੂਪ ਵੀ ਦਿੱਤਾ, ਧੰਨ ਹਨ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਜਿਹੜੀ ਨਾਨਕ ਦੇ ਘਰ ਦੇ ਵਿੱਚ ਇਹ ਕਲਾ ਅਨੰਤ ਕਲਾ ਲੈ ਠਾਕਰ ਚੜ੍ਹਿਆ, ਉਹ ਕਲਾ ਫਿਰ ਚੌਥੀ ਜੋਤ 'ਚ ਵਰਤੀ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਜਿਵੇਂ ਗੁਰੂ ਨਾਨਕ ਦੇਵ ਜੀ ਤੋਂ ਸਾਰੀਆਂ ਸੰਗਤਾਂ ਆ ਕੇ ਉਹਨਾਂ ਦੇ ਚਰਨਾਂ 'ਤੇ ਚਰਨ ਵੰਦਨਾ ਕਰਦੇ ਸੀ, ਨਮਸਕਾਰ ਕਰਦੇ ਸੀ, ਪੈਣੀ ਪੈਰੀ ਪੈਣਾ ਜੱਗ ਵਰਤਾਇਆ। ਇਸ ਤਰ੍ਹਾਂ ਫਿਰ ਸਿੱਖ ਅਤੇ ਸੰਗਤ ਸਾਰੀ ਪਾਰ ਬ੍ਰਹਮ, ਇਹ ਪਾਰ ਬ੍ਰਹਮ ਰੂਪ ਹੁੰਦੇ ਨੇ ਜਿਹੜੇ ਗੁਰੂ ਰੂਪ ਹੋ ਜਾਂਦੇ ਨੇ ਨਾ, ਸਤਿਗੁਰ ਰੂਪ ਹੋ ਜਾਂਦੇ ਨੇ, ਉਹਦੇ 'ਚ ਪਰਮੇਸ਼ੁਰ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਗੁਰਬਾਣੀ 'ਚ ਸੱਚੇ ਪਾਤਸ਼ਾਹ ਦੱਸਦੇ ਨੇ ਗੁਰ ਪਰਮੇਸ਼ੁਰ ਇੱਕੋ ਜਾਣ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਨੂੰ ਨਮਸਕਾਰ ਹੋਣ ਲੱਗੀ ਸੰਸਾਰ ਦੇ ਵਿੱਚ, ਜਿਹੜਾ ਜਿਹਨੂੰ ਇੱਕ ਯਤੀਮ ਕਹਿੰਦੇ ਸੀ, ਜਿਹਨੂੰ ਕੋਈ ਥਾਂ ਨਹੀਂ ਸੀ, ਇਸ ਕਰਕੇ ਉਹਨਾਂ ਨੂੰ ਵਡਿਆਈ ਮਿਲੀ। ਅਬ ਗੁਰੂ ਰਾਮਦਾਸ ਕੋ ਮਿਲੀ ਵਡਿਆਈ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਜਿਸ ਤਰ੍ਹਾਂ ਕਹਿੰਦੇ ਵੀ ਉਸ ਪਰਮੇਸ਼ੁਰ ਦਾ ਕੋਈ ਅੰਤ ਨਹੀਂ ਪਾ ਸਕਦਾ, ਇਸ ਤਰ੍ਹਾਂ ਗੁਰੂ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਇਸ ਕਰਕੇ ਗੁਰੂ ਅਟਲ ਹੈ, ਸਦਾ ਹੈ, ਅੱਜ ਵੀ ਗੁਰੂ ਰਾਮਦਾਸ ਜੀ ਗਏ ਨਹੀਂ ਕਿਤੇ, ਕਿਉਂਕਿ ਉਹ ਬ੍ਰਹਮ ਰੂਪ ਹੁੰਦੇ ਨੇ, ਜੋਤ ਸਰੂਪ ਹੁੰਦੇ ਨੇ। ਇਹ ਸਰੀਰ ਨੂੰ ਗੁਰੂ ਨਹੀਂ ਕਿਹਾ ਗਿਆ, ਇਸ ਸਰੀਰ ਦੇ ਵਿੱਚ ਜਿਹੜੀ ਪਰਮੇਸ਼ੁਰ ਦੀ ਜੋਤ ਹੈ, ਜਦੋਂ ਜਾ ਕੇ ਸਾਡੀ ਜੋਤ ਉਸ ਜੋਤ 'ਚ ਮਿਲ ਜਾਂਦੀ ਆ, ਉਦੋਂ ਇਸ ਨੂੰ ਹਰੀ ਰੂਪ ਕਿਹਾ ਗਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ, ਭੱਟ ਜਨ ਕਹਿੰਦੇ ਜਿਨ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੀ ਸ਼ਰਨ 'ਚ ਆ ਕੇ ਉਸ ਪਰਮੇਸ਼ੁਰ ਨੂੰ ਪ੍ਰੇਮਾ ਭਗਤੀ ਕੀਤੀ, ਜਿਨ੍ਹਾਂ ਨੇ ਉਹ ਪਾਰ ਉਤਾਰਾ ਹੋ ਗਿਆ, ਕਿਉਂਕਿ ਇਹ ਜੱਗ ਨੂੰ ਤਾਰਨ ਲਈ ਆਉਂਦੇ ਨੇ ਗੁਰਮੁਖ। ਕਹਿੰਦੇ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਸੁਖ ਤੁਧ ਪਰਵਾਰਿਆ। ਕਹਿੰਦੇ ਸਾਰਿਆਂ ਦੇ ਅੰਦਰ ਜਿਹੜੇ ਵਿਕਾਰ ਸੀ ਖਤਮ ਕਰ ਦਿੱਤੇ ਗੁਰੂ ਨੇ,
ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸਕਾਰਿਆ। ਉਹ ਧੰਨ ਹੈ ਜਿੱਥੇ ਤੁਸੀਂ ਬੈਠ ਕੇ ਵਡਿਆਈ ਕਰਦੇ ਹੋ, ਜਿੱਥੇ ਗੁਰੂ ਚਰਨ ਪਾਉਂਦੇ ਸੀ, ਉਹ ਧਰਤੀ ਅੱਜ ਸੋਭਨੀਕ ਹੈ। ਧੰਨ ਹੈ ਉਹ ਜਗ੍ਹਾ, ਉਹਨਾਂ ਜਗ੍ਹਾ 'ਤੇ ਅੱਜ ਵੀ ਆਪਾਂ ਦੇਖਦੇ ਹਾਂ ਬੜੇ ਸੋਭਨੀਕ ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਕਿਉਂਕਿ ਉੱਥੇ ਜਿੱਥੇ ਵੀ ਗੁਰਬਾਣੀ 'ਚ ਆਉਂਦਾ ਹੈ ਉੱਥੇ 68 ਤੀਰਥ ਪ੍ਰਗਟ ਹੋ ਜਾਂਦੇ ਜਿੱਥੇ ਗੁਰੂ ਬੈਠ ਜਾਵੇ, ਜਿਹਨੂੰ ਮਹਾਰਾਜ ਕਹਿੰਦੇ 68 ਤੀਰਥ ਤੇ ਸੰਗ ਰਹੇ ਜੋ ਹਰ ਹਿਰਦੇ ਰਿਹਾ ਸਮਾਏ, ਜਿਹਨਾਂ ਦੇ ਹਰੀ ਹਿਰਦੇ 'ਚ ਵੱਸ ਜਾਂਦਾ ਹੈ। 68 ਤੀਰਥ ਉਸ ਜਗ੍ਹਾ 'ਤੇ ਹੁੰਦੇ, ਜਿਵੇਂ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰ ਦਾ ਖਿਤਾਬ ਆ, ਜਿੱਥੇ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈਨ ਉਹ 68 ਤੀਰਥ ਆ। ਸਾਰੇ ਤੀਰਥਾਂ ਦਾ ਇਸ਼ਨਾਨ ਹੁੰਦਾ ਜੇ ਅਸੀਂ ਗੁਰੂ ਦੇ ਸ਼ਬਦ ਨਾਲ ਆ ਕੇ ਜੁੜ ਜਾਈਏ, ਗੁਰੂ ਦੀ ਬਾਣੀ ਨੂੰ ਸੁਣੀਏ, ਵਿਚਾਰੀਏ, ਸਮਝੀਏ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧੰਨ ਸੋ ਤੇਰਾ ਥਾਨ, ਉਹ ਥਾਂ ਧੰਨ ਹੈ ਜਿੱਥੇ ਗੁਰੂ ਆ ਕੇ ਬਹਿੰਦਾ। ਇਸ ਕਰਕੇ ਅੱਗੇ ਦੱਸਦੇ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸੁਧਾਰਿਆ। ਕਹਿੰਦੇ ਉਹੀ ਨਾਨਕ ਦੀ ਜੋਤ ਜਿਹੜੀ ਲਹਿਣੇ 'ਚ ਵਰਤ ਕੇ ਗੁਰੂ ਅੰਗਦ ਪ੍ਰਗਟ ਹੋਇਆ, ਉਹੀ ਗੁਰੂ ਅਮਰਦਾਸ ਜੀ ਅਤੇ ਗੁਰੂ ਅਮਰਦਾਸ ਜੀ ਤੋਂ ਅੱਜ ਗੁਰੂ ਰਾਮਦਾਸ ਜੀ, ਉਹੀ ਪ੍ਰਚਾਰ ਜੋ ਗੁਰੂ ਨਾਨਕ ਨੇ ਜੀਵਾਂ ਨੂੰ ਤਾਰਨ ਲਈ, ਅੱਜ ਉਹੀ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਅੱਜ ਜੀਵਾਂ ਨੂੰ ਤਾਰ ਰਹੇ ਨੇ। ਗੁਰ ਡਿੱਠਾ ਤਾਂ ਮਨ ਸੁਧਾਰਿਆ, ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ ਉਹਨਾਂ ਦਾ ਮਨ ਜਿਹੜਾ ਉਹ ਵਿਕਾਰਾਂ ਤੋਂ ਬਚ ਜਾਂਦਾ, ਉਹ ਸੁਧਰ ਜਾਂਦਾ। ਆਪਾਂ ਕਹਿੰਦੇ ਹਾਂ ਇਹ ਬੰਦਾ ਪਹਿਲਾਂ ਵਿਗੜਿਆ ਹੋਇਆ ਸੀ, ਸੁਧਰ ਗਿਆ। ਇਸ ਤਰ੍ਹਾਂ ਗੁਰ ਡਿੱਠਾ ਜਿਹੜਾ ਅੱਜ ਵੀ ਗੁਰੂ ਦੇ ਬਚਨਾਂ ਨੂੰ ਸੁਣਦਾ ਅਤੇ ਮੰਨਦਾ, ਜਿਹੜਾ ਬਾਣੀ ਨੂੰ ਪੜ੍ਹਦਾ ਅਤੇ ਸੁਣਦਾ ਅਤੇ ਵਿਚਾਰਦਾ, ਉਹ ਮਨ ਜਿਹੜਾ ਹੈ ਗੁਰੂ ਦੇ ਮਾਰਗ 'ਤੇ ਚੱਲ ਪੈਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਨੂੰ ਚੌਥੇ ਪਾਤਸ਼ਾਹ ਨੇ ਹਰ ਇੱਕ ਸਿੱਖ ਨੂੰ ਇੱਕ ਰਹਿਣੀ ਦੱਸੀ, ਮਰਯਾਦਾ ਦੱਸੀ, ਕਿਉਂਕਿ ਗੁਰੂ ਸਾਹਿਬਾਂ ਨੇ ਮਨ ਨੂੰ ਮਰਯਾਦਾ 'ਚ ਲਿਆਂਦਾ। ਜਿਹੜਾ ਮਨ ਹਾਥੀ ਦੀ ਤਰ੍ਹਾਂ ਮਸਤ ਹੋਇਆ ਫਿਰਦਾ ਹੈ, ਇਹਦੀ ਇੱਕ ਮਰਯਾਦਾ ਹੈ। ਇਸ ਕਰਕੇ ਮਨ ਅਤੇ ਗੁਰੂ ਦਾ ਕੁੰਡਾ ਹੋਊਗਾ ਜਿੰਨਾ ਚਿਰ ਇਹ ਹਸਤੀ ਹੈ ਜਿਹੜਾ, ਹਾਥੀ ਹੈ ਜਿਹੜਾ, ਇਹ ਉਨਾ ਚਿਰ ਟਿਕ ਨਹੀਂ ਸਕਦਾ। ਸਾਡਾ ਮਨ ਆਮ ਤੌਰ 'ਤੇ ਅਸੀਂ ਕਹਿੰਦੇ ਟਿਕਦਾ ਨਹੀਂ ਗਾ, ਇਹਦੇ ਟਿਕਣ ਦਾ ਕਾਰਨ ਅਗਿਆਨਤਾ ਹੁੰਦੀ ਆ। ਜਿੰਨਾ ਚਿਰ ਇਹਨੂੰ ਗਿਆਨ ਨਹੀਂ ਆਉਂਦਾ ਉਨਾ ਚਿਰ ਮਨ ਟਿਕ ਨਹੀਂ ਸਕਦਾ। ਸਭ ਤੋਂ ਪਹਿਲਾਂ ਜ਼ਰੂਰੀ ਹੈ ਸੰਗਤ 'ਚ ਆ ਕੇ ਗੁਰੂ ਦਾ ਗਿਆਨ ਲੈਣਾ, ਗੁਰੂ ਦੀ ਬਾਣੀ ਦੀ ਵਿਚਾਰ, ਸਿੱਖੀ ਸਿੱਖਿਆ ਗੁਰ ਵਿਚਾਰ। ਅੱਜ ਸਾਡੇ 'ਚ ਕਮੀ ਹੈ ਕਿ ਅਸੀਂ ਗੁਰੂ ਦੀ ਵਿਚਾਰ ਸੁਣਦੇ ਨਹੀਂ, ਕਰਦੇ ਨਹੀਂ, ਤਾਂ ਹੀ ਸਾਡੇ ਮਨ ਅੱਜ ਟਿਕਦੇ ਨਹੀਂ। ਇਸ ਲਈ ਮਨ ਟਿਕੂਗਾ ਉਦੋਂ ਜਦੋਂ ਗੁਰੂ ਦਾ ਗਿਆਨ ਹੋਊਗਾ। ਤਾਂ ਕਰਕੇ ਗੁਰੂ ਦਾ ਮਨ ਜਦੋਂ ਸਾਡਾ ਮਨ ਗੁਰੂ ਦੀ ਮਰਯਾਦਾ 'ਚ ਆ ਜਾਊਗਾ, ਜੋ ਗੁਰੂ ਹੁਕਮ ਕਰਦਾ ਸਾਡੇ ਮਨ ਨੂੰ ਉਹ ਮੰਨੂਗਾ, ਤਾਂ ਫਿਰ ਮਹਾਰਾਜ ਨੇ ਕਿਹਾ ਨਾ ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ। ਇਸ ਕਰਕੇ ਗੁਰੂ ਦਾ ਗਿਆਨ ਬਹੁਤ ਜ਼ਿਆਦਾ ਜ਼ਰੂਰੀ ਹੈ ਹਰ ਇੱਕ ਸਿੱਖ ਲਈ। ਗੁਰਬਾਣੀ ਜਿਹੜੀ ਹੈ ਉਹ ਪੜ੍ਹਨੀ, ਸੁਣਨੀ ਅਤੇ ਮੰਨਣੀ ਅਤੇ ਵਿਚਾਰਨੀ, ਜਿਹੜੀ ਕਿ ਸਾਡੇ 'ਚ ਕਮੀ ਆਉਂਦੀ ਜਾ ਰਹੀ ਹੈ, ਇਹ ਬੜਾ ਦੁੱਖ ਦੀ ਗੱਲ ਹੈ, ਇਹ ਹੋਣੀ ਨਹੀਂ ਚਾਹੀਦੀ। ਹਰ ਇੱਕ ਸਿੱਖ ਨੂੰ ਗੁਰਬਾਣੀ ਪੜ੍ਹਨੀ ਆਉਣੀ ਚਾਹੀਦੀ ਹੈ, ਹਰ ਇੱਕ ਸਿੱਖ ਨੂੰ ਇਹ ਵਿਚਾਰ ਆਉਣੀ ਚਾਹੀਦੀ ਹੈ, ਕਿਉਂਕਿ ਸਿੱਖੀ ਹੁੰਦੀ ਹੋਈ ਗੁਰੂ ਦੀ ਵਿਚਾਰ ਹੈ। ਅਤੇ ਜੇ ਸਾਨੂੰ ਨਹੀਂ ਆਉਂਦੀ ਤਾਂ ਸੁਣ ਤਾਂ ਸਕਦੇ ਹੀ ਹਾਂ ਕਮ ਸੇ ਕਮ। ਮਹਾਰਾਜ ਦੀ ਐਡੀ ਕਿਰਪਾ ਹੈ ਵੀ ਕਿੰਨੇ ਗੁਰਦੁਆਰਾ ਸਾਹਿਬ ਬਣੇ ਨੇ, ਗੁਰੂ ਦੀ ਬਾਣੀ ਦੀ ਹਰ ਰੋਜ਼ ਕਥਾ ਹੁੰਦੀ ਹੈ ਸਵੇਰੇ ਸ਼ਾਮ, ਪਰ ਸਾਡੇ ਕੋਲ ਟਾਈਮ ਹੈ ਨਹੀਂ ਗਾ ਸੁਣਨ ਦਾ। ਦੇਖੋ ਇਹ ਨਹੀਂ ਹੈ, ਐਡਾ ਵੱਡਾ ਪ੍ਰਬੰਧ, ਐਡੀ ਵਧੀਆ ਕਿਰਪਾ ਹੋਈ ਆ, ਜਿੱਥੇ ਕਲਾ ਦਾ ਯੁੱਗ ਹੈ, ਜਿਹਨੂੰ ਅਸੀਂ ਕਹਿੰਦੇ ਕਲ ਯੁੱਗ, ਕਲਾ ਦਾ ਯੁੱਗ ਹੈ। ਐਸੀ ਕਲਾ ਹੈ ਕਿ ਤੁਸੀਂ ਘਰੇ ਬੈਠੇ ਆ ਮੇਰੇ ਬਚਨਾਂ ਨੂੰ, ਜੋ ਗੁਰੂ ਦੇ ਬਚਨ ਨੇ ਜੋ ਆਪਾਂ ਵਿਚਾਰ ਕਰ ਰਹੇ ਹਾਂ, ਇਹਨੂੰ ਵਰਲਡ 'ਚ ਜਿੱਥੇ ਮਰਜ਼ੀ ਬੈਠੇ ਸੁਣ ਲਓ, ਕਿੱਡੀ ਕਿਰਪਾ ਹੈ। ਪਰ ਅਸੀਂ ਧਿਆਨ ਨਹੀਂ ਇੱਧਰ ਨੂੰ ਕਰ ਰਹੇ। ਇਸ ਕਰਕੇ ਜਿੰਨਾ ਚਿਰ ਅਸੀਂ ਗੁਰੂ ਦੀ ਸ਼ਰਨ 'ਚ ਨਹੀਂ ਜਾਂਦੇ, ਗੁਰੂ ਨੂੰ ਆਤਮ ਸਮਰਪਣ ਨਹੀਂ ਕਰਦੇ, ਉਨਾ ਚਿਰ ਇਹ ਜੀਵਨ ਸਫਲ ਨਹੀਂ ਹੋਣਾ। ਕਿਉਂਕਿ ਜਦੋਂ ਅਸੀਂ ਗੁਰੂ ਰਾਮਦਾਸ ਜੀ ਦਾ ਅੱਜ ਉਹਨਾਂ ਦਾ ਗੁਰਗੱਦੀ ਦਿਵਸ ਅਸੀਂ ਦੇਖਦੇ ਹਾਂ, ਉਹ ਵੀ ਇੱਕ ਬੱਚੇ ਸੀ ਜਿਨ੍ਹਾਂ ਨੂੰ ਕੋਈ ਗਿਆਨ ਨਹੀਂ ਸੀ ਬਿਲਕੁਲ। ਉਹਨਾਂ ਦੇ ਮਾਤਾ ਨਾਨੀ ਨੂੰ ਗਿਆਨ ਸੀ, ਉਹ ਸੰਗਤ ਕਰਦੇ ਕਰਕੇ ਉਹਨੂੰ ਸੰਗਤ 'ਚ ਭੇਜਦੇ ਸੀਗੇ। ਇਸ ਕਰਕੇ ਉਹ ਸੰਗਤ ਕਰਦੇ ਕਰਦੇ ਗੁਰੂ ਦੇ ਬਚਨ ਕਮਾਉਂਦੇ ਕਮਾਉਂਦੇ ਦੇਖੋ ਇੱਕ ਸਿੱਖ ਤੋਂ ਗੁਰੂ ਰੂਪ ਹੋ ਗਏ। ਗੁਰੂ ਤੋਂ ਅੱਗੇ ਸਤਿਗੁਰ ਦੀ ਪਦਵੀ ਹੁੰਦੀ ਹੈ, ਜਦੋਂ ਕਿ ਉਹ ਸੱਚ 'ਚ ਸਮਾ ਜਾਂਦਾ ਗੁਰਮੁਖ।
ਫਿਰ ਉਹ ਜਦੋਂ ਸੱਚ 'ਚ ਸਮਾ ਗਏ ਫਿਰ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਸਤਿਗੁਰ ਦਾ ਖਿਤਾਬ ਦੇ ਕੇ ਇਹ ਗੁਰਗੱਦੀ ਜਿਹੜੀ ਸਤਿਗੁਰ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਸੀ ਇਹ ਉਹਨਾਂ ਨੂੰ ਥਾਪਿਆ ਗਿਆ ਉਹ ਵੀ ਇੱਕ ਸਿੱਖ ਸੀ ਇਸ ਕਰਕੇ ਗੁਰੂ ਦੀ ਸ਼ਰਨ 'ਚ ਕੋਈ ਵੀ ਸਿੱਖ ਆ ਜਾਵੇ ਕੋਈ ਵੀ ਉਹ ਤਰ ਜਾਂਦਾ ਹੈ ਤਾਂ ਕਰਕੇ ਮਹਾਰਾਜ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਇਹ ਗੁਰੂ ਨੂੰ ਮਿਲ ਕੇ ਹੀ ਅਮਰ ਪਦ ਵੀ ਮਿਲਣੀ ਆ ਗੁਰੂ ਦਾ ਗਿਆਨ ਤੋਂ ਬਿਨਾਂ ਜੀਵਨ ਬੇਕਾਰ ਹੈ ਕਿਉਂਕਿ ਸੰਸਾਰ ਦੀ ਵਿੱਦਿਆ ਜਿੰਨੀ ਮਰਜ਼ੀ ਪੜ੍ਹ ਲਓ ਸੰਸਾਰ ਦਾ ਗਿਆਨ ਜਿੰਨਾ ਮਰਜ਼ੀ ਹੋਵੇ ਜੇ ਇਹ ਗੁਰਬਾਣੀ ਦਾ ਗਿਆਨ ਨਾ ਹੋਇਆ ਤਾਂ ਸਾਡਾ ਜੀਵਨ ਦੀ ਬਾਜ਼ੀ ਅਸੀਂ 100% ਹਾਰ ਕੇ ਜਾਵਾਂਗੇ ਇਹ ਭਰਮ ਨਹੀਂ ਰਹਿਣਾ ਚਾਹੀਦਾ ਕਿਸੇ ਦੇ ਮਨ 'ਚ ਇਸ ਕਰਕੇ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆਵਾਂਗੇ ਫਿਰ ਸਾਡਾ ਇਹ ਭਰਮ ਖਤਮ ਹੁੰਦਾ ਫਿਰ ਸਾਨੂੰ ਜੀਵਨ ਦੀ ਜਾਂਚ ਸਿਖਾਈ ਜਾਂਦੀ ਹੈ ਸਾਡਾ ਜੀਵਨ ਉਸ ਦਿਨ ਸ਼ੁਰੂ ਹੁੰਦਾ ਜਿਸ ਦਿਨ ਅਸੀਂ ਗੁਰੂ ਨਾਲ ਜੁੜ ਜਾਂਦੇ ਹਾਂ ਜਿਸ ਦਿਨ ਅਸੀਂ ਗੁਰੂ ਦੀ ਬਾਣੀ ਨੂੰ ਸੱਤ ਸੱਤ ਮੰਨਦੇ ਹੋਏ ਗੁਰੂ ਦੇ ਸਨਮੁੱਖ ਹੋ ਜਾਂਦੇ ਹਾਂ ਗੁਰੂ ਵਾਲੇ ਬਣ ਜਾਂਦੇ ਹਾਂ ਉਦੋਂ ਸਾਡਾ ਜੀਵਨ ਗਿਣਿਆ ਜਾਂਦਾ ਤਾਂ ਹੀ ਗੁਰੂ ਵਾਲੇ ਬਣਨਾ ਬੜਾ ਜ਼ਰੂਰੀ ਹੈ ਇਸ ਲਈ ਗੁਰੂ ਦੇ ਰਾਹੀਂ ਫਿਰ ਗੁਰੂ ਜਦੋਂ ਕਿਰਪਾ ਕਰਦਾ ਫਿਰ ਸਾਨੂੰ ਸਨਮੁੱਖ ਕਰ ਦਿੰਦਾ ਕਿਹਦੇ ਸਾਡਾ ਜਿਹੜਾ ਮਾਤਾ ਪਿਤਾ ਅਕਾਲ ਪੁਰਖ ਜਦੋਂ ਗੁਰੂ ਅਮਰਦਾਸ ਜੀ ਦੀ ਸੰਗਤ 'ਚ ਇਹ ਗਏ ਤੇ ਗੁਰੂ ਨੇ ਇਹਨਾਂ ਨੂੰ ਸਨਮੁੱਖ ਕੀਤਾ ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ ਇਸ ਕਰਕੇ ਇਹ ਹਰੀ ਰੂਪ ਹੁੰਦਾ ਉਦੋਂ ਮਨ ਜਦੋਂ ਸਨਮੁੱਖ ਹੋ ਜਾਂਦਾ ਫਿਰ ਉਹਨੂੰ ਦੇਖਦਾ ਦੇਖਦਾ ਉਹਦੇ ਵਿੱਚ ਸਮਾ ਜਾਂਦਾ ਜਿਹਨੂੰ ਚੰਦ ਤੇ ਚਕੋਰ ਦੀ ਪ੍ਰੀਤ ਕਿਹਾ ਗਿਆ ਗੁਰਬਾਣੀ 'ਚ ਇਹ ਪ੍ਰੀਤ ਉਦੋਂ ਪੈਂਦੀ ਹੈ ਜਦੋਂ ਗੁਰੂ ਦੇ ਬਚਨ ਸੁਣਦੇ ਸੁਣਦਾ ਸਾਡਾ ਮਨ ਵਿਰਾਗੀ ਹੋ ਜਾਂਦਾ ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਨੈਣੀ ਨੀਰ ਬਹਿ ਬਹਿ ਚੱਲੇ ਜੀ ਉਹ ਮਨ ਅੰਦਰ ਵਿਰਾਗ ਪੈਦਾ ਹੋਣਾ ਪ੍ਰੇਮ ਪੈਦਾ ਹੋਣਾ ਇਹ ਸੰਗਤ 'ਚ ਆ ਕੇ ਹੋਣਾ ਹੋਰ ਕਿਤੇ ਨਹੀਂ ਦੁਨੀਆਂ ਦੇ ਵਿੱਚ ਮਿਲਿਆ ਇੱਥੋਂ ਕੋਈ ਕਿਉਂਕਿ ਮੇਰਾ ਆਪਣਾ ਜ਼ਿੰਦਗੀ ਦਾ ਤਜਰਬਾ ਦੁਨੀਆਂ ਦੇ ਵਿੱਚ ਤੁਹਾਨੂੰ ਕੋਈ ਜੋੜਨ ਵਾਲਾ ਮਿਲੂਗਾ ਤਾਂ ਗੁਰੂ ਦਾ ਸਿੱਖ ਹੋਊਗਾ ਜਿਹੜਾ ਗੁਰੂ ਨਾਲ ਜੁੜਿਆ ਹੋਊਗਾ ਉਹ ਜੋੜ ਦੂ ਗੁਰੂ ਨਾਲ ਇਸ ਕਰਕੇ ਜਿਹੜਾ ਸਾਨੂੰ ਗੁਰੂ ਨਾਲ ਜੋੜਦਾ ਹੈ ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਫਿਰ ਸਾਨੂੰ ਦੱਸਿਆ ਇੱਕ ਗੁਰਸਿੱਖ ਦੀ ਰਹਿਣੀ ਜਿਹੜੀ ਗੁਰੂ ਰਾਮਦਾਸ ਜੀ ਨੇ ਦੱਸੀ ਆ ਇਹ ਆਪਾਂ ਦੇਖਣਾ ਵੀ ਅਸੀਂ ਗੁਰੂ ਦੇ ਸਿੱਖ ਕਹਾਉਂਦੇ ਹਾਂ ਸਾਡੀ ਰਹਿਣੀ ਕਿਹੜੀ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਦਸਵੇਂ ਜਾਮੇ 'ਚ ਕੀ ਕਹਿ ਕੇ ਗਏ ਨੇ ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚਿਹਰਾ ਇਸ ਕਰਕੇ ਮਹਾਰਾਜ ਨੇ ਕਿਹਾ ਵੀ ਜਿਹੜਾ ਰਹਿਣੀ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾ ਹੈ ਇਹ ਮਨ ਦੀ ਰਹਿਤ ਅਤੇ ਤਨ ਦੀ ਰਹਿਤ ਪਹਿਲਾਂ ਮਨ ਜਿਹੜਾ ਹੈ ਇਹੀ ਵਿਗੜਿਆ ਹੋਇਆ ਤਨ ਨਹੀਂ ਵਿਗੜਿਆ ਹੋਇਆ ਬਸ ਮਨ ਨੂੰ ਸਮਝਾਉਣ ਦੀ ਲੋੜ ਹੈ ਜੇ ਮਨ ਸਮਝ ਗਿਆ ਤਨ ਤਾਂ ਇਹ ਸਾਧ ਹੀ ਹੈ ਇਹ ਨਹੀਂ ਕਿਸੇ ਪਾਸੇ ਜਾਂਦਾ ਤਨ ਨੂੰ ਸਾਰਾ ਟਪਾਉਣ ਵਾਲਾ ਮਨ ਇਸ ਕਰਕੇ ਮਨ ਟਿਕਦਾ ਨਹੀਂ ਤਨ ਵੀ ਨਹੀਂ ਟਿਕਦਾ ਇਸ ਕਰਕੇ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਨੇ ਫਿਰ ਇੱਕ ਸਿੱਖ ਦੀ ਰਹਿਣੀ ਦੱਸੀ ਉਹ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਕਹਿੰਦੇ ਮੇਰੇ ਸਿੱਖ ਦੀ ਨਿਸ਼ਾਨੀ ਆ ਉਹ ਅੰਮ੍ਰਿਤ ਵੇਲਾ ਸਾਂਭੂਗਾ ਅੰਮ੍ਰਿਤ ਵੇਲਾ ਜਦੋਂ ਅਸੀਂ ਨੀਂਦ ਪੂਰੀ ਕਰਕੇ ਉੱਠਦੇ ਹਾਂ ਠੀਕ ਆ ਸਮਾਂ ਤੇਜ਼ੀ ਨਾਲ ਬਦਲ ਗਿਆ ਪੁਰਾਣੇ ਸਮੇਂ ਹੋਰ ਸੀ ਹੁਣ ਸਮਾਂ ਕੋਈ ਹੋਰ ਆ ਪੁਰਾਣੇ ਸਮੇਂ 'ਚ ਲੋਕੀ ਦਿਨ ਦੇ ਟਾਈਮ ਕੰਮ ਕਰਦੇ ਸੀ ਰਾਤਾਂ ਨੂੰ ਆਰਾਮ ਕਰਦੇ ਸੀ ਉਹ ਸਵੇਰੇ ਉੱਠਦੇ ਸੀ ਅੰਮ੍ਰਿਤ ਵੇਲੇ ਅਤੇ ਉਹ ਆਪਣੀ ਭਗਤੀ ਬੰਦਗੀ ਕਰਦੇ ਸੀ ਠੀਕ ਆ ਜੇ ਕੋਈ ਕੰਮ 'ਚ ਲੇਟ ਪੇਟ ਸੌਂਦਾ ਹੈ 6 ਘੰਟੇ 7 ਘੰਟੇ ਸੌਣ ਤੋਂ ਬਾਅਦ ਉੱਠਦਾ ਤਾਂ ਹੈਗਾ ਹੀ ਹੈ ਨਾ ਉੱਠਣ ਸਾਰ ਹੀ ਤਾਂ ਕੋਈ ਕੰਮ 'ਤੇ ਨਹੀਂ ਲੱਗ ਜਾਂਦਾ ਇਹਨੇ ਉੱਠ ਕੇ ਪਹਿਲਾਂ ਕੰਮ ਕੀ ਕਰਨਾ ਉਹਨੇ ਉੱਠਣ ਸਾਰ ਪਹਿਲਾਂ ਨਾਮ ਜਪਣਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਪਹਿਲਾਂ ਉਸ ਵਾਹਿਗੁਰੂ ਨੂੰ ਯਾਦ ਕਰਦਾ ਗੁਰਸਿੱਖ ਕਿਉਂਕਿ ਉਹ ਸਵਾਸ ਦੇ ਕੇ ਸਾਨੂੰ ਜ਼ਿੰਦਾ ਰੱਖ ਰਿਹਾ ਹੈ ਅਸੀਂ ਉਸ ਨੂੰ ਸਵਾਸਾਂ ਨਾਲ ਯਾਦ ਕਰਦੇ ਹਾਂ ਫਿਰ ਹਰ ਸਾਹ ਨਾਲ ਯਾਦ ਕਰਨਾ ਤਾਂ ਗੁਰੂ ਦਾ ਸਿੱਖ ਸਵੇਰੇ ਉੱਠਦਾ ਹੈ ਇਹ ਕੰਮ ਕਰਦਾ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਦਮ ਕਰਨਾ ਪੈਂਦਾ ਇਸ ਕੰਮ ਲਈ ਬਸ ਜੀਵ ਉੱਦਮ ਨਹੀਂ ਕਰਦਾ ਵੀ ਅੱਜ ਕਰਾਂਗੇ ਕੱਲ੍ਹ ਨੂੰ ਕਰਾਂਗੇ ਪਰਸੋਂ ਨੂੰ ਕਰਾਂਗੇ ਐਂ ਕਰਦਿਆਂ ਕਰਦਿਆਂ ਜੀਵਨ ਸਾਡਾ ਲੰਘ ਜਾਂਦਾ ਕਈ ਵਾਰੀ ਸਾਰਾ ਹੀ ਤਾਂ ਕਰਕੇ ਇਸ ਕੰਮ ਲਈ ਉੱਦਮ ਕਰਨਾ ਪੈਂਦਾ ਹੈ ਜਿਹਨੂੰ ਮਹਾਰਾਜ ਕਹਿੰਦੇ ਉੱਦਮ ਕਰੈਂਦਿਆਂ ਜੀਓ ਕਾਮ ਆਮਦਿਆਂ ਸੁੱਖ ਪੁੰਚ ਧਿਆਏਂਦਿਆਂ ਪ੍ਰਭੂ ਮਿਲੇ ਨਾਨਕ ਉਤਰੇ ਚਿੰਤ ਤੇਰੀ ਚਿੰਤਾ ਵੀ ਖਤਮ ਹੋ ਜਾਊ ਫਿਕਰ ਵੀ ਝੋਰੇ ਵੀ ਕਿਉਂਕਿ ਤੇਰੇ ਅੰਦਰ ਚਿੰਤਾ ਕਦੋਂ ਖਤਮ ਹੁੰਦੀ ਹੈ ਜਦੋਂ ਇਹ ਬਾਣੀ ਹਿਰਦੇ 'ਚ ਵੱਸ ਜਾਂਦੀ ਹੈ ਉਦੋਂ ਪਹਿਲਾਂ ਕਿਸੇ ਦੀ ਚਿੰਤਾ ਨਹੀਂ ਖਤਮ ਹੋਈ ਚਿੰਤਾ ਖਤਮ ਕਰਨ ਦਾ ਇੱਕੋ ਹੀ ਤਰੀਕਾ ਹੈ ਗੁਰੂ ਦਾ ਸ਼ਬਦ ਹਿਰਦੇ 'ਚ ਵੱਸ ਜਾਵੇ ਨਾਮ ਹਿਰਦੇ 'ਚ ਵੱਸ ਜਾਵੇ ਅਤੇ ਇਹ ਬਾਣੀ ਹਿਰਦੇ 'ਚ ਵੱਸ ਜਾਵੇ
ਜਿਹਨੂੰ ਅਸੀਂ ਪੜ੍ਹਦੇ ਹਾਂ, ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ, ਤੇ ਜਿਨ੍ਹਾਂ ਦੇ ਅੰਦਰ ਚਿੰਤਾ ਹੀ ਚਿੰਤਾ, ਫਿਕਰ ਹੀ ਫਿਕਰ, ਝੋਰੇ ਹੀ ਝੋਰੇ ਨੇ, ਇਹਦਾ ਮਤਲਬ ਧੁਰ ਕੀ ਬਾਣੀ ਨੂੰ ਜਾਣਿਆ ਨਹੀਂ ਉਹਨਾਂ ਨੇ। ਇਹ ਸ਼ਬਦ ਅਸੀਂ ਪੜ੍ਹੀ ਜਾਂਦੇ ਹਾਂ, ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ, ਕਿ ਸਗਲੀ ਚਿੰਤ ਸਾਡੀ ਆਪਾਂ ਆਪਣੇ ਅੰਦਰ ਦੇਖਣਾ ਬਸ। ਗੱਲ ਤਾਂ ਇੰਨੀ ਹੀ ਹੁੰਦੀ ਆ, ਅਸੀਂ ਦੁਨੀਆਂ ਨੂੰ ਨਹੀਂ ਸਮਝਾਉਣਾ, ਲੋਕਾਂ ਨੂੰ ਨਹੀਂ ਸਮਝਾਉਣਾ, ਲੋਕਾਂ ਵਾਸਤੇ ਨਹੀਂ, ਸਾਡੇ ਵਾਸਤੇ ਹੈ ਬਾਣੀ। ਇਹ ਅਸੀਂ ਪਹਿਲਾਂ ਦੇਖਣਾ ਵੀ ਸਾਡੀ ਅੰਦਰ ਕਿੱਡੀ ਚਿੰਤਾ, ਕਿੰਨੇ ਝੋਰੇ ਲੱਗੇ ਹੋਏ ਆ ਸਾਨੂੰ। ਇਹ ਚਿੰਤਾ ਉਦੋਂ ਖਤਮ ਹੁੰਦੀ ਹੈ ਜਦੋਂ ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਇਹ ਚਿੰਤਾ ਖਤਮ ਹੋ ਜਾਂਦੀ ਹੈ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਵੀ ਚਿੰਤਾ ਤਾਂ ਰੱਬ ਨੂੰ ਚਾਹੀਦੀ ਹੈ ਜਿਹਨੇ ਪੈਦਾ ਕੀਤਾ, ਉਹਨੂੰ ਚਿੰਤਾ ਹੈ ਵੀ ਹੈ ਬੱਚਿਆਂ ਦੀ। ਮਹਾਰਾਜ ਕਹਿੰਦੇ ਚਿੰਤਾ ਕਰਤਾ ਕਰੇ ਜਿਨ ਉਪਾਇਆ ਜੱਗ, ਇਸ ਲਈ ਉਹ ਚਿੰਤਾ ਖਤਮ ਹੋ ਜਾਂਦੀ ਹੈ ਕਹਿੰਦੇ ਜਿਹੜਾ ਗੁਰੂ ਦਾ ਸਿੱਖ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਉਹ ਪਰਮੇਸ਼ੁਰ ਦਾ ਨਾਮ ਜਪਦਾ, ਸੌਂਦਿਆਂ ਵੀ ਵਾਹੋ ਵਾਹੋ ਕਰੈਣ, ਉੱਠਦਿਆਂ ਵੀ ਵਾਹੋ ਵਾਹੋ ਕਰੈਣ। ਜਦੋਂ ਅਸੀਂ ਰਾਤ ਨੂੰ ਸੌਣਾ ਉਦੋਂ ਸਿਮਰਨ ਕਰਦਿਆਂ ਕਰਦਿਆਂ ਸਰੀਰ ਛੱਡਣਾ ਹੁੰਦਾ। ਸਾਡੀ ਹਾਲਤ ਕੀ ਹੈ? ਸੋਚਦਿਆਂ ਸੋਚਦਿਆਂ ਸਰੀਰ ਛੱਡਣਾ, ਵਿਚਾਰਾਂ 'ਚ ਸਰੀਰ ਛੱਡਣਾ, ਫਿਰ ਰਾਤੀਂ ਸੁਪਨੇ ਆਈ ਜਾਣੇ। ਜਦੋਂ ਰਾਤ ਨੂੰ ਸੁਪਨਾ ਆਉਂਦਾ ਉਦੋਂ ਮਨ ਆਰਾਮ ਨਹੀਂ ਕਰ ਰਿਹਾ, ਉਦੋਂ ਮਨ ਸੁੰਨ 'ਚ ਸਮਾ ਜਾਂਦਾ। ਜਦੋਂ ਤੁਸੀਂ ਸਿਮਰਨ ਕਰਦੇ ਕਰਦੇ ਸੌਂ ਜਾਓਗੇ, ਐਸੀ ਨੀਂਦ ਆਊਗੀ 4-5 ਘੰਟੇ ਤੁਸੀਂ ਬਿਲਕੁਲ ਰਿਲੈਕਸ ਹੋ ਜਾਓਗੇ। ਜੇ ਤੁਹਾਨੂੰ ਰਾਤ ਨੂੰ ਜਾਗੋ ਮਿੱਟੀ ਸੁਪਨੇ ਆਈ ਜਾਂਦੇ ਨੇ ਨਾ, ਉਦੋਂ ਮਨ ਨੇ ਆਰਾਮ ਨਹੀਂ ਕੀਤਾ, ਸਿਰਫ ਤਨ ਦਾ ਆਰਾਮ ਹੋ ਰਿਹਾ। ਦੋਨੇ ਆਰਾਮ ਕਰਨ, ਮਨ ਟਿਕ ਜਾਵੇ, ਮਨ ਆਰਾਮ ਕਰੇ ਰਾਤ ਨੂੰ ਨਿੱਜ ਘਰ ਫਿਰ ਘਰ 'ਚ ਬੈਠੇ। ਤਾਂ ਮਹਾਰਾਜ ਕਹਿੰਦੇ ਇਹ ਉੱਦਮ ਤਾਂ ਕਰਨਾ ਵੀ ਤੁਸੀਂ ਜਪਣਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦਾ ਗੁਰਗੱਦੀ ਦਿਵਸ ਸੀ, ਉਹਨਾਂ ਦੇ ਬਚਨ ਮੰਨਣੇ ਆ। ਇਹ ਨਹੀਂ ਵੀ ਅੱਜ ਗੁਰੂ ਰਾਮਦਾਸ ਜੀ ਦਾ ਗੁਰਗੱਦੀ ਦਿਵਸ ਆ, ਸਾਡੀ ਡਿਊਟੀ ਆ ਉਹਨਾਂ ਦਾ ਜੀਵਨ ਬਿਓਰਾ ਸੁਣਾ ਦੇਣਾ, ਅਤੇ ਤੁਸੀਂ ਸੁਣ ਲਈ, ਸੁਣੀ ਤਾਂ ਅਸੀਂ ਬਹੁਤ ਵਾਰ ਆ, ਪਰ ਮੰਨ ਲਈ। ਹੁਣ ਗੁਰੂ ਰਾਮਦਾਸ ਜੀ ਕਹਿੰਦੇ ਵੀ ਇੰਨੀ ਗੱਲ ਜਿਹੜਾ ਮੰਨ ਜੂਗਾ ਨਾ, ਆਹ ਸ਼ਬਦ ਇੱਕੋ ਹੀ, ਮੇਰਾ ਇੱਕ ਬਚਨ ਵੀ ਕੋਈ ਮੰਨ ਜਾਵੇ, ਇੱਕ ਇੱਕ ਸ਼ਬਦ ਗੁਰੂ ਦਾ ਮੰਨ ਜਾਵੇ ਕੋਈ, ਕਹਿੰਦੇ ਉਹ ਜੀਵਨ ਦਾ ਪਾਰ ਉਤਾਰਾ ਹੋ ਜਾਂਦਾ। ਕਹਿੰਦੇ ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਕਹਿੰਦੇ ਸਵੇਰੇ ਉੱਠ ਕੇ ਉੱਦਮ ਕਰੇ, ਜਿਹੜਾ ਨਾਮ ਜਪੇ, ਨਾਮ ਜਪਣ ਲਈ ਉੱਦਮ ਕਰਨਾ ਪੈਂਦਾ। ਤੁਸੀਂ ਦੇਖਿਓ ਬਸ ਮਾੜਾ ਜਿਹਾ ਪਾਸਾ ਮਾਰਿਆ ਨਹੀਂ ਤਾਂ ਬਸ ਫੇਰ ਨਹੀਂ ਖੁੱਲ੍ਹਦੀ ਅੱਖ, ਦਿਨ ਚੜ੍ਹੇ ਹੀ ਖੁੱਲੂਗੀ ਫਿਰ ਤਾਂ। ਇਸ ਕਰਕੇ ਉੱਦਮ ਕਰਨਾ ਪੈਂਦਾ ਹੈ, ਜਿਹੜੇ ਵੀ ਗੁਰਮੁਖ ਉੱਦਮ ਕਰਦੇ ਆ। ਜਦੋਂ ਆ ਭਾਈ ਗੁਰਦਾਸ ਦੀਆਂ 12 ਮੈਂ ਪਿੱਛੇ ਅੱਗੇ ਪੜ੍ਹ ਰਿਹਾ ਨਾ, ਗਾਹਾਂ ਜਾ ਕੇ ਆਊਗਾ, ਜਿੰਨਾ ਭਗਤਾਂ ਦੀ ਗੱਲ ਚੱਲ ਰਹੀ ਹੈ ਨਾ, ਇਹ ਦਿਨ ਦੇ ਟਾਈਮ ਕੰਮ ਕਰਦੇ ਸੀ, ਰਾਤ ਨੂੰ ਭਗਤੀ ਕਰਦੇ ਸੀ। ਇਹ ਐਵੇਂ ਨਹੀਂ ਉੱਦਮ ਕੀਤਾ ਉਹਨਾਂ ਨੇ, ਤਾਂ ਹੀ ਅੱਜ ਦੁਨੀਆ ਉਹਨਾਂ ਨੂੰ ਨਮਸਕਾਰਾਂ ਕਰਦੀ ਹੈ। ਅਸੀਂ ਤਾਂ ਇਹਨਾਂ ਦੀ ਬਾਣੀ ਪੜ੍ਹ ਕੇ ਸੌਖਾ ਕਰ ਦਿੱਤਾ, ਉੱਦਮ ਕਰਨਾ ਸਵੇਰੇ ਉੱਠਣਾ। ਮਹਾਰਾਜ ਕਹਿੰਦੇ ਫਿਰ ਕੀ ਕਰਨਾ ਉੱਦਮ ਦੇ ਨਾਲ? ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਇੱਥੇ ਮਨ ਦੇ ਇਸ਼ਨਾਨ ਦੀ ਗੱਲ ਹੈ, ਤਨ ਦੇ ਇਸ਼ਨਾਨ ਦੀ ਅਜੇ ਗੱਲ ਹੀ ਨਹੀਂ ਆਈ। ਮਨ ਦਾ ਇਸ਼ਨਾਨ ਕਰਾਉਣਾ, ਮਨ ਦਾ ਇਸ਼ਨਾਨ ਹੁੰਦਾ ਗੁਰੂ ਦੇ ਸ਼ਬਦ ਨਾਲ ਜੁੜ ਕੇ, ਜਿਹਨੂੰ ਕਹਿੰਦੇ ਮਨ ਧੋਵੋ ਸ਼ਬਦ ਲਾਗੋ ਅਰਸ ਰੋ ਚਿੱਤ ਲਾਏ। ਜਦੋਂ ਅਸੀਂ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਪਰਮੇਸ਼ੁਰ ਦਾ ਨਾਮ ਜਪਦੇ ਹਾਂ, ਉਦੋਂ ਇਹ ਸੁਰਤੀ ਸ਼ਬਦ ਨਾਲ ਜੁੜ ਜਾਂਦੀ ਹੈ ਅਤੇ ਮਨ ਦੀ ਮੈਲ ਲੈਂਦੀ ਹੈ। ਇਹਨੂੰ ਉੱਦਮ ਕਰਨਾ ਕਹਿੰਦੇ ਆ। ਇਹ ਫਿਰ ਅੱਗੇ ਜਾ ਕੇ ਜਦੋਂ ਸੁਰਤੀ ਸਾਡੀ ਇਹ ਤ੍ਰੈਗੁਣਾਂ ਤੋਂ ਉੱਪਰ ਉੱਠ ਜਾਂਦੀ ਹੈ ਨਾ, ਸਾਡੇ ਅੰਦਰ ਅੰਮ੍ਰਿਤਸਰ ਹੈ ਜਿਹੜਾ ਉਹ ਸ਼ਹਿਰ ਸੀ ਨਾ, ਉਹਦਾ ਨਾਮ ਤਾਂ ਚੱਕ ਰਾਮਦਾਸ ਸੀ। ਫਿਰ ਅੰਮ੍ਰਿਤਸਰ ਕਿਉਂ ਰੱਖਿਆ ਗਿਆ? ਅੰਮ੍ਰਿਤਸਰ ਦੇ ਵਿੱਚ ਫਿਰ ਉਹ ਸੱਚਖੰਡ ਦਾ ਨਕਸ਼ਾ ਬਣਾਇਆ ਗਿਆ, ਸੱਚਖੰਡ ਬਣਾਇਆ ਗਿਆ, ਜਿਹਨੂੰ ਅਸੀਂ ਸੱਚਖੰਡ ਹਰਿਮੰਦਰ ਸਾਹਿਬ ਕਹਿੰਦੇ ਹਾਂ। ਉਹ ਸੱਚਖੰਡ ਦਾ ਨਕਸ਼ਾ ਹੈ, ਉੱਥੇ ਭੇਦ ਦਿੱਤਾ ਫਿਰ ਗੁਰੂ ਸਾਹਿਬਾਂ ਨੇ ਸਾਨੂੰ। ਫਿਰ ਉਸ ਸ਼ਹਿਰ ਦਾ ਨਾਮ ਅੰਮ੍ਰਿਤਸਰ ਰੱਖ ਦਿੱਤਾ ਗਿਆ, ਵੀ ਜਿਹੜਾ ਵੀ ਇਸ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤ ਸਰੋਵਰ ਚੱਕ ਕੇ ਇਸ਼ਨਾਨ ਕਰਕੇ ਗੁਰੂ ਦੇ ਬਚਨਾਂ ਨੂੰ ਸੁਣ ਕੇ ਇਹ ਕਰੂਗਾ ਕਰਮ, ਅਤੇ ਕਹਿੰਦੇ ਉਹਦਾ ਜੀਵਨ ਸਫਲ ਹੋ ਜੂਗਾ। ਸਾਡੇ ਅੰਦਰ ਵੀ ਅੰਮ੍ਰਿਤਸਰ ਹੈ, ਕਿਉਂਕਿ ਸੱਚਖੰਡ ਦੇ ਵਿੱਚ ਜੋ ਸੁਰਤੀ ਜਾਂਦੀ ਆ ਤ੍ਰੈਗੁਣਾਂ ਤੋਂ ਉੱਤੇ ਨੂੰ ਸੱਚਖੰਡ ਕਹਿ ਤੋ, ਇਹਦੇ ਬਹੁਤ ਸਾਰੇ ਨਾਂ ਆ। ਕਈ ਵਾਰੀ ਬੰਦਾ ਨਾ ਭੁਲੇਖੇ ਜਿਹੇ 'ਚ ਪੈ ਜਾਂਦਾ ਵੀ ਸੱਚਖੰਡ, ਤ੍ਰੈਗੁਣਾਂ 'ਚ ਸੱਚਖੰਡ ਨਹੀਂ। ਤ੍ਰੈਗੁਣਾਂ ਤੋਂ ਉੱਤੇ ਜਦੋਂ ਸੁਰਤੀ ਜਾਂਦੀ ਹੈ ਉਹ ਸੱਚ ਨਾਲ ਜੁੜਦੀ ਹੈ, ਜਦੋਂ ਬ੍ਰਹਮ ਨਾਲ ਜੁੜਦੀ ਹੈ ਉਹਨੂੰ ਸੱਚਖੰਡ ਕਹਿ ਦਿੱਤਾ ਗਿਆ। ਨਿਰੰਕਾਰ ਨੂੰ, ਵਾਹਿਗੁਰੂ ਨੂੰ, ਨਿਰੰਕਾਰ ਹਰ ਜਗ੍ਹਾ 'ਤੇ ਵੱਸਦਾ, ਫਿਰ ਉਹ ਸੁਰਤੀ ਹਰ ਜਗ੍ਹਾ 'ਤੇ ਪਰਮੇਸ਼ੁਰ ਨੂੰ ਦੇਖਦੀ ਹੈ, ਜਦੋਂ ਉਹਨੂੰ ਕਹਿੰਦੇ ਸੱਚਖੰਡ ਦਾ ਵਾਸੀ ਹੈ ਜਿਉਂਦੇ ਜੀ, ਅਤੇ ਅੰਤ ਵੇਲੇ ਤਾਂ ਸੱਚਖੰਡ 'ਚ ਜਾਂਦਾ ਹੀ ਜਾਂਦਾ, ਅਤੇ ਸਿਫਾਰਸ਼ ਨਾਲ ਉੱਥੇ ਥਾਂ ਨਹੀਂ ਕੋਈ ਮਿਲਦੀ।
ਕਿਉਂਕਿ ਉੱਥੇ ਸੱਚੋ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ ਥੌ ਨਾ ਪਾਇਣ ਕੂੜਿਆਰ ਮੂੰਹ ਕਾਲੇ ਦੋਜਕ ਚਾਲਿਆ। ਹੁਣ ਅੰਮ੍ਰਿਤਸਰ ਕਿੱਥੇ ਆ ਸਾਨੂੰ ਦੱਸਿਆ ਗਿਆ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਸਾਡੇ ਅੰਦਰ ਨੌ ਦਰਾਂ ਤੋਂ ਉੱਤੇ ਜਿਹੜਾ ਬੈਠਾ ਜੋਤ ਸਰੂਪ ਪਰਮੇਸ਼ਰ ਜਿਹਨੂੰ ਸਤਿਪੁਰਖ ਵੀ ਕਿਹਾ, ਸਤਿਗੁਰੂ ਵੀ ਕਿਹਾ, ਉਹ ਸਤਿਗੁਰ ਜਿੱਥੇ ਬੈਠਾ ਹੈ ਉੱਥੇ ਅੰਮ੍ਰਿਤ ਜਲ ਪ੍ਰਗਟ ਹੁੰਦਾ। ਜਿੱਥੇ ਅੰਮ੍ਰਿਤ ਜਲ ਸਾਡੇ ਅੰਦਰ ਪ੍ਰਗਟ ਹੁੰਦਾ ਉਹਨੂੰ ਅੰਮ੍ਰਿਤਸਰ ਕਹਿੰਦੇ ਨੇ, ਜਿਹਨੂੰ ਮਹਾਰਾਜ ਕਹਿੰਦੇ ਅੰਮ੍ਰਿਤਸਰ ਸਤਿਗੁਰ ਸਤਿਵਾਦੀ ਜਿੱਤ ਨਾਤੇ ਕਊਆ ਹੰਸ ਹੋ ਹੈ ਨਾਨਕ ਧੰਨ ਧੰਨ ਵੱਡੇ ਵੱਡ ਭਾਗੀ ਜਿਨ ਗੁਰਮਤਿ ਨਾਮ ਰਿਧੇ ਮਲ ਤੋਂ ਹੈ। ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਆਪਣੇ ਮਨ ਕਾਲੇ ਨੂੰ ਧੋ ਕੇ ਸ਼ੁੱਧ ਕਰ ਲਿਆ। ਇਸ ਕਰਕੇ ਜਿੱਥੇ ਸਤਿਗੁਰ ਹੈ ਉੱਥੇ ਅੰਮ੍ਰਿਤ ਵਰਖਾ ਹੁੰਦੀ ਹੈ। ਜਿੱਥੇ ਹੁਣ ਜਿਵੇਂ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਜਦੋਂ ਵਿਚਾਰ ਹੁੰਦੀ ਹੈ ਅੰਮ੍ਰਿਤ ਵਚਨ ਨੇ, ਹੁਣ ਸਾਡੇ ਮਨ ਦੇ ਉੱਤੇ ਧੂੜੀ ਪੈ ਰਹੀ ਹੈ, ਇਹਨੂੰ ਅੰਮ੍ਰਿਤ ਵਚਨ ਵੀ ਕਿਹਾ ਤੇ ਅੰਮ੍ਰਿਤ ਵਰਖਾ ਵੀ ਕਿਹਾ, ਅੰਮ੍ਰਿਤਸਰ ਵੀ ਕਿਹਾ। ਇਸੇ ਨੂੰ ਵੀ ਅੰਮ੍ਰਿਤਸਰ ਹੁੰਦਾ ਜਿੱਥੇ ਸਰ ਦਾ ਮਤਲਬ ਹੁੰਦਾ ਸਰੋਵਰ, ਜਿੱਥੇ ਅੰਮ੍ਰਿਤ ਵਚਨ ਬੋਲੇ ਜਾਂਦੇ ਹੋਣ, ਜਿੱਥੇ ਗੁਰੂ ਦੀ ਬਾਣੀ ਦੀ ਵਿਚਾਰ ਹੁੰਦੀ ਆ ਉਹ ਅੰਮ੍ਰਿਤਸਰ ਬਣ ਜਾਂਦਾ। ਸਾਡਾ ਮਨ ਉਸ ਸਰੋਵਰ 'ਚ ਇਸ਼ਨਾਨ ਕਰਦਾ ਜਿੱਥੇ ਬ੍ਰਹਮ ਵਿਚਾਰ ਹੁੰਦੀ ਹੋਵੇ। ਇਸ ਕਰਕੇ ਮਹਾਰਾਜ ਕਹਿੰਦੇ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਇਹ ਸਾਡਾ ਮਨ ਸੁਣ ਮੰਡਲ ਦੇ ਵਿੱਚ ਜਾ ਕੇ ਇਹ ਨਿੱਤ ਇਸ਼ਨਾਨ ਕਰਦਾ ਸਾਡਾ ਮਨ ਗੁਰੂ ਦੇ ਸ਼ਬਦ ਨਾਲ ਜੁੜ ਕੇ। ਫਿਰ ਮਹਾਰਾਜ ਕਹਿੰਦੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਬਿਕ ਪਾਪ ਦੋਖ ਲੈ ਜਾਵੇ। ਕਹਿੰਦਾ ਜਿਹੜਾ ਇਹ ਗੁਰੂ ਦਾ ਉਪਦੇਸ਼ ਆ ਗੁਰੂ ਰਾਮਦਾਸ ਜੀ ਕਹਿੰਦੇ ਉਹਨੂੰ ਹਿਰਦੇ 'ਚ ਵਸਾਉਣਾ ਪਊਗਾ ਅਤੇ ਹਰੀ ਨੂੰ ਵਾਹਿਗੁਰੂ ਨੂੰ ਜਪਣਾ ਪਊਗਾ। ਜਦੋਂ ਅਸੀਂ ਵਾਹਿਗੁਰੂ ਨੂੰ ਜਪਾਂਗੇ ਫਿਰ ਸਾਡੇ ਕੀਤੇ ਪਾਪ ਖੰਡਨ ਹੋ ਜਾਂਦੇ ਨੇ, ਸਭ ਕਿਲਬਿਕ ਪਾਪ ਦੋਖ ਲੈ ਜਾਵੇ। ਕਹਿੰਦੇ ਕੀਤੇ ਹੋਏ ਪਾਪ ਖੰਡਨ ਹੋ ਜਾਂਦੇ ਨੇ, ਇਸ ਕਰਕੇ ਸਾਡਾ ਜੀਵਨ ਸਫਲ ਹੋ ਜਾਂਦਾ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ। ਗੁਰਬਾਣੀ 'ਚ ਮਹਾਰਾਜ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਇੱਕ ਵਾਰ ਵਾਹਿਗੁਰੂ ਕਹਿਣ ਦੇ ਨਾਲ, ਇੱਕ ਵਾਰ ਸਿਮਰਨ ਕਰਨ ਦੇ ਨਾਲ ਸਾਡੇ ਕਰੋੜਾਂ ਪਾਪ ਲੈ ਜਾਂਦੇ ਨੇ। ਇੱਕ ਵਾਰ ਹਰ ਹਰ ਸਿਮਰਤ ਕੋਟ ਕਸਮਲ ਪਾਪ ਲੈ ਜਾਤ, ਇੱਕ ਵਾਰ। ਬਾਬੇ ਕਬੀਰ ਨੇ ਤਾਂ ਇੱਦੋਂ ਵੀ ਅੱਗੇ ਕਹਿ ਦਿੱਤਾ, ਉਹ ਕਹਿੰਦਾ ਸੁਪਨੇ ਦੇ ਵਿੱਚ ਵੀ ਕੋਈ ਰੱਬ ਦਾ ਨਾਂ ਲੈ ਲਵੇ ਕਹਿੰਦੇ ਮੈਂ ਉਹਨੂੰ ਆਪਣੇ ਚਰਮ ਦੀਆਂ ਜੁੱਤੀਆਂ ਸਮਾ ਕੇ ਪਾ ਦੂੰਗਾ। ਕਬੀਰ ਸੁਪਨੇ ਹੂੰ ਬਰੜਾਏ ਕੇ ਜੇ ਮੁੱਖ ਨਿਕਸੈ ਰਾਮ ਤਾਕ ਕੇ ਪੱਗ ਕੀ ਪਾਹਨੀ ਮੇਰੇ ਤਨ ਕੋ ਚਾਮ। ਇੰਨਾ ਨਾਮ ਜਪਣ ਦੀ ਮਹਿਮਾ ਗੁਰਬਾਣੀ 'ਚ। ਇਸ ਕਰਕੇ ਮਹਾਰਾਜ ਕਹਿੰਦੇ ਗੁਰੂ ਦਾ ਸਿੱਖ ਸਵੇਰੇ ਉੱਠ ਕੇ ਉਪਦੇਸ਼ ਗੁਰੂ ਦਾ ਮੰਨ ਕੇ ਸੁਣਦਾ ਮੰਨਿਆ ਫਿਰ ਅੱਗੇ ਚੱਲਦਾ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਬਿਕ ਪਾਪ ਦੋਖ ਲੈ ਜਾਵੇ, ਕੀਤੇ ਹੋਏ ਪਾਪ ਸਾਰੇ ਖੰਡਨ ਹੋ ਜਾਂਦੇ ਨੇ ਮਹਾਰਾਜ ਕਹਿੰਦੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਫਿਰ ਉਹ ਇਸ਼ਨਾਨ ਪਾਣੀ ਕਰਕੇ ਤਨ ਨੂੰ ਸ਼ੁੱਧ ਕਰਕੇ ਫਿਰ ਗੁਰਬਾਣੀ ਪੜ੍ਹਦਾ। ਕਿਉਂਕਿ ਪਹਿਲਾਂ ਸੁਰਤੀ ਨੂੰ ਟਿਕਾਉਣਾ ਪੈਂਦਾ ਫਿਰ ਬਾਣੀ ਪੜ੍ਹਨੀ ਪੈਂਦੀ ਹੈ। ਅਸੀਂ ਮੈਂ ਵੀ ਆਪਣਾ ਇਹ ਪ੍ਰੈਕਟੀਕਲ ਆ ਮੇਰਾ ਆਪਣੀ ਜ਼ਿੰਦਗੀ ਦਾ। ਮੈਂ ਕਈ ਵਾਰ ਪਹਿਲਾਂ ਆਉਂਦੀ ਜਦੋਂ ਸੰਗਤ ਨਹੀਂ ਸੀ ਮਿਲੀ ਮੈਨੂੰ, ਮੈਂ ਸਵੇਰੇ ਅੰਮ੍ਰਿਤ ਵੇਲੇ ਉੱਠਣਾ 3:30 ਵਜੇ ਉੱਠ ਕੇ ਇਸ਼ਨਾਨ ਕਰਕੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਕੇ ਜਾਂ ਹੋਰ ਬਾਣੀਆਂ ਪੜ੍ਹ ਲੈਣੀਆਂ ਥੋੜ੍ਹੀਆਂ ਜਿੰਨਾ ਸਮਾਂ ਹੁੰਦਾ ਸੀ, ਅਤੇ ਮੈਂ ਦੁਨੀਆਂ ਦੇ ਵਿੱਚ ਚੌੜਾ ਹੋ ਕੇ ਤੁਰਿਆ ਫਿਰਦਾ ਸੀ ਵੀ ਮੇਰੇ ਵਰਗਾ ਕੌਣ। ਜਦੋਂ ਮੈਨੂੰ ਗੁਰਮੁਖ ਮਿਲੇ ਉਹਨਾਂ ਨੇ ਕਿਹਾ ਵੀ ਨਾਮ ਕਿੰਨਾ ਚਿਰ ਜਪਦਾ, ਮੈਂ ਕਿਹਾ ਜੀ ਉਹ ਕੀ ਹੁੰਦਾ, ਸਿਮਰਨ ਕਿੰਨਾ ਚਿਰ ਕਰਦਾ, ਮੈਂ ਕਿਹਾ ਪਤਾ ਨਹੀਂ। ਫਿਰ ਉਹਨਾਂ ਨੇ ਵਿਧੀ ਦੱਸੀ, ਯੁਗਤੀ ਦੱਸੀ, ਫਿਰ ਨਾਮ ਜਪਦੇ ਹਾਂ ਫਿਰ ਗੁਰਬਾਣੀ ਪੜ੍ਹਦੇ ਹਾਂ। ਜਦੋਂ ਵੀ ਤੁਸੀਂ ਗੁਰਬਾਣੀ ਪੜ੍ਹਨੀ ਹੈ ਪਹਿਲਾਂ ਸਿਮਰਨ ਕਰਨਾ, ਸਿਮਰਨ ਕਰਕੇ ਮਨ ਟਿਕੂਗਾ, ਫਿਰ ਬਾਣੀ ਪੜ੍ਹੋਗੇ ਇੱਕ ਇੱਕ ਸ਼ਬਦ ਸਮਝ ਆ ਜੂਗਾ ਤੁਹਾਨੂੰ। ਜੇ ਮਨ ਹੀ ਨਹੀਂ ਟਿਕਿਆ ਪੜ ਪੜ ਗੱਡੀ ਲੱਦੀਏ ਫਿਰ ਤਾਂ ਬਥੇਰਾ ਚਿਰ ਪੜ੍ਹਦਾ ਰਹਿੰਦਾ। ਇਸ ਕਰਕੇ ਗੁਰਬਾਣੀ ਪੜ੍ਹਨ ਦਾ ਇੱਕ ਤਰੀਕਾ ਹੈ, ਯੁਗਤੀ ਆ। ਇਸ ਕਰਕੇ ਜਿਹਨਾਂ ਨੂੰ ਗੁਰੂ ਕਿਰਪਾ ਕਰਦਾ, ਕਿਉਂਕਿ ਸਵੇਰੇ ਅਸੀਂ ਉੱਠਣ ਸਾਰ ਹੀ ਜਦੋਂ ਨਾ ਇਹ ਪ੍ਰੈਕਟੀਕਲ ਗੱਲ ਮੈਂ ਤੁਹਾਨੂੰ ਦੱਸਦਾ ਪਰ ਆਪਣੀ ਆਪਣੀ ਮਰਜ਼ੀ ਹੈ ਸਾਰਿਆਂ ਦੀ ਕਿਵੇਂ ਕਰਨਾ ਮੈਨੂੰ। ਜਦੋਂ ਅਸੀਂ ਉੱਠਣ ਸਾਰ ਪਹਿਲਾਂ ਇਸ਼ਨਾਨ ਕਰਦੇ ਹਾਂ ਇੰਨੇ ਚਿਰ ਨੂੰ ਮਨ 'ਚ ਪਤਾ ਨਹੀਂ ਕਿੰਨੀਆਂ ਕਿੰਨੀਆਂ ਉਡਾਰੀਆਂ ਮਾਰ ਕੇ ਘੁੰਮੇ ਆਉਂਦਾ, ਇੱਥੇ ਜਿਵੇਂ ਰਹਿੰਦੇ ਇੰਡੀਆ ਵੀ ਜਾਇਆ ਆਉਂਦਾ, ਉੱਧਰ ਵੀ ਜਾਇਆ ਆਉਂਦਾ, ਉੱਧਰ ਵੀ ਜਾਇਆ ਆਉਂਦਾ, ਸਾਰੀਆਂ ਕੰਮ 'ਤੇ ਵੀ ਮੈਂ ਆਹ ਕਰਨਾ ਮੈਂ ਉਹ ਕਰਨਾ, ਸਾਰੇ ਫੁਰਨੇ ਬਣਨ ਲੱਗ ਜਾਂਦੇ ਨੇ। ਤਾਂ ਕਰਕੇ ਉੱਠਣ ਸਾਰ ਪਹਿਲਾਂ ਨਾਮ ਜਪਣਾ ਹੁੰਦਾ, ਨਾਮ ਜਪ ਕੇ ਫਿਰ ਚੜ੍ਹੇ ਦਿਵਸ, ਫਿਰ ਜਦੋਂ ਥੋੜ੍ਹਾ ਜਿਹਾ ਐਰੋ ਐਰਜੀ ਹੋ ਜਾਂਦੀ ਹੈ ਫਿਰ ਗੁਰਬਾਣੀ ਪੜ੍ਹਨੀ ਹੈ ਇਸ਼ਨਾਨ ਕਰਕੇ, ਫਿਰ ਗੁਰਬਾਣੀ ਪੜ੍ਹ ਕੇ ਉਹਨੂੰ ਸਮਝਣਾ ਹੈ, ਉਪਦੇਸ਼ ਨੂੰ ਸੁਣਨਾ ਅਤੇ ਮੰਨਣਾ। ਮਾਰੇ ਕਹਿੰਦੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਫਿਰ ਹਰੀ ਦਾ ਨਾਮ ਜਪਣਾ, ਤੁਰਦਿਆਂ ਫਿਰਦਿਆਂ ਬਹਿੰਦਿਆਂ ਉੱਠਦਿਆਂ ਹਰ ਵੇਲੇ ਉਹਨੂੰ ਯਾਦ ਕਰਨਾ, ਵਾਹਿਗੁਰੂ ਜੀ ਨੂੰ ਉਹਦੇ ਹੁਕਮ 'ਚ ਰਹਿਣਾ, ਕੋਈ ਐਸਾ ਕਰਮ ਨਾ ਕਰਨਾ ਜਿਹਦੇ ਕਰਕੇ ਹਰੀ ਤੋਂ ਦੂਰ ਹੋ ਜਾਈਏ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਬਿਕ ਪਾਪ ਦੋਖ ਲੈ ਜਾਵੇ।
ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ। ਹੁਣ ਮਹਾਰਾਜ ਅੱਗੇ ਦੱਸਦੇ ਨੇ ਫਿਰ ਕੀ ਕਰਦਾ ਸਿੱਖ ਗੁਰੂ ਤੋਂ ਸਿੱਖਿਆ ਲੈ ਕੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਜਿਨ੍ਹਾਂ ਦੇ ਸਵਾਸਾਂ 'ਚ ਸਿਮਰਨ ਚੱਲ ਪੈਂਦਾ, ਸਾਸ ਗਰਾਸ ਹਰ ਸਾਹ ਨਾਲ ਚੇਤੇ ਆਉਣਾ, ਇਹ ਉਦੋਂ ਆਊਗਾ ਜਦੋਂ ਪ੍ਰੈਕਟੀਕਲ ਕਰਾਂਗੇ। ਕੋਈ ਵੀ ਚੀਜ਼ ਆ ਉਹ ਸਾਡੇ ਹਿਰਦੇ 'ਚ ਉਦੋਂ ਵੱਸਦੀ ਹੈ, ਜਿਵੇਂ ਤੁਹਾਨੂੰ ਵਿਧੀ ਦੱਸ ਦਿੰਦੇ ਹਾਂ। ਜਦੋਂ ਆਪਣਾ ਜਨਮ ਹੋਇਆ ਸੀ ਆਪਾਂ ਆਪਣੇ ਪਿਓ ਨੂੰ ਤਾਂ ਜਾਣਦੇ ਹੀ ਨਹੀਂ ਸੀਗੇ, ਸਾਡੇ ਪਿਓ ਦਾ ਨਾਮ ਕੋਈ ਪਾਪਾ ਕਹਿ ਦਿੰਦਾ, ਕੋਈ ਡੈਡੀ ਕਹਿ ਦਿੰਦਾ, ਕੁਛ ਵੀ। ਸਾਡੀ ਮਾਂ ਨੇ ਕੀ ਕਿਹਾ ਵੀ ਇਹ ਤੇਰਾ ਪਾਪਾ ਹੈ, ਸਾਨੂੰ ਨਹੀਂ ਪਤਾ ਪਾਪਾ ਕੀ ਹੁੰਦਾ, ਨਾ ਸਾਨੂੰ ਇਸ ਭਾਸ਼ਾ ਦਾ ਪਤਾ, ਕੱਖ ਨਹੀਂ ਪਤਾ ਸੀ। ਹੁਣ ਮਾਂ ਨੇ ਵਾਰ ਵਾਰ ਵਾਰ ਵਾਰ ਇੱਕ ਗੱਲ ਕਹੀ ਕਿ ਪਾਪਾ, ਇਹ ਤੇਰਾ ਪਾਪਾ, ਇਸ਼ਾਰਾ ਕਰਕੇ। ਉਹ ਬੱਚਾ ਹੌਲੀ ਹੌਲੀ ਹੌਲੀ ਹੌਲੀ ਬੋਲਣ ਲੱਗਿਆ ਤੇ ਉਹ ਕੀ ਕਹਿੰਦਾ, ਪਾਪਾ। ਜਦੋਂ ਪਹਿਲੀ ਵਾਰ ਕਹਿੰਦਾ ਬੜਾ ਖੁਸ਼ ਹੁੰਦਾ ਸੀ ਪਾਪਾ ਕਿਹਾ, ਹੌਲੀ ਹੌਲੀ ਉਹ ਥੋੜ੍ਹਾ ਜਿਹਾ ਬੋਲਣ ਲੱਗ ਜਾਂਦਾ, ਫਿਰ ਪਾਪਾ ਪਾਪਾ ਸੌਖਾ ਕਹਿਣ ਲੱਗ ਜਾਂਦਾ, ਪਹਿਲਾਂ ਉਹਨੂੰ ਬੁਲਾਉਣਾ ਪੈਂਦਾ। ਫਿਰ ਉਹ ਪਾਪਾ ਜਿਹੜਾ ਹੈ ਜਿਹਨੂੰ ਪਿਓ ਕਹਿ ਦਿੰਦੇ ਹਾਂ, ਫਿਰ ਪਿਓ ਨੂੰ ਉਹਨੂੰ ਵਾਰ ਵਾਰ ਪਾਪਾ ਪਾਪਾ ਨਹੀਂ ਕਹਾਉਣਾ ਪੈਂਦਾ ਅਤੇ ਨਾ ਪਾਪੇ ਨੂੰ ਯਾਦ ਕਰਨਾ ਪੈਂਦਾ, ਉਹ ਪਾਪਾ ਉਹਦੇ ਹਿਰਦੇ 'ਚ ਵੱਸ ਗਿਆ। ਸਾਡਾ ਪਿਓ ਸਾਡੇ ਹਿਰਦੇ 'ਚ ਵਸਿਆ ਕਿ ਨਹੀਂ ਵਸਿਆ? ਯਾਦ ਕਰਨਾ ਪੈਂਦਾ ਕਿਤੇ ਆਪਣੇ ਪਿਓ ਨੂੰ, ਕਿਤੇ ਵਾਰ ਵਾਰ ਸਾਨੂੰ ਕੋਈ ਕਹਾਉਂਦਾ ਵੀ ਪਿਓ ਨੂੰ ਯਾਦ ਕਰੋ? ਜੇ ਕਹੇ ਆਪਾਂ ਕਹਾਂਗੇ ਅਸੀਂ ਮੂਰਖ ਹਾਂ, ਸਾਨੂੰ ਸਮਾਂ ਜਾਣਦਾ ਆਪਣੇ ਪਿਓ ਨੂੰ। ਇੱਥੋਂ ਤੱਕ ਕਿ ਸਾਡਾ ਪਿਤਾ ਉਹਦੀ ਅਸੀਂ ਆਵਾਜ਼ ਵੀ ਪਛਾਣਨ ਲੱਗ ਜਾਂਦੇ ਹਾਂ। ਸਾਡਾ ਪਿਤਾ ਕਿਤੇ ਬੋਲਦਾ ਹੋਵੇ ਕੰਧ ਤੋਂ ਓਹਲੇ, ਅਸੀਂ ਦੂਜੇ ਪਾਸੇ ਅਸੀਂ ਕਹਾਂਗੇ ਆ ਮੇਰੇ ਪਾਪਾ ਦੀ ਆਵਾਜ਼ ਹੈ। ਬਸ ਇੰਨੀ ਹੀ ਗੱਲ ਆ, ਪਹਿਲਾਂ ਵਾਹਿਗੁਰੂ ਸ਼ਬਦ ਕਹਿਣਾ ਪੈਂਦਾ, ਸਾਸ ਗਰਾਸ। ਜਦੋਂ ਅਸੀਂ ਸਾਸ ਗਰਾਸ ਸਿਮਰਨ ਕਰਾਂਗੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਉਹ ਗੁਰੂ ਨੂੰ ਚੰਗਾ ਲੱਗਦਾ। ਫਿਰ ਕੀ ਆ, ਜਦੋਂ ਅਸੀਂ ਸਾਸ ਗਰਾਸ ਵਾਹਿਗੁਰੂ ਵਾਹਿਗੁਰੂ ਕਹੀ ਜਾਵਾਂਗੇ, ਇਹ ਵਾਹਿਗੁਰੂ ਸਾਡੇ ਹਿਰਦੇ 'ਚ ਵੱਸ ਜਾਂਦਾ ਜਪਣ ਦੇ ਨਾਲ। ਜਦੋਂ ਉਹ ਹਿਰਦੇ 'ਚ ਵੱਸਦਾ ਫਿਰ ਉਹਦੀ ਆਵਾਜ਼ ਪ੍ਰਗਟ ਹੁੰਦੀ ਆ, ਜਿਹਨੂੰ ਸਹਿਜ ਧੁਨ ਕਿਹਾ ਗਿਆ, ਜਿਹੜੀ ਉਹਦੀ ਮੁੱਖ ਦੀ ਆਵਾਜ਼ ਆ, ਜਿਹਨੂੰ ਸ਼ਬਦ ਕਿਹਾ ਗਿਆ, ਜਿਹਨੂੰ ਨਾਮ ਕਿਹਾ ਗਿਆ। ਫਿਰ ਉਹ ਜਿਹੜੀ ਉਹਦੀ ਆਵਾਜ਼ ਆ ਉਹ ਸਾਨੂੰ ਸੁਣਨ ਲੱਗ ਜਾਂਦੀ ਆ, ਫਿਰ ਸਾਨੂੰ ਉਹ ਆਵਾਜ਼ ਹਿਰਦੇ 'ਚ ਵੱਸ ਜਾਂਦੀ ਹੈ ਸਾਡੇ। ਫਿਰ ਜਿਹੜਾ ਉਹਨੂੰ ਸੁਣਦਾ ਹੈ, ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਵੀ, ਜੇ ਕੋਈ ਹੋਰ ਵੀ ਮਿਲੂਗਾ ਨਾ ਤੁਹਾਨੂੰ ਕੋਈ ਪ੍ਰੈਕਟੀਕਲ ਗੱਲਾਂ, ਇਹ ਜਦੋਂ ਮਿਲੂਗਾ ਤੁਸੀਂ ਦੱਸ ਦੋਗੇ ਵੀ ਇਹ ਤੇਰੇ ਪਿਓ ਦੀ ਆਵਾਜ਼ ਆ, ਜਿਹੜੀ ਕਿ ਸਾਡੇ ਅੰਦਰ ਸਦਾ ਹੀ ਚੱਲਦੀ ਹੈ, ਜਿਹਨੂੰ ਮਾਰ ਕਹਿੰਦੇ ਠਾਕਰ ਮੇਰਾ ਸਦ ਬੁਲੰਤਾ। ਸਾਡੇ ਅੰਦਰ ਜਿੰਨਾ ਚਿਰ ਬੋਲਦਾ ਨਾ ਓਨਾ ਚਿਰ ਹੀ ਸੀ ਹਾਂ, ਜਿੱਦਾਂ ਚੁੱਪ ਕਰ ਗਿਆ ਉਹਦੇ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ, ਹੁਣ ਬੋਲ ਕੌਣ ਰਿਹਾ ਸਾਡੇ ਅੰਦਰ। ਇਸ ਕਰਕੇ ਮਹਾਰਾਜ ਕਹਿੰਦੇ ਸਾਰਿਆਂ ਦੇ ਵਿੱਚੋਂ ਪਰਮੇਸ਼ੁਰ ਦੀ ਜੋਤ ਆ, ਤਾਂ ਬੋਲ ਰਹੇ ਹਾਂ ਅਸੀਂ। ਜੇ ਉਹ ਜੋਤ ਆਪਣੀ ਨਾ ਰੱਖੇ, ਕੱਢ ਲਵੇ ਸਾਡੇ ਅੰਦਰੋਂ, ਤਾਂ ਅਸੀਂ ਬੋਲ ਨਹੀਂ ਸਕਦੇ। ਤਾਂ ਕਰਕੇ ਉਹ ਬੋਲ ਵੀ ਰਿਹਾ, ਉਹਦੀ ਆਵਾਜ਼ ਇੱਕ ਧੁਨ ਹੈ, ਜਿਹਨੂੰ ਕਹਿੰਦੇ ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ। ਧੁਨ ਕਹਿੰਦੇ ਨੇ ਆਵਾਜ਼ ਨੂੰ, ਫਿਰ ਉਹ ਅੰਦਰ ਧੁਨ ਪ੍ਰਗਟ ਹੁੰਦੀ ਹੈ ਜਿੱਥੋਂ ਸਾਡੀ ਸੁਰਤੀ ਜਾ ਕੇ ਜੁੜਦੀ ਆ, ਉਹਨੂੰ ਗੁਰਬਾਣੀ 'ਚ ਕਿਹਾ ਸ਼ਬਦ ਸੁਰਤ ਦਾ ਮੇਲ। ਉਹ ਜਿਹੜੀ ਧੁਨ ਹੈ, ਜਿਹੜਾ ਸ਼ਬਦ ਹੈ, ਜਿਹਨੂੰ ਕਹਿੰਦੇ ਧੁਨ ਉਪਜੇ ਸ਼ਬਦ ਜਗਾਇਆ, ਪਰ ਸਾਡਾ ਮਨ ਜਾਗਣਾ ਸ਼ੁਰੂ ਕਰਦਾ ਉੱਥੋਂ ਜਾ ਕੇ, ਉੱਥੋਂ ਸਾਡੀ ਭਗਤੀ ਸ਼ੁਰੂ ਹੁੰਦੀ ਹੈ। ਜਿਹਨੂੰ ਮਾਰ ਕਹਿੰਦੇ ਗੁਰਮੁਖ ਭਗਤ ਜਿੱਤ ਸਹਿਜ ਧੁਨ ਉਪਜੇ, ਜਦੋਂ ਇਹ ਸਹਿਜ ਧੁਨ ਪ੍ਰਗਟ ਹੁੰਦੀ ਆ, ਸ਼ਬਦ ਪ੍ਰਗਟ ਹੁੰਦਾ, ਉਹਦੀ ਆਵਾਜ਼, ਫਿਰ ਅਸੀਂ ਸੁਰਤੀ ਸੁਰਤ ਰਲਾਈਆ ਏਤ, ਫਿਰ ਸੁਰਤੀ ਸ਼ਬਦ ਨਾਲ ਜੋੜ ਕੇ ਚੱਲਦੇ ਆ ਸਾਡੀ ਸੁਰਤੀ। ਸੁਰਤੀ ਕਹਿੰਦੇ ਮਨ ਨੂੰ, ਉਦੋਂ ਜਦੋਂ ਸ਼ਬਦ ਨਾਲ ਜੁੜਦੀ ਆ ਉਦੋਂ ਸੁਰਤੀ ਕਹਿੰਦੇ ਨੇ। ਜਦੋਂ ਮਨ ਇੱਕ ਥਾਂ ਤੋਂ ਦੂਜੇ ਥਾਂ 'ਤੇ ਚੱਲਦਾ ਉਹਨੂੰ ਸੁਰਤੀ ਕਿਹਾ ਜਾਂਦਾ। ਜਿਹਨੂੰ ਮਾਰ ਕਹਿੰਦੇ ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ। ਫਿਰ ਜਦੋਂ ਸੁਰਤੀ ਨਾਲ ਸੁਰਤੀ ਮਿਲਦੀ ਆ ਉਸ ਸ਼ਬਦ ਨਾਲ ਸਾਡੀ, ਤੇ ਉਹ ਬੋਲੀ ਜਾਂਦਾ, ਅਸੀਂ ਪਿੱਛਾ ਕਰਦੇ ਕਰਦੇ ਉਹਦੇ ਤੱਕ ਪਹੁੰਚਣਾ, ਫਿਰ ਜਿੱਥੋਂ ਆਵਾਜ਼ ਆ ਰਹੀ ਹੈ ਉਹਦੇ ਮੁੱਖ 'ਚੋਂ ਆ ਰਹੀ ਹੈ। ਫਿਰ ਅਸੀਂ ਜਦੋਂ ਸੁਰਤੀ ਸ਼ਬਦ ਨਾਲ ਜੋੜ ਕੇ ਬੈਠਾਂਗੇ, ਧਿਆਨ ਕਹਿੰਦੇ ਨੇ ਇਹਨੂੰ, ਜਦੋਂ ਬੈਠਾਂਗੇ ਤਾਂ ਅਸੀਂ ਉਹਦੇ ਸਨਮੁੱਖ ਹੁੰਦੇ ਜਾਵਾਂਗੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ। ਫਿਰ ਜਦੋਂ ਅਸੀਂ ਸਨਮੁੱਖ ਹੋ ਜਾਵਾਂਗੇ ਅਸੀਂ ਉਹਨੂੰ ਪਛਾਣ ਹੋ ਜੂਗੀ, ਫਿਰ ਅਸੀਂ ਕਹਾਂਗੇ ਜਿਹਨੂੰ ਅਸੀਂ ਵਾਹਿਗੁਰੂ ਕਹਿੰਦੇ ਸੀ ਆਹ ਇਹਨੂੰ ਸੱਚ ਕਹਿੰਦੇ ਨੇ। ਜਿਹੜਾ ਵਾਹਿਗੁਰੂ ਉਹਨੂੰ ਗੁਰਬਾਣੀ 'ਚ ਸੱਚ ਕਿਹਾ ਗਿਆ, ਆਦਿ ਸੱਚ ਜੁਗਾਦ ਸੱਚ। ਉਹਦੇ ਮੁੱਖ ਤੋਂ ਜਿਹੜੀ ਆਵਾਜ਼ ਚੱਲਦੀ ਹੈ ਉਹਨੂੰ ਨਾਮ ਕਿਹਾ ਗਿਆ, ਨਾਮ ਕੇ ਧਾਰੇ ਸਗਲੇ ਜੰਤ। ਫਿਰ ਵਾਹਿਗੁਰੂ ਕਹਿ ਕੇ ਸਤਨਾਮ ਦੀ ਪਛਾਣ ਹੋ ਜੂਗੀ ਤੁਹਾਨੂੰ, ਉਹ ਸਤਨਾਮ ਸਾਡਾ ਪਿਤਾ ਹੈ, ਉਹ ਸਤਨਾਮ ਹੀ ਸਭ ਦਾ ਮਾਤਾ ਪਿਤਾ, ਉਹ ਸਤਨਾਮ ਪਰਾ ਪੁਰੂਲਾ ਜੀ ਤੋਂ ਦੁਨੀਆਂ ਪੈਦਾ ਹੋਈ ਹੈ, ਸਾਰਿਆਂ ਦਾ ਮਾਤਾ ਪਿਤਾ ਉਹ ਆਪ ਹੈ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ।
ਇਸ ਕਰਕੇ ਇਹ ਪ੍ਰੈਕਟੀਕਲ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ, ਚੌਥੇ ਪਾਤਸ਼ਾਹ ਦਾ, ਗੁਰੂ ਰਾਮਦਾਸ ਜੀ ਇਹ ਸਾਨੂੰ ਦੱਸਦੇ ਨੇ। ਕਹਿੰਦੇ ਫਿਰ ਤੁਸੀਂ ਕੀ ਕਰਨਾ, ਸਾਸ ਗਰਾਸ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਜਿਹੜਾ ਹਰੀ ਨੂੰ ਵਾਹਿਗੁਰੂ ਨੂੰ ਹਰ ਵੇਲੇ ਯਾਦ ਕਰੂਗਾ, ਸੋ ਗੁਰਸਿੱਖ ਗੁਰੂ ਮਨ ਭਾਵੇ, ਉਹ ਗੁਰੂ ਨੂੰ ਚੰਗਾ ਲੱਗਦਾ। ਜਿਸ ਨੂੰ ਦਿਆਲ ਹੋਏ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ। ਇਹ ਆ ਵਾਹਿਗੁਰੂ ਜੀ ਦੀ ਦਿਆਲਤਾ। ਜਿਸ ਮਨ ਤੇ ਜਿਸ ਸਿੱਖ ਤੇ ਗੁਰੂ ਖੁਸ਼ ਹੁੰਦਾ ਉਹਨੂੰ ਗੁਰ ਉਪਦੇਸ਼ ਸੁਣਨ ਨੂੰ ਮਿਲਦਾ, ਨਹੀਂ ਸੁਣ ਸਕਦਾ ਬੰਦਾ, ਮੇਰਾ ਆਪਣਾ ਤਜਰਬਾ, ਨਹੀਂ ਸੁਣ ਸਕਦਾ, ਬਹੁਤ ਮੁਸ਼ਕਲ ਆ ਸੁਣਨਾ। ਸਭ ਤੋਂ ਔਖਾ ਸੁਣਨਾ ਬਸ, ਗੁਰਬਾਣੀ ਨੂੰ ਸੁਣਨਾ ਸਭ ਤੋਂ ਔਖਾ ਹੈ, ਪੜ੍ਹਨਾ ਬਹੁਤ ਸੌਖਾ ਹੈ। ਸੁਣ ਕੇ ਦੇਖਿਓ ਕਿਤੇ ਤੁਸੀਂ, ਇਹਦੇ ਪ੍ਰੈਕਟੀਕਲ ਕਰਿਆ ਕਰੋ, ਕਿਉਂਕਿ ਜਿਹੜੀ ਆਪਾਂ ਇੱਥੇ ਕਥਾ ਕਰਦੇ ਹਾਂ ਇਹ ਕੋਈ ਕੰਨ ਰਸ ਨਹੀਂ, ਨਾ ਮੇਰਾ ਇਹਦੇ 'ਚ ਕੋਈ ਮਕਸਦ ਆ ਵੀ ਮੈਨੂੰ ਕੋਈ ਵਡਿਆਈ ਮਿਲੇ। ਮੇਰਾ ਇੱਕੋ ਹੀ ਜ਼ਿੰਦਗੀ ਦਾ ਏਮ ਆ ਕਿ ਸਾਰੇ ਗੁਰੂ ਨਾਲ ਜੁੜ ਜਾਣ, ਜਿਵੇਂ ਮੈਨੂੰ ਗੁਰੂ ਨੇ ਆਪਦੇ ਨਾਲ ਜੋੜਿਆ, ਇਹ ਮੇਰਾ ਏਮ ਆ ਜ਼ਿੰਦਗੀ ਦਾ, ਅਖੀਰ ਤੱਕ ਇਹੀ ਰਹੂਗਾ। ਹੁਣ ਅਸੀਂ ਗੁਰੂ ਨਾਲ ਜੁੜਨਾ ਚਾਹੁੰਦੇ ਹਾਂ ਤਾਂ ਸਿਰ ਗੁਰੂ ਦੇ ਬਚਨ ਨੂੰ ਸੁਣਨੇ ਪੈਂਦੇ ਆ। ਤੁਸੀਂ ਦੇਖਿਓ ਕਿਤੇ, ਤੁਸੀਂ ਨਿਤਨੇਮ ਕਰਦੇ ਹੋਵੋਗੇ, ਮੈਂ ਵੀ ਕਰਦਾ ਹਾਂ, ਜਿਹੜੀ ਬਾਣੀ ਪੜ੍ਹਦੇ ਹਾਂ ਉਹ ਸਾਨੂੰ ਸੁਣਦੀ ਆ। ਜੇ ਸੁਣਦੀ ਹੈ ਤਾਂ ਫਿਰ ਸਾਨੂੰ ਪਤਾ ਹੋਊ ਮੇਰਾ ਗੁਰੂ ਕੀ ਕਹਿੰਦਾ, ਕੀ ਬੋਲਦਾ। ਇਸ ਕਰਕੇ ਬਾਣੀ ਨੂੰ ਸੁਣਨਾ ਹੈ, ਇਹ ਗੱਲ ਖਿਆਲ ਰੱਖਣੀ ਹੈ। ਜਦੋਂ ਸ਼ਬਦ ਪੜ੍ਹਨਾ, ਇੱਕ ਆਪਾਉਣਾ ਸ਼ਬਦ ਦੇਖ ਲਓ, ਗੁਰੂ ਸਤਿਗੁਰੂ ਕਾ ਜੋ ਸਿੱਖ ਕਹਿੰਦੇ, ਦੋਵਾਂ ਦਾ ਵੀ ਪੜ੍ਹ ਕੇ ਲੰਘ ਜਾਂਦੇ, ਪਰ ਇੱਕ ਇੱਕ ਸ਼ਬਦ ਦੀ ਇਸ ਤਰ੍ਹਾਂ ਪੜ੍ਹਨ ਦੀ ਹੁੰਦੀ ਹੈ ਪਹਿਲਾਂ। ਇਹਨੂੰ ਜਦੋਂ ਤੁਸੀਂ ਇਸ ਤਰ੍ਹਾਂ ਬਰੀਕੀ ਨਾਲ ਪੜ੍ਹੋਗੇ, ਫਿਰ ਤੁਸੀਂ ਉਹਨੂੰ ਥੋੜ੍ਹਾ ਤੇਜ਼ ਵੀ ਪੜ੍ਹ ਲਓਗੇ, ਤੁਹਾਨੂੰ ਸਮਝ ਆਈ ਜਾਊਗੀ। ਪਹਿਲਾਂ ਉਹਨੂੰ ਸਮਝਣਾ ਹੈ, ਇੱਕ ਇੱਕ ਸ਼ਬਦ ਨੂੰ ਸਮਝਣਾ ਹੁੰਦਾ ਗੁਰਬਾਣੀ ਦੇ ਨਾਲ। ਇਸ ਕਰਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਹੁੰਦਾ। ਇਸ ਗੱਲ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਫਿਰ ਮੇਰੀ ਗੱਲ ਨੂੰ ਸੁਣਦਾ, ਜਿਹਦੇ 'ਤੇ ਦਿਆਲ ਹੁੰਦਾ ਉਹਨੂੰ ਇਹ ਉਪਦੇਸ਼ ਸੁਣਨ ਨੂੰ ਮਿਲਦਾ, ਉਹ ਮਨ ਸੁਣਦਾ। ਨਹੀਂ ਤਾਂ ਕੰਨ ਦੇ ਵਿਚਕਾਰ ਇੱਕ ਪਰਦਾ ਪਾਇਆ ਹੋਇਆ ਪਰਮਾਤਮਾ ਕਾਲ ਨੇ, ਜਿਹੜਾ ਸਾਨੂੰ ਪਰਮਾਤਮਾ ਦੀ ਗੱਲ ਸੁਣ ਨਹੀਂ ਦਿੰਦਾ। ਅੱਖਾਂ 'ਤੇ ਪਰਦਾ ਪਾਇਆ ਹੋਇਆ ਜਿਹੜਾ ਸਾਨੂੰ ਗੁਰੂ ਦੇ ਦਰਸ਼ਨ ਨਹੀਂ ਕਰਨ ਦਿੰਦਾ, ਬਾਣੀ ਨਹੀਂ ਪੜ੍ਹਨ ਦਿੰਦਾ। ਜੀਭ 'ਤੇ ਪਰਦਾ ਪਾਇਆ ਹੋਇਆ, ਜੀਭ ਬੋਲਦੀ ਨਹੀਂ ਵਾਹਿਗੁਰੂ, ਸਿਮਰਨ ਨਹੀਂ ਕਰਦੀ ਰਸਨਾ। ਅਤੇ ਗੁਰਬਾਣੀ 'ਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਜਦੋਂ ਗੁਰੂ ਖੁਸ਼ ਹੁੰਦਾ ਉਦੋਂ ਪੜਦਾ ਹੀ ਪਾਸੇ ਕਰਦਾ, ਕਾਲ ਦਾ ਪੜਦਾ ਜਿਹੜਾ ਪਾਇਆ ਹੋਇਆ ਨਾ, ਜਿਹਨੂੰ ਗੁਰਬਾਣੀ 'ਚ ਕਹਿੰਦੇ ਨੇ ਕਾਲ ਜਾਲ ਜੀਭਾ ਅਰਨੈਣੀ। ਕਾਲ ਨੇ ਕਿੱਥੇ ਜਾਲ ਪਾਤਾ ਸਾਡੇ, ਕਾਲ ਜਾਲ ਜੀਭਾ, ਜੀਭ 'ਤੇ ਕਿ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਹੈ, ਕਿੰਨਾ ਕੁ ਜਪਦੀ ਹੈ। ਸੰਸਾਰ ਦੀਆਂ ਗੱਲਾਂ ਤਾਂ ਪਤਾ ਨਹੀਂ ਕਿੰਨੀਆਂ ਕੁ ਮਰਜ਼ੀ ਮਾਰੀ ਚੱਲੋ, ਉਹ ਤਾਂ ਮੁੱਕਣੀਆਂ ਬਣੀ ਗਈਆਂ, ਅਤੇ ਵਾਹਿਗੁਰੂ ਇੱਕ ਵਾਰ ਨਹੀਂ ਕਹਿਣ ਨੂੰ ਜੀ ਕਰਦਾ। ਤਾਂ ਕਰਕੇ ਮਹਾਰਾਜ ਕਹਿੰਦੇ ਇਹ ਕਾਲ ਦਾ ਜਾਲ ਹੀ ਹੈ, ਜਿਹੜੀਆਂ ਸੰਸਾਰ ਦੀਆਂ ਗੱਲਾਂ ਸੋਹਣੀਆਂ ਲੱਗਦੀਆਂ। ਕਾਲ ਜਲ ਜੀਭਾ ਅਰ ਨੈਣੀ, ਅੰਨ ਨੇਤਰਾਂ 'ਤੇ ਪਾਇਆ ਹੋਇਆ, ਇਹ ਨੇਤਰੋ ਮੇਰੇ ਹਰ ਤੋਮੇ ਜੋ ਤਰੀ ਹਰ ਬਿਨੇ ਵਰਨ, ਦੇਖੋ ਕੋਈ ਉਹ ਹਰੀ ਨਹੀਂ ਦਿਸਦਾ ਸਾਨੂੰ। ਕਹੇ ਨਾਨਕ ਇਹ ਨੇਤਰ ਅੰਧ ਸੀ ਸਤਿਗੁਰ ਮਿਲਿਆ ਦਿਵ ਦਿਸ਼ਟ ਹੋਈ, ਫਿਰ ਇਹੀ ਨੇਤਰ ਆ ਜਿਹੜੇ ਕਿ ਹਰੀ ਨੂੰ ਅਤੇ ਗੁਰੂ ਨੂੰ ਦੇਖਦੇ ਨੇ। ਅਤੇ ਕੰਨਾਂ 'ਤੇ ਪੜਦਾ ਹੋਇਆ ਪਾਇਆ ਹੋਇਆ, ਮਹਾਰਾਜ ਕਹਿੰਦੇ ਕੰਨੀ ਕਾਲ ਸੁਣੇ ਬਿਖ ਬੈਣੀ। ਕੰਨ ਜਿਹੜੇ ਆ ਸਾਡੇ ਸੰਸਾਰ ਦੀਆਂ ਬਿਖ ਬੈਣੀ ਜਿਹੜੀ ਹੁੰਦੀ ਹੈ, ਸੰਸਾਰ ਦੇ ਗੀਤ ਨਾਦ ਸੁਣ ਕੇ ਬੜਾ ਖੁਸ਼ ਹੁੰਦਾ, ਸੰਸਾਰ ਦੀਆਂ ਗੱਲਾਂ ਨਾਲ ਬੜਾ ਖੁਸ਼ ਹੁੰਦਾ, ਇੱਕ ਵਾਰ ਕੰਨ ਗੁਰਬਾਣੀ ਨਹੀਂ ਸੁਣਨਗੇ। ਜਿਹੜੇ ਕੰਨ ਗਿੱਜ ਕੇ ਗੁਰੂ ਦਾ ਬਚਨ ਸੁਣਨ, ਬਸ ਉਹ ਪੜਦਾ ਪਾਸੇ ਹੋ ਗਿਆ, ਰਸਨਾ ਬੋਲਣ ਲੱਗ ਗਈ ਪੜਦਾ ਪਾਸੇ ਹੋ ਗਿਆ, ਨੇਤਰਾਂ ਤੋਂ ਦਿਸਣ ਲੱਗ ਗਿਆ ਪੜਦਾ ਪਾਸੇ ਹੋ ਗਿਆ। ਇਸ ਅਵਸਥਾ 'ਚ ਜਾ ਕੇ ਰਹਿਰ ਰਸ ਪੜਿਆ ਜਾਂਦਾ, ਜਿਹੜਾ ਕਹਿੰਦੇ ਨਾ ਅੰਤਰ ਗੁਰ ਅਰਾਧਣਾ ਜੇਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰੱਤਿਆਂ ਦਰਗਹਿ ਪਾਈ ਐਠੋ। ਇਸ ਤਰ੍ਹਾਂ ਦਰਗਾਹ 'ਚ ਥਾਂ ਮਿਲ ਜੂ, ਕਹਿੰਦੇ ਜਿਹੜਾ ਆਪਣੇ ਮਨ ਨੂੰ ਇਸ ਤਰ੍ਹਾਂ ਲਾਊਗਾ ਗੁਰੂ ਵੱਲ ਨੂੰ। ਇਸ ਕਰਕੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਜਿਹਦੇ 'ਤੇ ਵਾਹਿਗੁਰੂ ਖੁਸ਼ ਹੁੰਦਾ ਉਹਨੂੰ ਸੰਗਤ 'ਚ ਭੇਜ ਦਿੰਦਾ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ, ਉਹਨੂੰ ਆ ਗੁਰੂ ਦਾ ਉਪਦੇਸ਼ ਸੁਣਾਉਂਦਾ ਉਹ। ਕਹਿੰਦੇ ਐਸੇ ਗੁਰਸਿੱਖਾਂ ਦੀ ਕਹਿੰਦੇ ਮੈਂ ਧੂੜੀ ਲੋਚਦਾ, ਚੌਥੇ ਪਾਤਸ਼ਾਹ ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰੈ ਨਾਮ ਜਪਾਵੈ। ਇਹ ਸਿੱਖ ਦੀ ਇੱਕ ਡਿਊਟੀ ਆ, ਆਪ ਜਪੇ ਦੂਜਿਆਂ ਨੂੰ ਜਪਾਵੇ। ਜੇ ਮੈਂ ਨਹੀਂ ਜਪਦਾ ਮੈਂ ਤੁਹਾਨੂੰ ਕਿਵੇਂ ਕਹੂੰ ਜਪੋ। ਇਸ ਕਰਕੇ ਇੱਕ ਸਿੱਖ ਦੀ ਜਿਹੜੀ ਡਿਊਟੀ ਲਾਈ ਗਈ ਆ, ਗੁਰੂ ਰਾਮਦਾਸ ਜੀ ਨੇ ਲਾਈ ਆ ਸਿੱਖ ਇਸਲੇ ਆਪਣੀ ਡਿਊਟੀ ਤੋਂ, ਕਹਿੰਦੇ ਗੁਰੂ ਦੀ ਸਿੱਖ ਦੀ ਇੱਕ ਡਿਊਟੀ ਆ, ਉਹ ਆਪ ਜਪੇ ਦੂਜਿਆਂ ਨੂੰ ਜਪਾਵੇ। ਨਾ ਅਸੀਂ ਆਪ ਜਪਦੇ ਹਾਂ, ਨਾ ਅਸੀਂ ਦੂਜਿਆਂ ਨੂੰ ਜਪਾਉਂਦੇ, ਜੇ ਕੋਈ ਜਪਦਾ ਸਾਨੂੰ ਪਤਾ ਨਹੀਂ ਲੱਗਦਾ। ਅੱਜ ਹੀ ਇੱਕ ਗੁਰਸਿੱਖ ਪਿਆਰਾ ਇੱਥੇ
ਕੀਰਤਨ ਚੱਲ ਰਿਹਾ ਸੀਗਾ ਤੇ ਉਹਦੇ 'ਚ ਉਹ ਗੁਰਮੰਤਰ ਦ੍ਰਿੜ ਕਰਾ ਰਿਹਾ ਸੀਗਾ ਕੀਰਤਨੀਆਂ। ਜਦੋਂ ਗੁਰਮੰਤਰ ਦ੍ਰਿੜ ਕਰਾ ਰਿਹਾ ਸੀ ਉਹ ਕਹਿੰਦਾ ਵੀ ਇਸ ਤਰ੍ਹਾਂ ਕਿਉਂ ਕਹਿੰਦੇ ਆ? ਮੈਂ ਕਿਹਾ ਵੀ ਤੈਨੂੰ ਨਹੀਂ ਪਤਾ ਹੁਣ ਮੈਂ ਕੀ ਕਹਾਂ। ਉਹ ਕਹਿ ਰਿਹਾ ਸੀ ਵਾਹਿਗੁਰੂ, ਇਹ ਦੋ ਸਿਰੇ ਆ ਸਾਡੇ ਅੰਦਰ, ਉੱਥੇ ਚੋਟ ਵੱਜਦੀ ਹੈ ਜਾ ਕੇ ਜਦੋਂ ਅਸੀਂ ਵਾਹਿਗੁਰੂ ਸ਼ਬਦ ਕਹਿੰਦੇ ਹਾਂ ਨਾ,

ਇਹ ਵਾਹਿਗੁਰੂ ਗੁਰਮੰਤਰ ਨੂੰ ਫਿਰ ਕਿਹਾ ਗਿਆ ਇਹ ਅਗੰਮ ਹੈ, ਇਹਦਾ ਕੋਈ ਗੁਰਮੰਤਰ ਦਾ ਕੋਈ ਅੰਤ ਨਹੀਂ ਪਾ ਸਕਿਆ ਅਜੇ ਤੱਕ। ਗੁਰਮੰਤਰ ਤੇ ਗੁਰੂ ਨੇ ਇੰਨੀ ਜ਼ਿਆਦਾ ਆਪਣੀ ਮਿਹਨਤ ਕਰਕੇ ਇੱਕ ਸ਼ਬਦ ਦਿੱਤਾ ਜਾਂਦਾ, ਚੌਂ ਯੁੱਗਾਂ ਕਾ ਹੁਣ ਨਿਮੇੜਾ, ਨਰ ਮਨੁੱਖਾਂ ਨੂੰ ਇੱਕ ਨਿਧਾਨਾ। ਹੁਣ ਚਾਰੇ ਯੁੱਗਾਂ ਦਾ ਅਖੀਰਲਾ ਯੁੱਗ ਚੱਲਦਾ, ਇਹਦੇ ਵਿੱਚ ਨਿਵੇੜਾ ਹੋਣਾ ਜਿਹੜਾ ਗੁਰੂ ਦੀ ਸ਼ਰਨ 'ਚ ਆਜੂਗਾ। ਮਹਾਰਾਜ ਕਹਿੰਦੇ ਇਸ ਕਰਕੇ ਜਿਹੜਾ ਵੀ ਜਪੂਗਾ, ਜਪ ਹੀ ਜ਼ਿੰਦਗੀ ਬਣ ਜੂਗੀ ਜਿਹਦੀ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ, ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਬਰੈ ਨਾਮ ਜਪਾਵੈ। ਜਿਹੜੀ ਆਪਾਂ ਗੱਲ ਕਰ ਰਹੇ ਸੀ ਵੀ ਜਪਣ ਦਾ ਤਰੀਕਾ ਕੀ ਹੈ, ਜਦੋਂ ਅਸੀਂ ਵਾਹੇ ਕਹਿੰਦੇ ਹਾਂ ਸਾਡੇ ਦੋ ਸਿਰੇ ਆ, ਜਦੋਂ ਮਾਤਾ ਦੇ ਗਰਭ 'ਚ ਸੀ ਸਾਡਾ ਜਿਹੜਾ ਅਨਾਭੀ ਵਾਲਾ ਪਾਸਾ, ਇਹਨੂੰ ਮੂਲ ਦੁਆਰਾ ਗੁਰਬਾਣੀ 'ਚ ਕਿਹਾ ਗਿਆ, ਉਦੋਂ ਸਾਡਾ ਇੱਧਰ ਦੀ ਸੰਪਰਕ ਸੀਗਾ ਪਰਮਾਤਮਾ ਨਾਲ, ਸਾਡੇ ਨੌ ਦਰ ਬੰਦ ਸੀ ਤੇ ਸਾਡਾ ਨਾਭੀ ਵਾਲੇ ਪਾਸੇ ਦੀ ਸੰਪਰਕ ਸੀਗਾ। ਜਦੋਂ ਸਾਡਾ ਜਨਮ ਹੁੰਦਾ ਖੇਲ ਉਲਟ ਜਾਂਦਾ, ਉਦੋਂ ਇੱਧਰੋਂ ਜਿਹੜਾ ਸਾਡਾ ਧਿਆਨ ਇੱਧਰੋਂ ਟੁੱਟ ਜਾਂਦਾ, ਇਹ ਮੂਲ ਦੁਆਰੇ ਨੂੰ ਬੰਨ ਲਾ ਦਿੱਤਾ ਜਾਂਦਾ, ਜਿਹੜੇ ਆਪਾਂ ਨਾੜੂਆ ਕੱਟ ਦਿੰਦੇ ਹਾਂ ਨਾ, ਉਹ ਬੰਦ ਲੱਗ ਜਾਂਦਾ ਉੱਥੇ। ਫਿਰ ਸਾਡਾ ਨੌ ਦਰਾਂ ਦੇ ਵਿੱਚ ਧਿਆਨ ਆ ਜਾਂਦਾ, ਨੌ ਦੁਆਰੇ ਪ੍ਰਗਟ ਕੀਏ ਪ੍ਰਗਟ ਹੋ ਜਾਂਦੇ ਹਾਂ, ਸਾਡਾ ਧਿਆਨ ਬਾਹਰ ਮੁਖੀ ਹੋ ਜਾਂਦਾ। ਦੂਜਾ ਸਿਰਾ ਹੈ ਜਦੋਂ ਸਾਡੀ ਪੌਣ ਦੋ ਸਿਰਿਆਂ ਤੇ ਜਾਂਦੀ ਹੈ, ਜਿਹਨੂੰ ਕਹਿੰਦੇ ਦੋਵਾਂ ਸਿਰਿਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ। ਇਹ ਦੋ ਸਿਰਿਆਂ ਦੇ ਅੰਦਰ ਪੌਣ ਟਕਰਾਉਂਦੀ ਹੈ ਜਾ ਕੇ। ਜਿਹੜਾ ਗੁਰੂ ਦਾ ਸ਼ਬਦ ਹੁੰਦਾ ਗੁਰਮੰਤਰ ਹੁੰਦਾ ਉਹ ਪੌਣ ਦੁਆਰਾ ਜਪਿਆ ਜਾਂਦਾ, ਅਗਨ ਬਿੰਬ ਪਵਣੇ ਕੀ ਬਾਣੀ ਜਿਹਨੂੰ ਗੁਰਬਾਣੀ 'ਚ ਕਿਹਾ। ਇਹ ਜਿਹੜੀ ਬਾਣੀ ਹੈ, ਜਿਹੜੀ ਵਾਹਿਗੁਰੂ ਅਸੀਂ ਕਹਿੰਦੇ ਹਾਂ ਜਾਂ ਕੋਈ ਵੀ ਮੈਂ ਬੋਲ ਰਿਹਾ, ਇਹ ਕਿਵੇਂ ਬੋਲੀ ਜਾ ਰਹੀ ਹੈ ਬਾਣੀ, ਇਹਦਾ ਵੀ ਗੁਰਬਾਣੀ 'ਚ ਭੇਜ ਦਿੱਤਾ ਹੋਇਆ। ਜਦੋਂ ਸਾਡੇ ਅੰਦਰ ਆ ਜਿਹੜਾ ਖਾਲੀ ਖਲਾਇਆ, ਇਹਦੇ ਵਿੱਚ ਪੌਣ ਵੀ ਆ, ਪਾਣੀ ਵੀ ਆ, ਅਗਨ ਵੀ ਆ, ਇੱਕੋ ਜਿਹੇ ਛੱਡੇ ਜਾਂਦੇ ਨੇ ਕੁਦਰਤ ਵੱਲੋਂ ਸਾਨੂੰ ਜਿੰਦਾ ਰੱਖਣ ਲਈ, ਚਾਰੇ ਖਾਣੀਆਂ ਨੂੰ। ਇਹਦੇ ਵਿੱਚੋਂ ਸਾਡੇ ਅੰਦਰ ਪੌਣ ਜਾਂਦੀ ਆ, ਜਦੋਂ ਪੌਣ ਜਾਂਦੀ ਹੈ ਰਸਨਾ ਟਕਰਾਊਗੀ ਜਾ ਕੇ, ਜਦੋਂ ਰਸਨਾ ਨਾਲ ਟਕਰਾਉਂਦੀ ਹੈ ਇਹਦੇ ਵਿੱਚ ਪਾਣੀ ਅਲੱਗ ਹੋ ਜਾਂਦਾ, ਅਗਨ ਅੱਡ ਹੋ ਜਾਂਦੀ ਹੈ। ਇਸ ਕਰਕੇ ਇਹ ਪੌਣ ਪਾਣੀ ਅਤੇ ਅਗਨ ਤਿੰਨੇ ਅਲੱਗ ਹੋ ਜਾਂਦੇ ਨੇ। ਜਦੋਂ ਇਹ ਤਿੰਨੇ ਅਲੱਗ ਹੁੰਦੇ ਨੇ ਉਹਨੂੰ ਤ੍ਰਿਵੈਣੀ ਕਿਹਾ ਗਿਆ। ਇਹ ਬੜੀਆਂ ਬਰੀਕੀ ਦੀਆਂ ਗੱਲਾਂ ਚਲੋ ਅੱਜ ਚੱਲ ਪਈਆਂ। ਗੁਰੂ ਰਾਮਦਾਸ ਜੀ ਦਾ ਆਪਾਂ ਦਿਨ ਮਨਾ ਰਹੇ ਹਾਂ, ਗੁਰੂ ਗੱਦੀ ਦਿਵਸ 'ਤੇ ਆਪਾਂ ਨੂੰ ਕੁਛ ਫਾਇਦਾ ਹੋਣਾ ਚਾਹੀਦਾ। ਮੈਂ ਤਾਂ ਕਹਿੰਦਾ ਜੇ ਕਿਸੇ ਦੀ ਸ਼ੰਕਾ ਹੋਇਆ ਤਾਂ ਪੁੱਛ ਲਿਓ, ਗੁਰਬਾਣੀ 'ਚ ਸਾਰਾ ਕੁਛ ਲਿਖਿਆ ਹੋਇਆ। ਇਹਨੂੰ ਕਿਹਾ ਅਗਨ ਬਿੰਬ ਪਵਣੇ ਕੀ ਬਾਣੀ, ਤੀਨ ਨਾਮ ਕੇ ਦਾਸਾ ਤੇ ਤਸਕਰ ਜੋ ਨਾਮ ਨਾ ਲਿਆ ਹੈ ਵਾਸਾ ਕੋਟ ਪਚਾਸਾ। ਕਹਿੰਦੇ ਉਹ ਤਸਕਰ ਹੈ ਜਿਹੜਾ ਨਾਮ ਨਹੀਂ ਜਪਦਾ। ਹੁਣ ਇਹ ਜਦੋਂ ਰਸਨਾ ਸਾਡੇ ਨਾਲ ਪੌਣ ਟਕਰਾਉਂਦੀ ਆ ਤੇ ਇਹ ਸਾਡੇ ਕੰਠ ਤੇ ਜਾ ਕੇ ਡਿੱਗਦੀਆਂ, ਤਿੰਨੀ ਪੌਣ ਪਾਣੀ ਅਗਨ ਜਦੋਂ ਕੰਠ ਤੇ ਜਾ ਕੇ ਡਿੱਗਦੇ ਨੇ, ਕੁਦਰਤ ਨੇ ਬੜਾ ਸੋਹਣਾ ਇੱਕ ਸਿਸਟਮ ਬਣਾਇਆ ਹੋਇਆ, ਇੱਥੋਂ ਇੱਕ ਆਵਾਜ਼ ਪੈਦਾ ਹੁੰਦੀ ਆ। ਜਿਹੜੀ ਇਹ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਕਹਿੰਦੇ, ਤਿੰਨਾਂ ਨੂੰ ਕਹਿੰਦੇ ਪੌਣ ਪਾਣੀ ਬਸੰਤਰ ਨੂੰ, ਅਗਨ ਬਿੰਬ ਪਵਣ। ਬਿੰਬ ਕਹਿੰਦੇ ਪਾਣੀ ਨੂੰ, ਅਗਨ ਤਾਂ ਪਤਾ ਹੀ ਹੈ। ਕਹਿੰਦੇ ਅਗਨ ਬਿੰਬ ਪਵਣੇ ਕੀ ਬਾਣੀ, ਜਿਹੜਾ ਵਾਹਿਗੁਰੂ ਗੁਰਮੰਤਰ ਹੈ ਇਹ ਪੌਣ ਦੀ ਬਾਣੀ ਦੁਆਰਾ ਬੋਲਿਆ ਜਾਂਦਾ, ਇਹਨੂੰ ਕਿਰਤਮ ਨਾਮ ਵੀ ਕਿਹਾ ਗਿਆ। ਇਹ ਜਦੋਂ ਸਾਡੀ ਪੌਣ ਜਾਂਦੀ ਹੈ ਅੰਦਰ ਸਾਰਿਆਂ ਦੇ, ਇਹ ਨਾਭੀ ਤੱਕ ਜਾਂਦੀ ਹੈ, ਇੱਥੋਂ ਪੌਣ ਵਾਪਸ ਆਉਂਦੀ ਹੈ। ਇੱਥੋਂ ਆਹ ਜਿਹੜੇ ਸਾਡੇ ਅੰਦਰ ਤਿੰਨ ਸੁਰ ਨੇ, ਇੱਥੋਂ ਸਾਡੇ ਦੋ ਸਿਰਾਂ ਸੁਰਾਂ ਦੇ ਵਿੱਚ ਪੌਣ ਬਾਹਰ ਨਿਕਲਦੀ ਹੈ, ਇਹ ਦੂਜਾ ਸਿਰਾ ਹੈ। ਸਾਡੇ ਅੰਦਰ ਦੋ ਸਿਰੇ ਹੈ ਜਿੱਥੋਂ ਪੌਣ ਟਕਰਾਉਂਦੀ ਹੈ ਜਾ ਕੇ। ਇੱਥੇ ਸ਼ਬਦ ਦੀ ਚੋਟ ਮਾਰਨੀ ਹੁੰਦੀ ਹੈ, ਸ਼ਬਦ ਟਕਰਾਊਗਾ ਤਾਂ ਸਾਡੀ ਸੁਰਤੀ ਦੋ ਸਿਰਿਆਂ ਤੋਂ ਇੱਕ ਸਿਰੇ 'ਤੇ ਜਾ ਕੇ ਬੈਠ ਜੂਗੀ, ਇੱਕ ਸਿਰੇ 'ਤੇ ਜਦੋਂ ਬੈਠੂਗੀ ਇੱਕ ਸਿਰਾ ਖੁੱਲ੍ਹ ਜੂਗਾ। ਜੇ ਨਾਭੀ ਵਾਲੇ ਪਾਸੇ ਬਹਿੰਦੀ ਹੈ, ਇਹਨੂੰ ਮਹਾਰਾਜ ਨੇ ਗੁਰਬਾਣੀ 'ਚ ਕਿਹਾ ਨਾਭ ਪਵਣ ਘਰ ਆਸਣ ਬੈਸੋ। ਇਹ ਆਸਣ ਆ ਸਾਡਾ, ਇੱਥੇ ਮਨ ਦਾ ਆਸਣ ਲੱਗਣਾ। ਜਿੱਥੇ ਨਾਭ ਪਵਣ ਘਰ ਆਸਣ ਬੈਸੋ, ਗੁਰਮੁਖ ਖੋਜਿਤ ਤਤਲ ਹੈ ਸੋ ਸਰਬ ਨਿਰੰਤਰ ਨਿਜ ਕਰ ਆਸਤ ਤਿਰ ਭਵਨ ਜੋਤ ਸੋ ਸ਼ਬਦ ਲੈ। ਕਹਿੰਦੇ ਜਿਹੜੀ ਅੰਦਰ ਜੋਤ ਹੈ ਤਿਰ ਭਵਨ ਦੇ ਵਿੱਚ ਸਾਰੇ ਉਹ ਪਰਮਾਤਮਾ ਦੀ ਅੰਦਰ ਜੋਤ ਪ੍ਰਗਟ ਹੋ ਜਾਂਦੀ ਹੈ। ਇਸ ਕਰਕੇ ਮੂਲ ਦੁਆਰੇ ਬੰਧਿਆ ਬੰਧ, ਇਹਨੂੰ ਮੂਲ ਦੁਆਰਾ ਕਿਹਾ ਗਿਆ, ਇਹਨੂੰ ਸਹਿਜ ਗੁਫਾ ਕਿਹਾ ਗਿਆ। ਉੱਪਰਲੇ ਸਿਰੇ ਨੂੰ ਜਿਹਨੂੰ ਮਾਰ ਕਹਿੰਦੇ ਸਹਿਜ ਗੁਫਾ ਮੈਂ ਆਸਣ ਬੰਧਿਓ, ਦੋਨਾਂ ਸਿਰਿਆਂ ਦੇ ਉੱਤੇ ਜੋਤ ਪ੍ਰਗਟ ਹੁੰਦੀ ਹੈ ਸਾਡੇ ਅੰਦਰ ਜਦੋਂ ਹੁੰਦੀ ਹੈ। ਕਹਿੰਦੇ ਸਹਿਜ ਗੁਫਾ ਮੈਂ ਆਸਣ ਬੰਧਿਓ, ਜੋਤ ਸਰੂਪ ਅਨਾਹਦ ਵਾਜਿਓ। ਉੱਥੇ ਅਨਾਹਦ ਸ਼ਬਦ ਵੱਜਦੇ ਨੇ, ਜਿਹੜੇ ਕਿ ਪੌਣ ਦੇ ਸ਼ਬਦ ਨਹੀਂ ਹੈਗੇ। ਉਹ ਜਿਹੜੀ ਦੁਨੀਆਂ ਦੇ ਵਿੱਚ ਕੋਈ ਵੀ ਆਵਾਜ਼ ਪੈਦਾ ਹੁੰਦੀ ਹੈ, ਉਹ ਪੌਣ ਤੋਂ ਪੈਦਾ ਹੁੰਦੀ ਹੈ ਜਾਂ ਟਕਰਾਉਣ ਤੋਂ ਪੈਦਾ ਹੁੰਦੀ ਹੈ। ਉਹ ਆਵਾਜ਼ ਜਿਹੜੀ ਹੈ ਅਨਾਹਦ ਸ਼ਬਦ, ਜਿਹੜੀ ਕਿਸੇ ਦੇ ਟਕਰਾਉਣ ਨਾਲ ਨਹੀਂ ਪੈਦਾ ਹੁੰਦੀ, ਉਹਨੂੰ ਅਨਹਦ ਸ਼ਬਦ ਵੀ ਕਿਹਾ, ਅਨਾਹਦ ਸ਼ਬਦ ਵੀ ਕਿਹਾ। ਇਹ ਗੁਰਮੰਤਰ ਨੇ ਸਾਨੂੰ ਉਸ ਸ਼ਬਦ ਤੱਕ ਲੈ ਕੇ ਜਾਣਾ ਜਿਹੜੀ ਧੁਨ ਪ੍ਰਗਟ ਹੁੰਦੀ ਹੈ, ਜਿਹਦੇ ਦੁਆਰਾ ਸਾਡੇ ਮਨ ਨੇ ਜਾਗਣਾ। ਉਪਜੇ ਗਿਆਨ ਸਹਿਜ ਮਤ ਜਾਗੈ, ਗੁਰਪ੍ਰਸਾਦੀ ਅੰਤਰ ਲਿਵ ਲਾਗੈ।

0: ਫਿਰ ਤੁਹਾਡੀ ਉੱਥੇ ਸ਼ਬਦ ਨਾਲ ਸੁਰਤੀ ਜੁੜ ਜੂਗੀ। ਤਾਂ ਅਸੀਂ ਵਾਹਿਗੁਰੂ ਗੁਰਮੰਤਰ ਜਪਣਾ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੇ ਅਵਰੇ ਨਾਮ ਜਪਾਵੈ। ਇਹ ਮੈਨੂੰ ਵੀ ਨਹੀਂ ਪਤਾ ਸੀ ਜਪਣਾ ਕਿਵੇਂ ਆ, ਜਦੋਂ ਕੋਈ ਜਪਾਉਣ ਵਾਲਾ ਮਿਲਿਆ ਜਪਿਆ। ਮੈਂ ਕੋਈ ਕਥਾਵਾਚਕ ਨਹੀਂ, ਮੈਂ ਅੱਜ ਗੁਰੂ ਦੀ ਹਜ਼ੂਰੀ 'ਚ ਤੁਹਾਨੂੰ ਦੱਸ ਰਿਹਾ, ਮੈਨੂੰ ਅੱਜ ਵੀ ਕਥਾ ਨਹੀਂ ਆਉਂਦੀ। ਜਿਉਂ ਬੁਲਾਵਾ ਤਾਂ ਬੋਲਾਂ ਸੌਮੀ, ਇਹ ਜਿਵੇਂ ਬੁਲਾਉਂਦਾ ਫਿਰ ਉਵੇਂ ਬੋਲਦੇ ਹਾਂ। ਮੈਂ ਕੋਈ ਤਿਆਰੀ ਨਹੀਂ ਕਰਕੇ ਆਇਆ, ਮੈਨੂੰ ਤਾਂ ਇੰਨਾ ਪਤਾ ਸੀ ਅੱਜ ਗੁਰੂ ਰਾਮਦਾਸ ਜੀ ਦਾ ਇੱਕ ਦੋ ਸ਼ਬਦ ਚੇਤੇ ਆ ਜਿਹੜੇ ਉਹ ਬੋਲਤੇ ਆ। ਉਦੋਂ ਬਾਅਦ ਫਿਰ ਗੁਰੂ ਰਾਮਦਾਸ ਜੀ ਨੇ ਜਿਹੜਾ ਸਾਨੂੰ ਜੀਵਨ ਜਾਚ ਦੱਸੀ ਆ, ਉਹ ਆਹ ਵੀ ਜਿਹੜਾ ਮੇਰਾ ਸਿੱਖ ਜਿਹਦੇ ਅੰਦਰ ਸਾਸ ਕਰਾਸ ਸਿਮਰਨ ਚੱਲੂਗਾ ਉਹ ਮੈਨੂੰ ਚੰਗਾ ਲੱਗਦਾ, ਜਿਹੜਾ ਮੇਰੇ ਬਚਨ ਨੂੰ ਮੰਨੂਗਾ ਸਿਮਰਨ ਕਰੂਗਾ। ਅਤੇ ਸਿਮਰਨ ਦੇ ਵਿੱਚ ਹੀ ਸਭ ਕੁਛ ਹੈ, ਜਿਹਨੂੰ ਮੈਂ ਕਹਿੰਦੇ ਸੋਧਤ ਸੋਧਤ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਇਹ ਸਿਮਰਨ ਤੋਂ ਬਿਨਾਂ ਕਿਸੇ ਦਾ ਛੁਟਕਾਰਾ ਨਹੀਂ ਹੁੰਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜਵੇਂ ਗੁਰਦੇਵ ਨੇ ਸੁਖਮਣੀ ਸਾਹਿਬ 'ਚ ਸਿਮਰਨ ਦੀਆਂ ਬਰਕਤਾਂ ਦੱਸੀਆਂ ਹੋਈਆਂ। ਜਦੋਂ ਅਸੀਂ ਸਿਮਰਨ ਕਰਾਂਗੇ ਨਾ, ਸਾਡਾ ਜਿਹੜਾ ਆਉਣਾ ਜਾਣਾ ਮੁੱਕ ਜੂਗਾ, ਜੀਵਨ ਮੁਕਤ ਹੋ ਜਾਂਗੇ ਅਸੀਂ ਜਿਉਂਦੇ ਜੀ। ਉਹਨਾਂ ਨੇ ਕਿਹਾ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਇਹ ਕੱਲ ਕਲੇਸ਼ ਵੀ ਖਤਮ ਹੋ ਜਾਣਗੇ ਸਿਮਰਨ ਕਰਾਂਗੇ, ਇੱਕ ਮਤ ਹੋ ਜਾਣਗੇ। ਕਿਉਂਕਿ ਇੱਕ ਮਤ ਲੈ ਕੇ ਸਾਰਾ ਪਰਿਵਾਰ ਜਦੋਂ ਸਿਮਰਨ ਕਰਦਾ, ਦੋ ਮਤ ਹੁੰਦੀਆਂ ਜਦੋਂ ਉਦੋਂ ਹੀ ਟਕਰਾਅ ਹੁੰਦਾ ਸਾਡਾ। ਇੱਕ ਮਤ ਹੋ ਗਈ ਪਰਿਵਾਰ ਦੇ ਵਿੱਚ, ਇੱਕ ਗਿਆਨ ਆ ਇੱਕ ਗੁਰੂ ਆ, ਅਤੇ ਉੱਥੇ ਕਿਤੇ ਟਕਰਾਅ ਹੋਣਾ ਹੀ ਨਹੀਂ। ਸੋ ਇਸ ਕਰਕੇ ਝਗੜੇ ਖਤਮ ਹੋ ਜਾਂਦੇ ਨੇ। ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਸਭ ਤੋਂ ਉੱਚਾ ਪਰਮੇਸ਼ਰ ਦਾ ਨਾਮ ਜਪਣਾ। ਮਹਾਰਾਜ ਕਹਿੰਦੇ ਜਿਹੜਾ ਸਿਮਰਨ ਕਰਦਾ ਉਹ ਦੁਆਰਾ ਜੂਨ 'ਚ ਨਹੀਂ ਜਾਂਦਾ। ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੂਖ ਜੰਮ ਨਸੈ। ਕਹਿੰਦੇ ਜਮਾਂ ਦੀ ਮਾਰ ਨਹੀਂ ਪਊਗੀ ਜਿਹੜਾ ਸਿਮਰਨ ਕਰੂਗਾ। ਇਸ ਕਰਕੇ ਗੁਰਬਾਣੀ ਦੇ ਵਿੱਚ ਫਿਰ ਸਾਨੂੰ ਇਹ ਭੇਦ ਦਿੱਤੇ ਗਏ ਨੇ, ਅੱਜ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਹੈ, ਗੁਰਗੱਦੀ ਦਿਵਸ ਹੈ। ਇਹਦਾ ਮਨਾਉਣ ਦਾ ਮਤਲਬ ਅਸੀਂ ਗੁਰੂ ਰਾਮਦਾਸ ਜੀ ਨੂੰ ਅੱਜ ਸਮਝੀਏ ਬੈਠੀਏ, ਵੀ ਉਹ ਇਸ ਅਵਸਥਾ 'ਚ ਕਿਵੇਂ ਪਹੁੰਚੇ। ਤਾਂ ਉਹ ਵੀ ਤਾਂ ਅਸੀਂ ਇਹ ਤਾਂ ਕਹੀ ਜਾਂਦੇ ਵੀ ਉਹ ਯਤੀਮ ਸੀ, ਉਹ ਅਨਾਥ ਸੀ, ਉਹ ਗੁਰੂ ਕੋਲ ਆਏ, ਘੁੰਗਣੀਆਂ ਵੇਚਦੇ। ਇਹ ਤਾਂ ਇੱਕ ਦ੍ਰਿਸ਼ਟਮਾਨ ਕਥਾ ਹੈ ਜਿਹੜੀ ਕਿ ਢਾਡੀਆਂ ਨੇ ਤੁਹਾਨੂੰ ਸੁਣਾਉਣੀ ਆ। ਢਾਡੀਆਂ ਦਾ ਕੰਮ ਆ ਇਤਿਹਾਸ ਸੁਣਾਉਣਾ, ਕਥਾਵਾਚਕਾਂ ਦਾ ਕੰਮ ਆ ਉਹਨਾਂ ਦਾ ਜੀਵਨ ਦੇ ਵਿੱਚੋਂ ਉਹ ਤੱਤ ਸਾਰ ਦੱਸਣੇ ਸੰਗਤ ਨੂੰ। ਇਹ ਹੁੰਦਾ ਜੇ ਅਸੀਂ ਵੀ ਉਹੀ ਕੰਮ ਕਰੀਏ ਤਾਂ ਫਿਰ ਤਾਂ ਸਾਡੇ ਤੇ ਅਸੀਂ ਤਾਂ ਢਾਡੀਆਂ, ਫਿਰ ਤਾਂ ਅਸੀਂ ਢਾਡੀਆਂ ਵਾਲਾ ਕੰਮ ਖੋਲਿਆ। ਗੁਰਸਿੱਖਾਂ ਦਾ ਕੰਮ ਹੈ, ਗੁਰੂ ਰਾਮਦਾਸ ਜੀ ਨੇ ਜਿਹੜਾ ਆਹ ਬਚਨ ਕੀਤੇ ਨੇ ਇਹ ਆਪ ਕਮਾਉਣੇ, ਸਾਰੇ ਗੁਰਬਾਣੀ ਨੂੰ ਕਮਾਉਣਾ ਅਤੇ ਦੁਨੀਆਂ ਨੂੰ ਦੱਸਣਾ। ਇਸ ਕਰਕੇ ਗੁਰੂ ਕਿਰਪਾ ਕਰੇ, ਜਿਹੜੇ ਗੁਰਬਾਣੀ ਪੜ੍ਹਦੇ ਨੇ, ਜਿਹੜੇ ਗੁਰੂ ਨਾਲ ਜੁੜੇ ਹੋਏ ਨੇ, ਜਿਹੜੇ ਗੁਰੂ ਘਰ 'ਚ ਸੇਵਾ ਕਰਦੇ ਨੇ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ। ਸਾਨੂੰ ਨਹੀਂ ਪਤਾ ਲੱਗਦਾ ਕਿਉਂਕਿ ਬਾਣੀ ਪੜ੍ਹਨ ਦਾ ਕਿੱਡਾ ਵੱਡਾ ਮਹਾਤਮ ਹੈ। ਸੋ ਇਸ ਕਰਕੇ ਗੁਰਬਾਣੀ ਪੜ੍ਹਨ ਤੋਂ ਅੱਗੇ ਦਾ ਜਿਹੜਾ ਖੇਲ ਹੈ ਉਦੋਂ ਸਮਝ ਆਉਂਦਾ ਜਦੋਂ ਸਾਨੂੰ ਕੋਈ ਐਸਾ ਕੋਈ ਸਹੀ ਪਿਆਰੇ ਮਿਲ ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਸੋ ਗੁਰਬਾਣੀ ਗਾਧ ਬੋਧ ਹੈ। ਅਗਲਾ ਬੜਾ ਸੁਹਾਵਣਾ ਸਮਾਂ, ਸਾਡੇ ਬਹੁਤ ਹੀ ਸਤਿਕਾਰਯੋਗ ਢਾਡੀ ਜਨ ਗੁਰੂ ਘਰ ਦਾ ਹਰ ਜਸ ਕਰਦੇ ਨੇ, ਆਓ ਫਿਰ ਅਗਲਾ ਪ੍ਰੋਗਰਾਮ ਗੁਰਮੁਖਾਂ ਪਾਸੋਂ ਸਰਵਣ ਕਰੀਏ। ਹੋਈਆਂ ਭੁੱਲਾਂ ਚੁੱਕਾਂ ਨਾਚ ਤਾਰਨੀਆਂ, ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ ਦਾ ਜੋ ਗੁਰਗੱਦੀ ਦਿਵਸ ਹੈ, ਗੁਰੂ ਸਾਹਿਬ ਆਪਣੇ ਚਰਨਾਂ ਨਾਲ ਲਾਉਣ, ਸਾਨੂੰ ਗੁਰੂ ਵਾਲੇ ਬਣ ਕੇ ਜੀਵਨ ਬਤੀਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਟੂਰ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇਰੇ ਸਮੇਂ ਲਈ ਪੰਥ ਦਾ ਪ੍ਰਸਿੱਧ ਢਾਡੀ ਜਥਾ ਸਤਿਕਾਰਯੋਗ ਭਾਈ ਰਛਪਾਲ ਸਿੰਘ ਜੀ ਪਮਾਲ, ਉਹਨਾਂ ਪਾਸੋਂ ਗੁਰ ਇਤਿਹਾਸ

0: सबे कम होम देने
1: एक दे अशारे।

ਸਾਹਿਬਾਂ ਦੇ ਪਾਵਨ ਦਰਬਾਰ ਅੰਦਰ ਅਦਬ ਤੇ ਸਤਿਕਾਰ ਦੇ ਨਾਲ ਹਾਜ਼ਰੀ ਲਵਾ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ ਵਡਭਾਗੇ ਹੋ। ਗੁਰੂ ਮਹਾਰਾਜ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਏ, ਆਪਾਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੇ ਹਾਂ। ਭਾਈ ਗੁਰਸੇਵਕ ਸਿੰਘ ਜੀ ਗੁਰੂ ਕੇ ਮਹਾਨ ਕਥਾ ਵਾਚਕ ਸਾਂਝ ਪਾ ਕੇ ਗਏ ਨੇ। ਫਤਿਹ ਪ੍ਰਵਾਨ ਕਰਦੇ ਹੋਏ ਇੱਕ ਜ਼ੁਬਾਨ ਹੋ ਕੇ ਆਖੋ ਗੱਜ ਵੱਜ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਅੱਜ ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਦਾ ਗੁਰਤਾ ਗੱਦੀ ਦਿਵਸ, ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਅਦਬ ਸਤਿਕਾਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਦੇਸਾਂ ਵਿਦੇਸ਼ਾਂ ਦੇ ਵਿੱਚ ਆਪਾਂ ਵੀਕਐਂਡ 'ਤੇ ਵੀ ਮਨਾਉਂਦੇ ਹਾਂ ਦਿਹਾੜੀ, ਜਿਹੜੇ ਵੀਕਡੇ ਦੇ ਵਿੱਚ ਆਉਂਦੇ ਨੇ। ਅੱਜ ਆਪਾਂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਯਾਦ ਕਰਦੇ ਹਾਂ। ਸਤਿਗੁਰੂ ਮਹਾਰਾਜ ਜੀ ਦੇ ਜੋ ਵੀ ਘਾਲਣਾ ਘਾਲੀਏ ਨਾ, ਉਹ ਬੜੇ ਕਮਾਲ ਦੀ। ਹਾਂ, ਉਹਨਾਂ ਦੇ ਜੀਵਨ ਦੇ ਵਿੱਚ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਸ਼ਬਦ ਨੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਨੇ, ਉਹਨਾਂ ਨੇ ਸ਼ਬਦਾਂ ਦੇ ਵਿੱਚ ਜਿਹੜੀ ਸੱਚਾਈ ਬਿਆਨ ਕੀਤੀ, ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਸਾ ਵਿਧ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਬਹੁਤ ਵੱਡੀ ਗੱਲ ਆਖੀ ਉਹਨਾਂ ਨੇ। ਕਹਿੰਦੇ ਜਿਹੜੀ ਮੇਰੀ ਹਾਲਤ ਸੀ, ਮੇਰਾ ਗੁਰੂ ਉਹ ਚੰਗੀ ਤਰ੍ਹਾਂ ਜਾਣਦਾ ਸੀ ਜੋ ਮੈਂ ਸਾਂ। ਆ ਜੋ ਕੁਝ ਮੇਰੇ ਤੇ ਕਿਰਪਾ ਹੋਈ ਏ, ਬਖਸ਼ਿਸ਼ ਹੋਈ ਏ, ਇਹ ਗੁਰੂ ਨੇ ਕੀਤੀ ਏ, ਨਹੀਂ ਸਾਨੂੰ ਕਿਹਨੇ ਪੁੱਛਣਾ ਸੀ, ਅਸੀਂ ਤਾਂ ਰੋਲ ਹੀ ਜਾਣਾ ਸੀ। ਵੇਖੋ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ, ਇੱਕ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਤੇ ਉਸ ਘਰ ਦੇ ਜਵਾਈ ਨੇ। ਜਦੋਂ ਸ਼ਰੀਕੇ ਵਾਲੇ ਆਏ ਸੀ ਨਾ ਮਹਾਰਾਜ, ਸੇਵਾ ਦੇ ਵਿੱਚ ਲੱਗੇ ਹੋਏ ਸੀ, ਸਿਰ ਤੇ ਟੋਕਰੀ ਸੀ, ਉਹ ਕਹਿੰਦੇ ਸੀ ਜੇਠਿਆ, ਕਿਉਂਕਿ ਜੇਠਾ ਸੀ ਇਹਨਾਂ ਦਾ ਨਾਮ, ਤੇ ਸਾਡਾ ਨੱਕ ਵਢਾ ਦਿੱਤਾ, ਉਹ ਤੂੰ ਸਹੁਰੇ ਹੋ ਕੇ ਆ ਟੋਕਰੀਆਂ ਚੁੱਕੀ ਫਿਰਦਾ। ਤੇ ਉਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਸੀ, ਉਦੋਂ ਇਹ ਬਚਨ ਸਤਿਗੁਰਾਂ ਦੇ ਸੀ, ਕਹਿੰਦੇ ਉਹ ਕਹਿੰਦੇ ਆ ਵੀ ਨੱਕ ਵਢਾ ਦਿੱਤਾ, ਸਾਡੀ ਕੁੱਲ ਨੂੰ ਦਾਗ ਲੱਗ ਗਿਆ। ਨਹੀਂ, ਮਹਾਰਾਜ ਨੇ ਸਹਿਸਵਾ ਆਖਿਆ ਸੀ, ਜੇ ਇਹ ਤੁਹਾਡੀ ਕੁੱਲ ਦੇ ਵਿੱਚ ਪੈਦਾ ਨਾ ਹੁੰਦਾ, ਪਤਾ ਨਹੀਂ ਤੁਹਾਡੀਆਂ ਕੁੱਲਾਂ ਦਾ ਕੀ ਹੋਣਾ ਸੀ। ਹੁਣ ਕੁੱਲਾਂ ਉਤਾਰਤੀਆਂ ਸੀ ਸੋਢੀ ਪਾਤਸ਼ਾਹ। ਇੱਥੇ ਮਹਾਰਾਜ ਦੇ ਇਹ ਪਾਵਨ ਸ਼ਬਦ ਜੋ ਮਹਾਰਾਜ ਕਹਿ ਰਹੇ ਨੇ, ਵੇਖੋ ਗੁਰੂ ਨਾਨਕ ਦੀ ਗੱਦੀ ਦੇ ਚੌਥੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗੱਦੀ ਦੇ ਚੌਥੇ ਪਾਤਸ਼ਾਹ, ਪਰ ਉਹ ਕਹਿੰਦੇ ਸਾਡੇ ਵਰਗਾ ਰੁਲ ਜਾਣਾ ਸੀ, ਸਾਨੂੰ ਕਿਹਨੇ ਪੁੱਛਣਾ ਸੀ। ਇੱਥੇ ਆਮ ਆਪਾਂ ਜਦੋਂ ਆਮ ਬੰਦੇ ਦੀ ਗੱਲ ਵੇਖਦੇ ਹਾਂ ਨਾ, ਕੋਈ ਮਾੜੀ ਮੋਟੀ ਚੌਧਰ ਆ ਜਾਵੇ, ਕੋਈ ਕੁਰਸੀ ਮਿਲ ਜਾਵੇ ਜਾਂ ਕੋਈ ਤਾਕਤ ਆ ਜਾਵੇ, ਬੰਦਾ ਆਪਦੀ ਔਕਾਤ ਭੁੱਲ ਜਾਂਦਾ। ਇੱਥੇ ਮਹਾਰਾਜ ਇਹੀ ਯਾਦ ਕਰਵਾਉਂਦੇ ਨੇ, ਕਹਿੰਦੇ ਬੰਦਿਆ ਆਪਦੀ ਔਕਾਤ ਨਾ ਭੁੱਲੀ, ਉਹ ਪਰਮਾਤਮਾ ਦੀ ਰਜ਼ਾ 'ਚ ਰਹਿ। ਅੱਜ ਇੱਕ ਸੋਸ਼ਲ ਮੀਡੀਆ 'ਤੇ ਤਸਵੀਰ ਘੁੰਮ ਰਹੀ, ਉਹ ਤਸਵੀਰ ਬਹੁਤ ਕੁਝ ਬਿਆਨ ਕਰਦੀ। ਉਹ ਤਸਵੀਰ ਆ ਇੱਕ ਸਾਬਕਾ ਜਿਹੜਾ ਬਰਖਾਸਤ ਕੀਤਾ ਹੋਇਆ SSP ਰਾਜਜੀਤ ਹੁੰਦਲ, ਉਹਦੀ ਤਸਵੀਰ ਆ। ਪਾਪ ਕਮਾਮਦਿਆ, ਤੂੰ ਪਾਪ ਕਰਦਾ, ਇੱਕ ਗੱਲ ਯਾਦ ਰੱਖੀ, ਤੇਰਾ ਅੰਤ ਕਿਸੇ ਨੇ ਸਹਾਰਾ ਨਹੀਂ ਬਣਨਾ, ਜੈਸੀ ਕਰਨੀ ਵੈਸੀ ਭਰਨੀ। ਉਹ ਜਿਸ ਜ਼ਿਲ੍ਹੇ ਦੇ ਵਿੱਚ ਵੀ SSP ਲੱਗਿਆ, ਪੁਲਿਸ ਦਾ ਕੰਮ ਹੁੰਦਾ ਏ ਜਿਹੜਾ ਕ੍ਰਾਈਮ ਹੋ ਰਿਹਾ, ਜ਼ੁਲਮ ਹੋ ਰਿਹਾ, ਉਹਨੂੰ ਰੋਕਣਾ ਰੋਕਣਾ। ਸਭ ਤੋਂ ਵੱਡਾ ਅਹਿਮ ਮਸਲਾ ਨਸ਼ਿਆਂ ਦਾ ਸੀ, ਪਰ ਉਸ ਰਾਜਜੀਤ ਨੇ ਐਨ ਡਟ ਕੇ ਨਸ਼ਾ ਤਸਕਰੀ ਕੀਤੀ, ਚਿੱਟਾ ਵੇਚਿਆ। ਉਹਨੇ ਆਪਦੇ ਨਾਲ ਇੱਕ SHO ਇੰਸਪੈਕਟਰ ਨਾਲ ਹੀ ਰੱਖਿਆ ਜਿੱਥੇ ਜਿੱਥੇ ਵੀ ਗਿਆ, ਇੰਦਰਜੀਤ ਉਹ ਵੀ ਜੇਲ੍ਹ 'ਚ ਬੈਠਾ ਏ। ਅੱਜ 6 ਸਾਲਾਂ ਬਾਅਦ ਇਹਨੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ। ਇਹਦੀ ਤਸਵੀਰ ਬੜਾ ਕੁਝ ਬਿਆਨ ਕਰਦੀ ਹੈ, ਜਿੰਨਾ ਚਿਰ ਇਹ ਕੁਰਸੀ 'ਤੇ ਸੀ, ਹੰਕਾਰੀ ਐਡਾ ਸੀ, ਹੱਸਦੇ ਵੱਸਦੇ ਇਹਨੇ ਪਰਿਵਾਰ ਉਜਾੜ ਕੇ ਰੱਖ ਦਿੱਤੇ, ਹੱਸਦੇ ਵੱਸਦੇ ਪਰਿਵਾਰ।
जगी जौन ब्रिटिश नागरिक ओनू 10 साल बाद वेखो हजे विआह होया ही सी जदों चुक के केस पा दिता सुट दिता जेल च ओ 10 साल अंदर रहा वेखो उस गुरु की कला किवें वरती है ओ तां हुण जमानत ते बाहर आ रहा है आ जिहड़ा वर्दीधारी राज जी सी इन जो पाप कमाए सी इहदे पाप इहनूं लै बैठे ये हुण अंदर जा रहा है ये अंदर जा रहा है जदों बंदा कोई अहुदा पा के अपनी औकात भुल जांदा है इन्हें रज के जेडे समगलर सी जेडे नशा वेचण वाले सी उन्हां दा साथ दिता इत्थों तक जदों वाजी पुट्ठी पैण लगदी सी उन्हां नूं मारदा भी रहा है पता नहीं किन्ने क इन्हां ने झूठे पुलिस मुकाबले भी किते सिख नौजवानों दे पर अज वेखो अज इहदी जिहड़ी तस्वीर घूम रही है अज जो इहदी हालत है वह बड़ा कुछ बयान करदी है महाराज इत्थे तद कह रहे ने कहिंदे किहने पुछणा सी सानूं जे गुरु कृपा ना करदा गुरु बख्शे ना करदा बंदे आपदी औकात च रही आपदी औकात ना भुली जे तैनू कोई अहुदा मिल भी गया है अज उस धन गुरु रामदास महाराज जी दे चरणा विच अरदास बेनती करिए दाता कृपा करी बख्शिश करी साडे ते सच्चे साहिबा कदे हंकार ना आवे कदे माण ना आवे तेरे नाल जुड़े रही ਆਪਾਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗੁਣ ਗਾ ਰਹੇ ਸਾਂ ਜੋ ਪ੍ਰਸੰਗ ਦੀ ਲੜੀ ਚੱਲਦੀ ਸੀ ਮੈਂ ਉਸੇ ਲੜੀ ਨੂੰ ਅੱਗੇ ਤੋਰਨਾ ਗੁਰੂ ਦਾ ਪਿਆਰਾ ਗੁਰਸਿੱਖ ਬਾਬਾ ਵਿਧੀ ਚੰਦ ਸ਼ੀਨਾ ਪਹਿਲਾ ਘੋੜਾ ਕਿਲੇ ਦੇ ਵਿੱਚੋਂ ਲੈ ਗਿਆ ਉਹਦਾ ਨਾਂ ਗੁਲਬਾਗ ਸੀ ਗੁਲਬਾਗ ਜਦੋਂ ਮੀਰੀ ਪੀਰੀ ਦੇ ਮਾਲਕ ਦੇ ਦਰ 'ਤੇ ਗਿਆ ਉਹਨੇ ਇੱਕ ਦਿਨ ਵੇਖਿਆ ਜਦੋਂ ਭਾਈ ਜੇਠੇ ਨੇ ਇਹਨੇ ਨਾ ਤਾਂ ਪੱਠੇ ਖਾਧਿਆ ਨਾ ਪਾਣੀ ਪੀਤਾ ਉਹਨੇ ਮਹਾਰਾਜ ਦੇ ਕੋਲੇ ਗੱਲ ਕੀਤੀ ਮਹਾਰਾਜ ਕਹਿੰਦੇ ਇਹਨੂੰ ਵਿਛੋੜੇ ਦਾ ਦੁੱਖ ਵੱਢ ਵੱਢ ਕੇ ਖਾਂਦਾ ਇਹ ਤੇ ਦਿਲਬਾਗ ਜਿਹੜਾ ਹਜੇ ਲਾਹੌਰ ਦੇ ਕਿਲੇ ਵਿੱਚ ਆ ਇਕੱਠੇ ਪਲੇ ਨੇ ਇਹ ਤੋਂ ਵਿਛੋੜਾ ਨਹੀਂ ਆਪਦੇ ਸਾਥੀ ਮਿੱਤਰ ਪਿਆਰੇ ਦਾ ਝੱਲਿਆ ਜਾ ਰਿਹਾ ਏ ਵਿਧੀ ਚੰਦ ਨੂੰ ਬੁਲਾ ਕੇ ਆਖਿਆ ਵਿਧੀ ਚੰਦਾ ਤੇਰੀ ਸੇਵਾ ਪ੍ਰਵਾਨ ਹੈ ਗੁਰੂ ਨਾਨਕ ਦੇ ਦਰ 'ਤੇ ਤੂੰ ਪ੍ਰਵਾਨ ਹੈ ਜਾਂ ਤਾਂ ਗੁਲਬਾਗ ਨੂੰ ਛੱਡਿਆ ਜਾਂ ਦਿਲਬਾਗ ਨੂੰ ਇੱਥੇ ਲਿਆ ਅਸੀਂ ਨਹੀਂ ਚਾਹੁੰਦੇ ਬਾਬੇ ਤੇ ਬਾਬਰ ਕਹਿੰਦੀ ਟੱਕਰ ਦੇ ਵਿੱਚ ਇਹ ਬੇਜ਼ੁਬਾਨਾਂ ਦੀ ਜੋੜੀ ਤੜਫ ਤੜਫ ਕੇ ਮਰ ਜਾਵੇ ਰਾਏ ਜੋਧ ਵਰਗਿਆਂ ਨੇ ਆਖਿਆ ਦਾਤਾ ਇਉਂ ਨਾ ਕਹੋ ਗੁਲਬਾਗ ਨੂੰ ਉੱਥੇ ਛੱਡਣ ਵਾਲੇ ਦਿਲਬਾਗ ਵੀ ਇੱਥੇ ਲਿਆਓ ਘੋੜਿਆਂ ਦੀ ਜੋੜੀ ਆ ਜਿਹੜੀ ਮਾਲਕਾ ਉਹ ਤੇਰੇ ਦਰ 'ਤੇ ਸੌਂਦੀ ਏ ਦੂਜਾ ਘੋੜਾ ਲੈਣ ਵਾਸਤੇ ਸ਼ੇਰ ਨੂੰ ਫਿਰ ਘੱਲਿਆ ਮਹਾਰਾਜ ਨੇ ਹੁਣ ਨਾਲੇ ਸਾਰਾ ਪਤਾ ਏ ਜਿਹੜਾ ਹੁਣ ਸਮਾਂ ਬਹੁਤ ਬਦਲਿਆ ਹੋਇਆ ਏ ਅੱਗੇ ਵਾਲਾ ਲਾਹੌਰ ਨਹੀਂ ਰਿਹਾ ਹੁਣ ਤਾਂ ਚੁਕੰਨੇ ਹੋਏ ਹੋਏ ਨੇ ਪੈਰ ਪੈਰ 'ਤੇ ਜਿਹੜੇ ਸੂਏ ਨੇ ਫਿਰ ਰਹੇ ਨੇ ਬਾਦਸ਼ਾਹ ਆਪ ਲਾਹੌਰ ਦੇ ਵਿੱਚ ਆ ਕੇ ਬੈਠਾ ਹੈ ਪੈਰੇ ਸਖਤ ਹੋ ਗਏ ਨੇ ਹੁਣ ਬੜਾ ਔਖਾ ਲਿਆਉਣਾ ਘੋੜਾ ਪਰ ਉਸ ਸ਼ੇਰ ਨੇ ਫਿਰ ਹੱਥ ਜੋੜ ਕੇ ਆਖਿਆ ਮਾਲਕਾ ਤੂੰ ਕੁੱਲ ਦੁਨੀਆ ਦਾ ਮਾਲਕ ਹੈ ਇੱਕ ਵਾਰ ਫਿਰ ਮੇਰੇ ਸੀਸ 'ਤੇ ਹੱਥ ਧਰ ਦੇ ਦਾਤਾ ਤੇਰੀ ਕਿਰਪਾ ਤੇਰੀ ਬਖਸ਼ਿਸ਼ ਹੋ ਜੇ ਦੂਜਾ ਘੋੜਾ ਲੈਣ ਵਾਸਤੇ ਲਾਹੌਰ ਆ ਗਿਆ ਪਹਿਲੀ ਵਾਰੀ ਮਿਸਤਰੀ ਜਿਉਣੇ ਦੇ ਘਰੇ ਗਿਆ ਸੀ ਦੂਜੀ ਵਾਰੀ ਭਾਈ ਬਹੂੜੂ ਮਾਲਾ ਇਹ ਦਰਜ਼ੀ ਦਾ ਕੰਮ ਕਰਦਾ ਸੀ ਇਹਦੇ ਘਰੇ ਗਿਆ ਉਹਨੇ ਸੇਵਾ ਪਾਣੀ ਪੁੱਛਿਆ ਰੱਜ ਕੇ ਸੇਵਾ ਕੀਤੀ ਹੋਰ ਹੱਥ ਜੋੜ ਕੇ ਆਖਦਾ ਗੁਰੂ ਕੇ ਪਿਆਰਿਆ ਕੋਈ ਹੋਰ ਟਹਿਲ ਤੇ ਭਾਈ ਵਿਧੀ ਚੰਦ ਨੇ ਆਖਿਆ ਮੈਨੂੰ ਚਿੱਟੇ ਬਸਤਰ ਚਿੱਟਾ ਚੋਲਾ ਸੁਆ ਦੇ ਉਹਨੇ ਚਿੱਟਾ ਚੋਲਾ ਤਿਆਰ ਕਰਵਾ ਦਿੱਤਾ ਜਦੋਂ ਚਿੱਟਾ ਚੋਲਾ ਤਿਆਰ ਕਰਵਾ ਦਿੱਤਾ 2 ਦਿਨ ਉਹਦੇ ਘਰੇ ਰਿਹਾ 2 ਦਿਨ ਜੋ ਵੀ ਲਾਹੌਰ ਦੇ ਵਿੱਚ ਹੋ ਰਿਹਾ ਸੀ ਜਿਹੜੇ ਢੋਲ ਵਾਲੇ ਸੀ ਢੋਲ 'ਤੇ ਡੱਗਾ ਲਾ ਕੇ ਉਹ ਜਦੋਂ ਵੀ ਇਹ ਆਵਾਜ਼ ਦਿੰਦੇ ਵੀ ਜਿਹੜਾ ਬਾਦਸ਼ਾਹ ਦੇ ਘੋੜਿਆਂ ਬਾਰੇ ਕੋਈ ਦੱਸੇਗਾ ਉਹਨੂੰ ਇਨਾਮ ਮਿਲੇਗਾ ਪੈੜੂਏ ਸੱਦੇ ਸੀ ਉਹਨਾਂ ਨੂੰ ਕੁਝ ਨਾ ਪਤਾ ਲੱਗਿਆ ਫਿਰ ਨਜ਼ੂਮੀ ਜੋਤਸ਼ੀ ਉਹ ਵੀ ਬੁਲਾਉਣੇ ਸ਼ੁਰੂ ਕਰ ਦਿੱਤੇ ਉਹ ਵੀ ਆਉਂਦੇ ਨੇ ਇੱਕ ਵਿੱਦਿਆ ਜਿਹੜੀ ਨਾ ਵੇਖੋ ਇਹ ਮਗਰੋਂ ਇਹ ਪੜ੍ਹਾਈ ਆ ਜਿਹੜੀ ਜੋਤਿਸ਼ ਦੀ ਮਗਰੋਂ ਤਾਂ ਸਾਰਾ ਕੁਝ ਦੱਸ ਸਕਦੇ ਜੋ ਕੁਝ ਬੀਤ ਚੁੱਕਿਆ ਹੈ ਪਰ ਆਉਣ ਵਾਲਾ ਨਹੀਂ ਮਹਾਰਾਜ ਨੇ ਰੱਬੀ ਬਾਣੀ ਧੁਰਕੀ ਬਾਣੀ ਵਿੱਚ ਕਬੀਰ ਸਾਹਿਬ ਜੀ ਨੇ ਆਖਿਆ ਹੈ ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ ਕਹਿੰਦੇ ਜਿਹੜੇ ਸਿਮਰਨ ਛੱਡ ਕੇ ਜਿਹੜੇ ਬਾਣੀ ਪੜ੍ਹਨੀ ਛੱਡ ਕੇ ਆਹ ਕੰਮਾਂ 'ਚ ਪੈ ਗਏ ਰਾਤ ਜਗਾਉਣੀ ਸਿਵੇ ਜਗਾਉਣੀ
ਸਿਵੇ ਜਗਾਉਣੀ, ਕਹਿੰਦੇ ਆਹ ਕੰਮ ਸ਼ੁਰੂ ਕਰ ਲਏ ਉਹਨਾਂ ਨੇ। ਸਰਪਣ ਹੋਏ ਕੇ ਉਤਰੈ ਜਾਏ ਆਪਣੇ ਖਾਏ, ਉਹ ਸਪਨੀ ਦੀ ਜੂਨੀ ਪੈ ਜਾਂਦੇ ਨੇ। ਕਬੀਰ ਸਾਹਿਬ ਜੀ ਕਹਿੰਦੇ ਸਪਨੀ ਦੀ, ਉਹ ਆਪਦੇ ਢੱਡੋਂ ਆਂਡੇ ਕੱਢਦੀ ਹੈ, ਜਦੋਂ ਬੱਚਾ ਜਨਮ ਲੈਣ ਲੱਗਦਾ ਉਹਨੂੰ ਖਾਂਦੀ ਹੈ। ਵੇਖੋ ਕੈਸੀ ਮਾਂ ਹੈ, ਉਹਨੂੰ ਖਾਂਦੀ ਹੈ ਜਿਹੜੀ ਆਪਦੇ ਢੱਡੋਂ ਜਿਹਨੂੰ ਉਹ ਆਂਡਿਆਂ ਨੂੰ ਕੱਢਦੀ ਹੈ। ਕਹਿੰਦੇ ਆਹ ਜੂਨੀ ਪੈਣਾ ਜੇ ਆਹ ਕੰਮ ਕਰਨਾ, ਆਹ ਧੰਦਾ ਕਰਨਾ। ਹੁਣ ਰਾਜੇ ਜਿੰਨੇ ਵੀ ਸੀ ਉਹ ਰੱਖਦੇ ਸੀ, ਨਜੂਮੀਆਂ ਦਾ ਬੜਾ ਜ਼ੋਰ ਸੀ, ਜੋਤਿਸ਼ੀ ਬੜੇ ਆਏ ਹੋਏ ਸੀ, ਇਹ ਵੀ ਆਪਣੇ ਆਪ ਨੂੰ ਫਿਰ ਵੇਖੋ ਇਹਨੂੰ ਪਤਾ ਤਾਂ ਸਾਰਾ ਕੁਝ ਸੀ ਜੋ ਕੁਝ ਲਾਹੌਰ ਦੇ ਵਿੱਚ ਚੱਲ ਰਿਹਾ ਹੈ, ਕਿਉਂਕਿ ਰਹਿ ਕੇ ਗਿਆ ਸੀ ਉੱਥੇ। ਇਹਨੇ ਆਪਦਾ ਭੇਸ ਬਦਲ ਲਿਆ, ਇਹ ਕਹਿੰਦਾ ਮੈਂ ਜੰਗਲ ਇਲਾਕੇ ਦਾ ਜੋਤਿਸ਼ੀ ਹਾਂ। ਉੱਧਰ ਲਈ ਮੰਨੇ ਗਏ ਸੀ, ਚਿੱਟਾ ਚੋਲਾ ਪਾਇਆ ਹੋਇਆ, ਵੱਡੀ ਪੱਗ ਬੰਨ੍ਹੀ ਹੋਈ ਆ, ਸਿਰ 'ਤੇ ਇਸ ਨੇ ਪਰਨਾ ਰੱਖਿਆ, ਹੱਥ ਦੇ ਵਿੱਚ ਇਹਦੇ ਮਾਲਾ ਏ, ਅਤੇ ਇੱਕ ਹੱਥ ਦੇ ਵਿੱਚ ਛੜੀ ਏ, ਅਤੇ ਇੱਕ ਹੱਥ ਦੇ ਵਿੱਚ ਇਹਦੀ ਕਿਤਾਬ ਏ। ਇਹ ਕਹਿੰਦਾ ਅਸੀਂ ਜਾਨਵਰਾਂ ਦੀਆਂ ਜਿਹੜੀਆਂ ਆਵਾਜ਼ਾਂ ਨੇ, ਬੋਲੀਆਂ ਨੇ, ਉਹਨਾਂ ਨੂੰ ਅਸੀਂ ਸੁਣਦੇ ਹਾਂ ਅਤੇ ਉਹਨਾਂ ਤੋਂ ਅੰਦਾਜ਼ੇ ਲਾਉਂਦੇ ਹਾਂ। ਅਤੇ ਆ ਕੇ ਬਹਿ ਗਿਆ, ਲੋਕ ਆਉਂਦੇ ਨੇ ਕਿਉਂਕਿ ਗਿਆ ਸੀ ਇਹ ਹੋ ਕੇ, ਅਤੇ ਉਹਨਾਂ ਦੀਆਂ ਗੱਲਾਂ ਦੱਸਦਾ ਏ। ਦਸੌਂਦੇ ਖਾਂ ਸੀ ਜਿਹੜਾ ਘੁੰਮਦਾ ਘੁੰਮਦਾ ਆ ਕੇ ਉਹ ਵੀ ਇਹਦੇ ਕੋਲੇ ਖੜ ਗਿਆ, ਲੋਕਾਂ ਦਾ ਭਾਰੀ ਇਕੱਠ ਸੀ। ਹੁਣ ਦਸੌਂਦੇ ਖਾਂ ਉਹਨੇ ਪਹਿਲਾਂ ਵੀ ਜੋਤਿਸ਼ੀ ਬੜੇ ਬੁਲਾਏ ਸੀ ਪਰ ਪਤਾ ਨਹੀਂ ਸੀ ਲੱਗਦਾ। ਉਹ ਕਹਿੰਦਾ ਮੈਂ ਪੁੱਛ ਲੈਂਦਾ ਇਸ ਨੂੰ, ਜੇ ਤਾਂ ਮੇਰੇ ਦਿਲ ਦੀ ਬੁੱਝ ਲਵੇਗਾ ਮੈਂ ਸਮਝਾਂਗਾ ਇਹ ਕੋਈ ਬੜਾ ਪਹੁੰਚਿਆ ਹੋਇਆ ਇਹ ਲੱਗਦਾ ਨਜੂਮੀ ਆ, ਪਰ ਜੇ ਇਹਨੇ ਉਹੀ ਰਟਿਆ ਰਟਾਇਆ ਜਿਹੜਾ ਸਵਾਲ ਜਵਾਬ ਚੱਲ ਰਿਹਾ ਏ ਲਾਹੌਰ ਦੇ ਵਿੱਚ, ਉਹੀ ਗੱਲ ਆਕੀ ਫਿਰ ਆਖਾਂਗਾ ਇਹ ਵੀ ਬਾਕੀਆਂ ਨਾਲ ਦਾ ਹੀ। ਅੱਗੇ ਹੋ ਕੇ ਕਹਿੰਦਾ ਜੋਤਿਸ਼ੀ ਜੇ ਤੂੰ ਆਪਦੀ ਵਿੱਦਿਆ ਦੇ ਵਿੱਚ ਇੰਨਾ ਮਾਹਰ ਨਹੀਂ ਫਿਰ ਮੇਰੇ ਅੰਦਰ ਕੀ ਆ ਉਹ ਦੱਸ। ਹੁਣ ਦਸੌਂਦੇ ਖਾਂ ਸੋਚਦਾ ਸੀ ਵੀ ਇਹ ਇਕਦਮ ਘੋੜੇ ਦੀ ਗੱਲ ਕਰੇਗਾ ਕਿਉਂਕਿ ਘੋੜੇ ਦੀ ਚਰਚਾ ਹੋ ਰਹੀ ਸੀ ਘਰ ਘਰ, ਪਰ ਵਿਧੀ ਚੰਦ ਇਹਦੇ ਘਰੇ ਜਾ ਕੇ ਇਹਦੇ ਬੱਚਿਆਂ ਨੂੰ ਵੀ ਲੱਡੂ ਖਵਾਉਂਦਾ ਸੀ। ਇਹਨੂੰ ਪਤਾ ਸੀ ਇਹਦਾ ਇੱਕ ਪੁੱਤ ਬਿਮਾਰ ਰਹਿੰਦਾ ਹੈ, ਮਾਪਿਆਂ ਨੂੰ ਪੁੱਤਰਾਂ ਦਾ ਫਿਕਰ ਬਹੁਤ ਹੁੰਦਾ, ਬੱਚਾ ਬਿਮਾਰ ਹੋਵੇ ਮਾਪਿਆਂ ਨੂੰ ਨੀਂਦ ਨਹੀਂ ਆਉਂਦੀ, ਨੀਂਦਾਂ ਉੱਡ ਜਾਂਦੀਆਂ, ਜੇ ਬੱਚਾ ਮਾੜਾ ਜਿਹਾ ਰਾਤ ਨੂੰ ਕਹਿ ਦੇ ਵੀ ਨਾ ਹਾਏ ਫਿਰ ਮਾਪਿਆਂ ਦੀ ਕਦੇ ਅੱਖ ਨਹੀਂ ਲੱਗਦੀ। ਹੁਣ ਬੜੇ ਲੰਮੇ ਸਮੇਂ ਤੋਂ ਇਹਦਾ ਪੁੱਤਰ ਬਿਮਾਰ ਚੱਲਿਆ ਆ ਰਿਹਾ ਸੀ, ਜਦੋਂ ਦਸੌਂਦੇ ਖਾਂ ਨੇ ਪੁੱਛਿਆ ਵੀ ਦੱਸ, ਇਹ ਕਹਿੰਦਾ ਤੇਰਾ ਪੁੱਤ ਬਿਮਾਰ ਰਹਿੰਦਾ ਏ, ਤੈਨੂੰ ਉਹਦਾ ਫਿਕਰ ਵੱਢ ਵੱਢ ਕੇ ਖਾਂਦਾ, ਇਹਨੇ ਘੋੜੀ ਦੀ ਗੱਲ ਹੀ ਨਾ ਕੀਤੀ। ਦਸੌਂਦੇ ਖਾਂ ਸਮਝ ਗਿਆ ਵੀ ਇਹ ਪਹੁੰਚਿਆ, ਇਹਨੂੰ ਮੈਂ ਬਾਦਸ਼ਾਹ ਦੇ ਅੱਗੇ ਪੇਸ਼ ਕਰਦਾ। ਬਾਦਸ਼ਾਹ ਕੋਲੇ ਗੱਲ ਕੀਤੀ, ਉਹ ਕਹਿੰਦਾ ਛੇਤੀ ਲੈ ਕੇ ਆ ਲੈ। ਹੁਣ ਬਾਦਸ਼ਾਹ ਸ਼ਾਹਜਹਾਂ ਦੇ ਸਾਹਮਣੇ ਲਿਆਂਦਾ ਗਿਆ ਬਿਧੀ ਚੰਦ ਸ਼ੇਰ ਜਿਹੜਾ ਨਜ਼ੂਮੀਆਂ ਬਣਿਆ ਹੋਇਆ ਏ। ਜਦੋਂ ਬਾਦਸ਼ਾਹ ਦੇ ਸਾਹਮਣੇ ਹੋਇਆ ਬਾਦਸ਼ਾਹ ਨੇ ਪਹਿਲੀ ਗੱਲ ਹੀ ਆਖੀ, ਕਹਿੰਦਾ ਜੋਤਿਸ਼ੀ ਜੇ ਤੇਰੇ ਕੋਲੇ ਕੋਈ ਐਡਾ ਗਿਆਨ ਹੈ, ਮੇਰਾ ਘੋੜਾ ਕਿਲੇ ਦੇ ਵਿੱਚੋਂ ਚੋਰੀ ਹੋ ਗਿਆ, ਮੇਰੇ ਘੋੜੇ ਬਾਰੇ ਦੱਸ ਦੇ। ਲਓ ਹੁਣ ਜੋਤਿਸ਼ੀ ਬਿਧੀ ਚੰਦ ਬਣਿਆ ਹੋਇਆ ਏ ਅਤੇ ਉੱਧਰ ਸ਼ਾਹਜਹਾਨ ਬਾਦਸ਼ਾਹ, ਦੋਨਾਂ ਦੇ ਜੋ ਸਵਾਲ ਜਵਾਬ ਹੁੰਦੇ ਨੇ ਉਹਦਾ ਜ਼ਿਕਰ ਢਾਡੀ ਜੱਥਾ ਇੰਜ ਕਰਦਾ।

ਬਾਦਸ਼ਾਹ ਸ਼ਾਹਜਹਾਨ ਤੇ ਦੂਜੇ ਪਾਸੇ ਭਾਈ ਬਿਧੀ ਚੰਦ ਜਿਹੜਾ ਜੋਤਸ਼ੀ ਬਣਿਆ। ਹੁਣ ਸਵਾਲ ਜਵਾਬ ਹੋਏ। ਬਾਦਸ਼ਾਹ ਕਹਿੰਦਾ ਮੇਰੇ ਘੋੜੇ ਨੂੰ ਬਾਰੇ ਦੱਸ। ਉਹ ਕਹਿੰਦਾ ਜ਼ਰੂਰ ਦੱਸਾਂਗਾ। ਹੁਣ ਗੱਲ ਚੱਲਦੀ ਚੱਲਦੀ ਬਿਧੀ ਚੰਦ ਕਹਿੰਦਾ ਬਾਦਸ਼ਾਹ ਤੁਸੀਂ ਘਾ ਹੀ ਰੱਖਿਆ ਸੀ ਇੱਕ, ਉਹ ਬੜਾ ਚਲਾਕ ਸੀ, ਉਹਨੇ ਇੱਕ ਦਿਨ ਤੁਹਾਡੇ ਸਾਰੇ ਕਰਮਚਾਰੀਆਂ ਨੂੰ ਵਿੱਚੇ ਦਰੋਗੇ ਨੂੰ ਕਾਜ਼ੀ ਨੂੰ ਨਸ਼ਾ ਪਿਲਾਇਆ, ਸ਼ਰਾਬ ਪਿਲਾਈ ਤੇ ਘੋੜੇ ਨੂੰ ਲੈ ਗਿਆ। ਸ਼ਾਹਜਹਾਨ ਬਾਦਸ਼ਾਹ ਕਹਿੰਦਾ ਜੋਤਸ਼ੀ ਆ ਗੱਲ ਸੁਣਦਿਆਂ ਦੇ ਸਾਡੇ ਜਿਹੜੇ ਕੰਨ ਅੱਕ ਗਏ ਨੇ ਪੱਕ ਗਏ ਨੇ, ਹੁਣ ਤੂੰ ਹੋਰ ਦੱਸ ਵੀ ਉਹ ਘੋੜਾ ਖੜਾ ਕਿੱਥੇ ਆ। ਮੈਂ ਇਹ ਸੁਣਨੀ ਚਾਹੁੰਦਾ ਜੇ ਤੇਰੇ ਕੋਲ ਕੋਈ ਗਿਆਨ ਆ, ਤੇਰੀ ਜੋਤਿਸ਼ ਦੇ ਵਿੱਚ ਜੇ ਤੂੰ ਨਪੁੰਨਾ, ਮੈਨੂੰ ਇੱਕ ਗੱਲ ਦੱਸ, ਮੇਰਾ ਘੋੜਾ ਇਸ ਟਾਈਮ ਹੈ ਕਿੱਥੇ, ਹੈ ਕਿੱਥੇ ਤੇ ਮੈਂ ਫੌਜਾਂ ਚੜ੍ਹਾਂ। ਹੁਣ ਬਿਧੀ ਚੰਦ ਮਹਾਰਾਜ ਨੇ ਐਵੇਂ ਨਹੀਂ ਸੀ ਘੱਲਿਆ, ਇਹਨੇ ਐਨ ਪੂਰੀਆਂ ਨਕਲਾਂ ਉਡਾਈਆਂ। ਕਦੇ ਸੰਗਲੀ ਨੂੰ ਤਾਂ ਸੁੱਟਦਾ ਜੇ ਕਿਤੇ ਚਿੜੀ ਬੋਲਦੀ ਆ ਉਹਦੀ ਆਵਾਜ਼ ਨੂੰ ਸੁਣਦਾ, ਹੋਰ ਕਿਤੇ ਘੁੱਗੀ ਬੋਲਣ ਲੱਗਦੀ ਆ ਉਹਦੀ ਆਵਾਜ਼ ਸੁਣਦਾ, ਕਦੇ ਸੰਗਲੀ ਸੁੱਟ ਕੇ ਥੱਲੇ ਜਾ ਕੇ ਸੁੰਘਦਾ, ਬੜਾ ਕੁਝ ਇਸਨੇ ਕੀਤਾ, ਜਾਣੀ ਕਿ ਦਿਲ ਜਿੱਤ ਲਿਆ ਬਾਦਸ਼ਾਹ ਦਾ। ਬਾਦਸ਼ਾਹ ਕਹਿੰਦਾ ਘੋੜਾ ਖੜਾ ਕਿੱਥੇ ਆ ਇਹ ਦੱਸ, ਜੇ ਤੇਰੇ ਜੋਤਿਸ਼ ਦੇ ਵਿੱਚ ਕੁਝ ਹੈ ਤੇ ਮੇਰੇ ਕਾਰਜ ਇਹ ਠੰਡ ਪਵੇ, ਮੈਂ ਫੌਜਾਂ ਚਾੜਾਂ ਛੇਤੀ। ਬਿਧੀ ਚੰਦ ਕਹਿੰਦਾ ਬਾਦਸ਼ਾਹ ਮੈਂ ਉਹ ਵੀ ਦੱਸ ਦਿੰਦਾ, ਤੇਰਾ ਘੋੜਾ ਹੈ ਕਿੱਥੇ ਇਸ ਟਾਈਮ, ਪਰ ਉਹ ਸਮਾਂ ਬਣਾਉਣਾ ਪਊ ਜਿਹੋ ਜਿਹਾ ਸਮਾਂ ਉਦੋਂ ਬਣਿਆ ਹੋਇਆ ਸੀ। ਲਓ ਇੱਥੇ ਧਿਆਨ ਨਾਲ ਸੁਣਨਾ, ਇੱਥੇ ਸ਼ਬਦ ਆਉਂਦੇ ਨੇ ਵੀ ਗੌਂ ਭਨਾਵੇ ਜੌਂ ਭਾਵੇਂ ਗਿੱਲੇ ਹੋਣ, ਗਿੱਲੇ ਹੋਣ ਭਾਵੇਂ। ਅਕਬਰ ਬਾਦਸ਼ਾਹ ਨੇ ਆਪਦੀ ਕਚਹਿਰੀ ਦੇ ਵਿੱਚ ਆਪਦੇ ਵਜ਼ੀਰਾਂ ਨੂੰ, ਜਿਹੜੇ ਉਹਦੇ ਵਜ਼ੀਰ ਸੀ, ਉਹਨਾਂ ਨੂੰ ਪੁੱਛਿਆ ਵੀ ਸਭ ਤੋਂ ਪਿਆਰੀ ਚੀਜ਼ ਕੀ ਹੈ, ਦੌਲਤ, ਇਸਤਰੀ, ਹਕੂਮਤ, ਇੱਜ਼ਤ, ਦੱਸੋ। ਵਜ਼ੀਰਾਂ ਨੇ ਵੱਖ ਵੱਖ ਨਾਂ ਲਏ ਪਰ ਉਹਨੂੰ ਤਸੱਲੀ ਨਾ ਹੋ ਗਈ। ਅਕਬਰ ਬਾਦਸ਼ਾਹ ਕਹਿੰਦਾ ਨਹੀਂ, ਮੈਂ ਤੁਹਾਨੂੰ ਤਨਖਾਹਾਂ ਦਿੰਦਾ, ਤੁਹਾਨੂੰ ਇੱਕ ਮਹੀਨਾ ਦੱਸਿਆ, ਜੇ ਤੁਸੀਂ ਠੋਸ ਜਵਾਬ ਨਾ ਦਿੱਤਾ, ਇੱਕ ਗੱਲ ਯਾਦ ਰੱਖਿਓ, ਮੈਂ ਫਿਰ ਆਪਦੇ ਰਾਜ ਦੇ ਵਿੱਚੋਂ ਕਚਹਿਰੀ ਦੇ ਵਿੱਚੋਂ ਤੁਹਾਨੂੰ ਨਿਰਵਸਤਰ ਕਰਕੇ ਨੰਗੇ ਕਰਕੇ ਬਾਹਰ ਕੱਢ ਦਿਆਂਗਾ। ਹੁਣ ਸਜ਼ਾ ਵੀ ਬੜੀ ਸਖਤ ਨਾਲ ਕਹਿ ਦਿੱਤੀ ਵੀ ਇੱਕ ਮਹੀਨਾ ਤੁਹਾਡੇ ਕੋਲ। ਸਾਰਿਆਂ ਨੂੰ ਫਿਕਰ ਪੈ ਗਿਆ, ਰੋਟੀ ਖਾਣੀ ਭੁੱਲ ਗਏ ਵੀ ਇੱਕ ਮਹੀਨਾ ਦਾ ਸਮਾਂ ਤਾਂ ਉਹੀ ਲੰਘ ਜਾਣਾ, ਫਿਰ ਕੀ ਹੋਵੇਗਾ ਜੇ ਨਾ ਆਪਾਂ ਬਾਦਸ਼ਾਹ ਦੀ ਤਸੱਲੀ ਕਰਵਾਈ। ਜਿਹੜਾ ਬੀਰਬਲ ਸੀ ਨਾ, ਬੜਾ ਹਾਜ਼ਰ ਜਵਾਬ ਸੀ, ਉਦੋਂ ਵੀ ਬੀਰਬਲ ਦਾ ਸਾਰਿਆਂ ਨੇ ਨਾਂ ਲਿਆ। ਬੀਰਬਲ ਨੇ ਇਉਂ ਕਹਿ ਕੇ ਖਹਿੜਾ ਛਡਵਾ ਦਿੱਤਾ, ਬਾਦਸ਼ਾਹ ਤੂੰ ਤਨਖਾਹਾਂ ਦਿੰਦਾ ਇਹਨਾਂ ਨੂੰ, ਪਹਿਲਾਂ ਇਹ ਦੇਣ ਤੇਰੇ ਇਹ ਸਵਾਲ ਦਾ ਜਵਾਬ, ਬਾਅਦ 'ਚ ਮੈਂ ਵੇਖਾਂਗਾ। ਹੁਣ ਉਹਨਾਂ ਦੇ ਹੱਥਾਂ ਦੇ ਤੋਤੇ ਉੱਡੇ ਪਏ ਨੇ, ਉਹਨਾਂ ਨੂੰ ਰੋਟੀ ਚੰਗੀ ਨਹੀਂ ਲੱਗਦੀ, ਨੀਂਦ ਨਹੀਂ ਆਉਂਦੀ, ਸਮਾਂ ਲੰਘਦਾ ਜਾ ਰਿਹਾ। ਇੱਕ ਦਿਨ ਬੀਰਬਲ ਫਕੀਰਾਂ ਵਾਲਾ ਲਿਬਾਸ ਪਹਿਣ ਕੇ ਮਸਜਿਦ ਦੇ ਕੋਲ ਜਾ ਕੇ ਬਹਿ ਗਿਆ। ਇਹ ਜਿਹੜੇ ਜਿੰਨੇ ਵੀ ਵਜ਼ੀਰ ਸੀ ਮਸਜਿਦ ਦੇ ਵਿੱਚ ਜਾਂਦੇ ਆ, ਜਾ ਕੇ ਇਹ ਅੱਲਾਹ ਤਾਲਾ ਦੇ ਅੱਗੇ ਅਰਜ਼ੂਈਆਂ ਕਰਦੇ ਆ ਵੀ ਸਾਨੂੰ ਇਹ ਤੋਂ ਬਚਾ, ਖਹਿੜਾ ਛਡਵਾ ਸਾਡਾ। ਇਹ ਜਦੋਂ ਫਕੀਰ ਬੈਠਾ, ਇਹਨਾਂ ਨੇ ਵੇਖਿਆ ਨਾ, ਉਹਦੇ ਕੋਲ ਗੱਲ ਕੀਤੀ। ਫਕੀਰ ਕਹਿੰਦਾ ਮੈਂ ਜਵਾਬ ਦੇ ਦੂੰ ਪਰ ਮੇਰੀ ਇਹ ਸ਼ਰਤਾਂ ਨੇ। ਉਹ ਕਹਿੰਦੇ ਕਿਹੜੀ ਸ਼ਰਤ ਦੱਸ, ਹੁਣੇ ਪੂਰੀ ਕਰਦੇ ਆ। ਵਜ਼ੀਰ ਸਾਰੇ ਕਹਿੰਦੇ, ਉਹ ਕਹਿੰਦੇ ਪਹਿਲੀ ਗੱਲ, ਜਦੋਂ ਮੈਂ ਬਾਦਸ਼ਾਹ ਦੀ ਕਚਹਿਰੀ 'ਚ ਜਾਣਾ, ਮੈਨੂੰ ਬਾਦਸ਼ਾਹ ਦੀ ਉਹ ਪਾਲਕੀ ਚਾਹੀਦੀ ਹੈ ਜਿਹਦੇ ਵਿੱਚ ਬਾਦਸ਼ਾਹ ਬਹਿ ਕੇ ਆਪ ਜਾਂਦਾ, ਉਹ ਚੌਰ ਮੇਰੇ ਸਿਰ 'ਤੇ ਹੋਵੇ ਜਿਹੜੀ ਅਕਬਰ ਬਾਦਸ਼ਾਹ ਦੇ ਆਪ ਹੁੰਦੀ ਹੈ। ਹੁਣ ਜਦੋਂ ਇਹ ਗੱਲਾਂ ਕਹੀਆਂ, ਹੁਣ ਹੋਵੇ ਇੱਕ ਪਾਸੇ ਮੁਗਲ ਹਕੂਮਤ ਦਾ ਬਾਦਸ਼ਾਹ, ਜਦੋਂ ਬਾਦਸ਼ਾਹ ਕੋਲੇ ਗੱਲ ਕੀਤੀ, ਬਾਦਸ਼ਾਹ ਨੂੰ ਆਪਣਾ ਉਹਦਾ ਸਵਾਲ, ਉਹ ਉੱਤਰ ਚਾਹੁੰਦਾ ਏ ਵੀ ਮੈਨੂੰ ਕੋਈ ਉੱਤਰ ਦੇਣ ਵਾਲਾ ਤਾਵੇ, ਉਹ ਕਹਿੰਦਾ ਠੀਕ ਆ, ਲੈ ਜਾਓ ਮੇਰੀ ਪਾਲਕੀ, ਲੈ ਜਾਓ ਮੇਰੀ ਚੌਰ, ਲੈ ਜਾਓ। ਉਹ ਪਾਲਕੀ ਤੇ ਚੌਰ ਲੈ ਕੇ ਆਈ। ਫਿਰ ਬੀਰਬਲ ਨੇ ਸ਼ਰਤ ਰੱਖ ਦਿੱਤੀ ਜੋ ਫਕੀਰ ਦੇ ਭੇਸ ਦੇ ਵਿੱਚ ਬੈਠਾ ਸੀ, ਕਹਿੰਦਾ ਤੁਸੀਂ ਨੰਗੇ ਪੈਰੀ, ਹੁਣ ਬਾਦਸ਼ਾਹ ਦੀ ਕਚਹਿਰੀ ਦੇ ਵਜ਼ੀਰ, ਕਹਿੰਦਾ ਤੁਸੀਂ ਨੰਗੇ ਪੈਰੀ ਇਸ ਪਾਲਕੀ ਨੂੰ ਚੁੱਕ ਕੇ ਲਿਜਾਣਾ। ਉਹ ਮੰਨ ਗਏ, ਕਹਿੰਦੇ ਠੀਕ ਆ ਜੀ। ਉਹ ਕਹਿੰਦਾ ਕੁਰਾਨ ਵੀ ਆਪਦੇ ਲੱਕ ਦੇ ਨਾਲ ਬੰਨੂ, ਉਹ ਵੀ ਬੰਨ ਲਈ। ਵੇਖੋ ਕੁਰਾਨ ਪਵਿੱਤਰ ਉਹਨਾਂ ਦਾ ਗ੍ਰੰਥ। ਜਦੋਂ ਸਾਰਾ ਕੁਝ ਕਰਕੇ ਬਾਦਸ਼ਾਹ ਦੀ ਕਚਹਿਰੀ 'ਚ ਗਏ, ਫਕੀਰ ਦੇ ਰੂਪ ਦੇ ਵਿੱਚ ਬੀਰਬਲ ਬਾਹਰ ਆਇਆ, ਉਹ ਸਾਹਮਣੇ ਅਕਬਰ ਬਾਦਸ਼ਾਹ ਦੇ ਖੜ ਕੇ ਜਦੋਂ ਬੋਲਿਆ, ਅਕਬਰ ਬਾਦਸ਼ਾਹ ਕਹਿੰਦਾ ਬੀਰਬਲ ਤੂੰ? ਉਹ ਕਹਿੰਦਾ ਹਾਂ ਬਾਦਸ਼ਾਹ, ਮੈਂ ਹੀ ਤੁਹਾਡੇ ਸਵਾਲ ਦਾ ਇਹਦਾ ਜਵਾਬ ਦੇਣਾ ਸੀ।
ਜਿਹੜਾ ਮਤਲਬ ਆ ਨਾ ਉਹ ਸਭ ਨੂੰ ਪਿਆਰਾ ਹੁੰਦਾ। ਤੈਨੂੰ ਮਤਲਬ ਸੀ ਵੀ ਮੇਰੇ ਕੋਈ ਸਵਾਲ ਦਾ ਜਵਾਬ ਦੇਵੇ, ਤੈ ਪਾਲਕੀ ਤਾਂ ਕੱਲੀ ਚੋਰ ਤਾਂ ਕੱਲੀ ਨੇ, ਤੂੰ ਨਹੀਂ ਸੀ ਘੱਲਦਾ। ਇਹ ਨੰਗੇ ਪੈਰੀ ਤੁਰ ਪੈਂਦੇ ਮੇਰੀ ਪਾਲਕੀ ਚੁੱਕ ਕੇ, ਕਦੇ ਵੀ ਨਹੀਂ ਸੀ ਹੋ ਸਕਦਾ, ਕਿਉਂਕਿ ਇਹਨਾਂ ਨੂੰ ਆਪਦੀ ਜਾਨ ਦਾ ਫਿਕਰ ਪਿਆ ਹੋਇਆ ਸੀ ਵੀ ਸਾਡੀ ਖਲਾਸੀ ਹੋਵੇ। ਇਸੇ ਲਈ ਮਤਲਬ ਸਭ ਨੂੰ ਪਿਆਰਾ। ਸ਼ਾਹ ਜਹਾਨ ਪਾਤਸ਼ਾਹ ਇੱਕਦਮ ਕਹਿੰਦਾ ਬਈ ਉਸੇ ਤਰ੍ਹਾਂ ਦਾ ਮਾਹੌਲ ਬਣਾ ਦਿਓ। ਸਾਰੇ ਕਰਮਚਾਰੀ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤੇ ਗਏ। ਬਾਦਸ਼ਾਹ ਸਾਹਮਣੇ ਬਹਿ ਗਿਆ, ਜਿਹੜਾ ਬੁਰਜ ਸੀ ਉਹਦੀ ਵਾਰੀ ਵਿੱਚ ਵਾਰੀ ਖੋਲ੍ਹ ਕੇ ਵੇਖਦਾ, ਅਤੇ ਉੱਧਰ ਬਿਧੀ ਚੰਦ ਉਹ ਦਲਬਾਗ ਵੱਲ ਗਿਆ, ਘੋੜੀ ਦਲਬਾਗ ਦੇ ਵੱਲ। ਜਦੋਂ ਉਹਨੇ ਹੱਥ ਧਰਿਆ ਨਾ ਜਾ ਕੇ ਉਸ 'ਤੇ, ਉਹਨੇ ਜਦੀ ਕੰਨ ਚੁੱਕ ਲਈ, ਉਹਦੇ 'ਤੇ ਵੀ ਕਾਠੀ ਪਾ ਲਈ, ਕੱਢ ਕੇ ਉਹਨੂੰ ਬਾਹਰ ਬਾਦਸ਼ਾਹ ਦੇ ਸਾਹਮਣੇ ਲੈ ਕੇ ਆ ਗਿਆ। ਜਦੋਂ ਬਾਦਸ਼ਾਹ ਦੇ ਸਾਹਮਣੇ ਲੈ ਕੇ ਆਇਆ ਤਾਂ ਬਾਦਸ਼ਾਹ ਹੁਣ ਵੇਖਦਾ ਵਾ। ਬਿਧੀ ਚੰਦ ਕਹਿੰਦਾ ਬਾਦਸ਼ਾਹ ਪਹਿਲਾਂ ਮੇਰੀਆਂ ਸੁਣਨੀ, ਵਿੱਚ ਨਾ ਬੋਲੀ ਤੂੰ, ਤੂੰ ਬਾਅਦ ਦੇ ਵਿੱਚ ਜੋ ਤੂੰ ਕਹਿਣੀਆਂ ਹੋਈਆਂ ਫਿਰ ਤੂੰ ਕਹਿ ਲਈ। ਉਹ ਗੁਰੂ ਕਾ ਸ਼ੇਰ ਹੁਣ ਦੂਜੇ ਘੋੜੇ ਨੂੰ ਲੈ ਕੇ ਚੱਲਿਆ ਏ। ਉਹਨੇ ਫਿਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਯਾਦ ਕਰਕੇ ਜਦੋਂ ਅਰਦਾਸ ਬੇਨਤੀ ਕਰਕੇ ਦਲਬਾਗ 'ਤੇ ਹੋਇਆ ਸਵਾਰ, ਅਤੇ ਦੋ ਚਾਰ ਗੇੜੇ ਦਲਬਾਗ ਦੇ ਵੀ ਦਵਾਏ, ਉਹ ਵੀ ਜਦੋਂ ਉੱਡੂ ਉੱਡੂ ਕਰਨ ਲੱਗਿਆ, ਵਾਗਾਂ ਖਿੱਚੀਆਂ, ਰੋਕ ਲਿਆ। ਕਹਿੰਦਾ ਲੈ ਸੁਣ ਬਾਦਸ਼ਾਹ, ਇਹ ਘੋੜਿਆਂ ਦੀ ਜੋੜੀ ਗੁੱਲਬਾਗ ਅਤੇ ਦਲਬਾਗ ਦੀ ਇੱਕ ਕਰੋੜੀ ਮੱਲ ਕਾਬਲ ਕੰਧਾਰ ਤੋਂ ਲੈ ਕੇ ਆ ਰਿਹਾ ਸੀ, ਤੇਰੇ ਸੂਬੇਦਾਰ ਨੇ ਧੱਕਾ ਕੀਤਾ। ਉਹ ਗੁਰੂ ਮਹਾਰਾਜ ਦੇ ਦਰ 'ਤੇ ਰੋਇਆ ਤਾਂ ਡਿਊਟੀ ਲੱਗ ਗਈ ਮੇਰੀ, ਮੇਰਾ ਨਵਾਂ ਬਿਧੀ ਚੰਦ ਸ਼ੀਨਾ, ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸਿੱਖ ਹਾਂ, ਪਹਿਲਾ ਘੋੜਾ ਵੀ ਤੇਰਾ ਮੈਂ ਹੀ ਲੈ ਕੇ ਗਿਆ, ਲੈ ਦੂਜਾ ਘੋੜਾ ਵੀ ਤੇਰਾ ਮੈਂ ਲਿਜਾ ਰਿਹਾ। ਯਾਦ ਰੱਖੀ ਜਿਹੜੇ ਦੂਜਿਆਂ ਨੂੰ ਲੁੱਟਦੇ ਨੇ ਇੱਕ ਦਿਨ ਉਹ ਵੀ ਲੁੱਟੇ ਜਾਂਦੇ ਨੇ। ਇਹ ਗੱਲ ਕਹਿ ਕੇ ਜਦੋਂ ਅੱਡੀ ਮਾਰੀ, ਦਲਵਾਗ ਘੋੜੇ ਦੀ ਛਾਲ ਵੀ ਰਾਵੀ ਦਰਿਆ ਦੇ ਵਿੱਚ ਹੇ

ਦੂਜਾ ਘੋੜਾ ਵੀ ਬਾਬਾ ਬਿਧੀ ਚੰਦ ਸ਼ਾਹਜਹਾਨ ਬਾਦਸ਼ਾਹ ਦੇ ਐਨ ਅੱਖਾਂ ਦੇ ਸਾਹਮਣੇ ਰਾਵੀ ਦਰਿਆ ਦੇ ਵਿੱਚ ਛਾਲ ਮਰਵਾਈ ਅਤੇ ਲੈ ਕੇ ਤੁਰ ਗਿਆ। ਹੱਥਾਂ ਪੈਰਾਂ ਦੀ ਪੈ ਗਈ। ਜਾਨੂੰ ਕਰਮਚਾਰੀ ਬਾਹਰ ਨਿਕਲੇ, ਜਾਨੂੰ ਤਾਂ ਸੂਰਮਾ ਬਹੁਤ ਅੱਗੇ ਲੰਘ ਗਿਆ ਸੀ। ਮੀਰੀ ਪੀਰੀ ਦੇ ਮਾਲਕ ਦੇ ਦਰ ਤੇ ਦੂਜਾ ਘੋੜਾ ਦਿਲਵਾ ਕੇ ਵੀ ਪਹੁੰਚ ਗਿਆ। ਜੈ ਜੈਕਾਰ ਹੈ ਸੂਰਮੇ ਦੀ, ਗੁਰੂ ਕੇ ਸਿੱਖ ਦੀ, ਗੁਰੂ ਕੇ ਲਾਲ ਦੀ। ਪਹਿਲਾ ਘੋੜਾ ਲੈ ਕੇ ਆਇਆ, ਉਦੋਂ ਮਹਾਰਾਜ ਕਹਿੰਦੇ ਸ਼ੇਰਾ ਮੰਗ ਜੋ ਕੁਝ ਮੰਗਣਾ। ਉਦੋਂ ਸਤਿਗੁਰੂ ਮਹਾਰਾਜ ਦੇ ਅੱਗੇ ਝੋਲੀ ਅੱਡ ਕੇ ਬਿਧੀ ਚੰਦ ਨੇ ਆਖਿਆ, ਦਾਤਾ ਜੇ ਤੁੱਠੇ ਹੋ ਨਾ ਫਿਰ ਮੇਰੇ ਤੇ ਇੰਨੀ ਕਿਰਪਾ ਕਰਿਓ। ਸਤਿਗੁਰਾਂ ਦਾ ਅੰਗ, ਸਾਧੂ ਦਾ ਸੰਗ, ਨਾਮ ਦਾ ਰੰਗ, ਨਿਸ਼ਚਾ ਅਭੰਗ, ਇਹ ਬਣਿਆ ਰਹੇ। ਹੁਣ ਜਦੋਂ ਦੂਸਰਾ ਘੋੜਾ ਲੈ ਕੇ ਗਿਆ, ਹੁਣ ਮਹਾਰਾਜ ਬੋਲਦੇ ਨੇ, ਹੁਣ ਸਤਿਗੁਰੂ ਮਹਾਰਾਜ ਜੀ ਨੇ ਵਚਨ ਕੀਤੇ, ਕਹਿੰਦੇ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਪ੍ਰੇਮ ਭਗਤੀ ਲੀਨਾ ਕਦੇ ਕਮੀਨਾ। ਕਹਿੰਦੇ ਸ਼ੀਰਾ ਕੋਈ ਘਾਟ ਨਹੀਂ ਰਹੂਗੀ, ਕੋਈ ਕਮੀ ਨਹੀਂ ਰਹੂਗੀ। ਵੇਖੋ ਗੁਰੂ ਦਾ ਸਿੱਖ। ਇੱਥੋਂ ਪ੍ਰਸੰਗ ਦੀ ਲੜੀ ਕੱਲ੍ਹ ਦੇ ਦੀਵਾਨ ਦੇ ਵਿੱਚ। ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਭਰਨੀਆਂ ਨੇ। ਮਹਾਰਾਜ ਤੁਹਾਡੀਆਂ ਹਾਜ਼ਰੀਆਂ ਪ੍ਰਵਾਨ ਕਰੇ। ਚੜ੍ਹਦੀ ਕਲਾ ਦੀ ਅਮੀਰੀ, ਕੌਮ ਦੇ ਵਿੱਚ ਏਕਾ ਪਿਆਰ, ਇਤਫਾਕ ਬਖਸ਼ੇ ਜੀ। ਆਓ ਆਨੰਦ ਸਾਹਿਬ ਦਾ ਪਾਠ, ਅਰਦਾਸ ਬੇਨਤੀ ਹੋਵੇਗੀ, ਰਲ ਮਿਲ ਕੇ ਆਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਨਿਤ ਨਿਤ ਜੀਅੜੇ ਸੁਮਾਲੀ।

ਦਾਤੇਕਮ ਸਮਾਰ ਸੰਬਤ ਸਾਹਾ ਲਿਖੀਆਂ ਮਿਲ ਕਰ ਪਾਵੋ ਤੇਲ ਦੇਹੋ ਸਜਣੀਆਂ ਸੀਸੜੀਆਂ ਜਿਉਂ ਹੋਏ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਆ ਨਾਨਕ ਸੇ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸਵੈ ਤਿਸਿਆ ਘੜੀਆ ਪਹਿਰਾ ਖੇਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤੇ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸੁਰਾਗਤ ਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਕਮਲ ਆਨਲੋ ਪਵਨ ਚਬਰੋ ਕਰੇ ਸਗਨ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ

ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦੋਂ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਿ ਨਾਉ ਨਿਧਿ ਆਵੈ ਧਾਏ। ਸਾਬ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਚਵਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ, ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸ਼ਾਮ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਕੀਤੀ ਗਈ ਹੈ। ਸਤਿਗੁਰੂ ਜੀ ਸੋਹਿਲਾ ਸਾਹਿਬ ਜੀ ਦੀ ਬਾਣੀ ਪੜ੍ਹੀ ਗਈ, ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਆਪਣੇ ਨਿੱਜ ਸਥਾਨ ਵਿਖੇ ਸੁਭਾਇਮਾਨ ਹੋਵੋ ਜੀ। ਸਮੂਹ ਸੰਗਤ ਦੇ ਸਿਰ 'ਤੇ

Sonne alles

ਚਲ ਚੌਰ ਛੱਤ ਵੱਡੀ ਹੋ ਵੱਡਾ ਪਾਰ ਤੇਰਾ ਮਰਤਬਾ ਵੱਡੀ ਹੋ ਵੱਡਾ ਪਾਰ ਮਰਤਬਾ ਸੋਏ ਸੁਣਨ ਦੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਈ ਜੀ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸੁਖ ਸੰਬੰਧੀ ਨੂਰ ਵਰਸੋ ਕੁਰਸੋ ਝਟੀਐ ਉਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਨਾਨਕ ਇਵੇ ਜਾਣੀਐ ਸਭ ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਾਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਏ।

ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਏ ਨਾ ਸੁਝੈ ਜੇ ਤਿਸ ਗੁਣ ਕੋਏ ਕਰੇ ਸੁਣਿਐ ਸਿੱਧ ਪੀਰ ਸੁਰਨਾਥ

ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣਾ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਵੈਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ

ਕਤੇ ਬਾਵ ਅਸਲੂ ਇੱਕ ਤਹਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲ ਆਹੀ ਸਾਲ ਆਹੇ ਤੀ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵਹੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਾ ਸੇਤੀ ਮਾਲ ਧਨ

ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ।

ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ ਅਮੁੱਲ ਆਵਹਿ ਮੁੱਲ ਲੈ ਜਾਹਿ ਅਮੁੱਲ ਪਾਏ ਅਮੁੱਲਾ ਸਮਾਹਿ ਮੁੱਲ ਧਰਮ ਅਮੁੱਲ ਨੀਵਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ

ਤਾ ਸੋਏ। ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ। ਸੋ ਦਰ ਕੇ ਹਾ ਸੋ ਕਰਕੇ ਹਾ ਜਿਤ ਬਹਿ

ਹੈ ਸਿੱਧ ਸਮਾਧੀ ਅੰਦਰ। ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਨ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵੇਦਾਂ ਨਾਲੇ, ਗਾਵਹਿ ਮੋਹਣੀਆ ਮਨਮੋਹਨ।

ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਣਾ ਜਾਈ ਸੋ ਪਾਤਸ਼ਾਹ ਹੁਸਾਹ ਪਾਤਸ਼ਾਹ ਇਮਨਾਨ ਕਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰਹਿ, ਬਿਭੂਤ ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ।

ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਏ ਤਰਾ ਹੇ ਪਤ ਪਵਣੀਆਂ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਏ ਰੇਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚ ਪਹਿਨੈ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਰ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ

ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ ਕੇਤੇ,

पवन गुरु पाणी पिता माता धरत महत देव।

ਚੱਕਰ ਚਿਹਨਿਅਰ ਬਰਨ ਜਾਤ ਅਰਪਾਤਨਾ ਹਿੰਜੇਹ ਰੂਪ ਰੰਗਰ ਰੇਖ ਭੇਖ ਪਉ ਕਹਿ ਨਾ ਸਕਤ ਕੇ ਚਲ ਮੂਰ ਤਨ ਭਉ ਪ੍ਰਕਾਸ਼ ਸਮਿਤ ਹੋ ਕੇ ਜੈ ਕੋਟ ਇੰਦਰ ਇੰਦਰਾਨ ਸਾਹਿ ਸਾਹਣ ਗਣਿਜੈ ਤ੍ਰੇ ਭਵਨ ਮੀਪ ਸੁਰ ਨਰ ਸੁਰ ਨੇਤ ਨੇਤ ਮੰਤਰਣ ਕੈਤ ਤਵੈ ਸਰਵਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤਾਂ ਰੂਪੇ ਨਮਸਤਾਂ ਅਨੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਅਕਾਏ ਨਮਸਤਾਂ ਜਾਏ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਠਾਮੇ ਨਮਸਤਾਂ ਕਰਮ ਨਮਸਤਾਂ ਧਰਮੰ ਨਮਸਤਾਂ ਨਾਮ ਨਮਸਤਾਂ ਧਾਮ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹਿ ਨਮਸਤਾਂ ਢਾਹਿ ਨਮਸਤਾਂ ਨੀਲੇ ਨਮਸਤਾਂ ਨਾਦੇ ਨਮਸਤਾਂ ਛੇਦੇ ਨਮਸਤਾਂ ਗਾਧੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਦਾਰੇ ਨਮਸਤਾਂ ਪਾਰੇ ਨਮਸਤਾਂ ਸੋਇਕੈ ਨਮਸਤਾਂ ਅਨੇਕੈ ਨਮਸਤਾਂ ਭੂਤੇ ਨਮਸਤਾਂ ਜੂਪੇ ਨਮਸਤਾਂ ਨਿਰਕਰਮੇ ਨਮਸਤਾਂ ਨਿਰਭਰਮੇ ਨਮਸਤਾਂ ਨਿਰਦੇਸ਼ੇ ਨਮਸਤਾਂ ਨਿਰਭੇਸੇ ਨਮਸਤਾਂ ਨਿਰਨਾਮੇ ਨਮਸਤਾਂ ਨਿਰਕਾਮੇ ਨਮਸਤਾਂ ਨਿਰਧਾਤੇ ਨਮਸਤਾਂ ਨਿਰਘਾਤੇ ਨਮਸਤਾਂ ਨਿਰਧੂਤੇ ਨਮਸਤਾਂ ਭੂਤੇ ਨਮਸਤਾਂ ਲੋਕੇ ਨਮਸਤਾਂ ਸੋਕੇ ਨਮਸਤਾਂ ਨਿਰਧਾਪੇ ਨਮਸਤਾਂ ਥਾਪੇ ਨਮਸਤਾਂ ਤ੍ਰਿਮਾਨੇ ਨਮਸਤਾਂ ਨਿਧਾਨ ਨਮਸਤਾਂ ਅਗਾਹ ਨਮਸਤਾਂ ਬਾਹ ਨਮਸਤਾਂ ਤ੍ਰਿਵਰਗੇ ਨਮਸਤਾਂ ਸਰਗੇ ਨਮਸਤਾਂ ਪ੍ਰਭੋਗੇ ਨਮਸਤਾਂ ਸੋਜੋਗੇ ਨਮਸਤਾਂ ਰੰਗੇ ਨਮਸਤਾਂ ਭੰਗੇ ਨਮਸਤਾਂ ਅਗੰਮੇ ਨਮਸਤਾਸਤ੍ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਮਜਵੇ ਨਮਸਤਸਤਜਵੇ ਦੇਸੰ ਦੇਸੇ ਨਮਸਤੰ ਭੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਬਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸ ਦੇਵੇ ਨਮਸਤੰ ਅਭੇਵੇ ਨਮਸਤੰ ਅਜਨਮੇ ਨਮਸਤੰ ਸੁਭਨਮੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤਾਂ ਵਰਨੇ ਨਮਸਤਾਂ ਮਰਨੇ ਨਮਸਤਾਂ ਜਿਰਾਰਨੇ ਨਮਸਤਾਂ ਕਿਰਤਾਰਨੇ ਨਮੋ ਸਰਵ ਧੰਦੇ ਨਮੋ ਅਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਹੀਮੇ ਨਮਸਤੰ ਕਰੀਮੇ ਨਮਸਤਾਂ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਵ ਸੋਖ ਨਮੋ ਸਰਵ ਪੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੀ ਨਮੋ ਭੋਗ ਭੋਗੀ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਤੁਐ ਪ੍ਰਸਾਦ ਅਰੂਪ ਹਿਆ ਅਨੂਪ ਹਿਆ ਜੂ ਹਿਆ ਭੂ ਹਿਆ ਰੇਖ ਹਿਆ ਭੇਖ ਹਿਆ ਨਾਮ ਹਿਆ ਕਾਮ ਹਿਆ ਤੇ ਹਿਆ ਭੇ ਹਿਆ ਜੀਤ ਹਿਆ ਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹਿਆ ਸਰਗ ਹਿਆ ਨੀਲ ਹਿਆ ਅਨਾਦ ਹੈ ਅਜੇ ਹੈ ਆਜਾਦ ਹੈ ਜਨਮੇ ਅਬਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਝੂਜ ਹੈ ਝੰਜ ਹੈ ਮੀਕ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਬੂਝ ਹੈ ਸੂਝ ਹੈ ਅਕਾਲ ਹੈ ਆਜਾਦ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ

ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਮੈਂ ਭੂਤੇ ਕਲੰਕੰ ਬਿਨਾ ਮੈਂ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਨ ਪਰਮ ਰੂਪੇ ਨਮੋ ਜੋਗ ਜੋਗੇ ਸੁਨ ਪਰਮ ਸਿੱਧੇ ਨਮੋ ਰਾਜ ਰਾਜੇ ਸੁਨ ਪਰਮ ਵ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀਏ ਭਰਮੀਏ ਭੋਗੀਏ ਭੋਗਤੇ ਨਮੋ ਜੋਗ ਜੋਗੇ ਸੁਨ ਪਰਮ ਜੋਗਤੇ

ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨਾਰੇ ਖਾਦ ਪੁਰਖੋਦਾਰ ਮੂਰਤ ਅਜੋ ਨਾ ਦਾ ਸੇਖ ਦੇ ਸੋ ਨ ਭੇਸ ਜਾਕਰ।

ਦੇਵ ਅਨਾਦ ਮੂਰਤ ਥਾਪਿਓ ਸਭੈ ਜੇਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਮੇਸ਼ਵਰ ਚਿਓ ਸਯੰ ਭਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੁ ਭਰਮ ਰਹਿਤ ਭੂਤ ਅਲਖ ਅਭੇਸ਼ ਅੰਗਰਾਗ ਨਰੰਗ ਜਾ ਕਹਿ ਜਾਤ ਪਾਤ ਨਾਮ

ਗਨੀ ਮੁਨਖਿ ਰਾਜੇ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਆਪੇ ਦੀ ਅਨੂਪ ਹੈ ਸਮਸਤੁ ਪਰਾਜੈ ਸਦਾ ਸਰਵਸਾਜੈ ਸਮਸਤੁ ਸੁਨਾਮੈ।

ਗਾਂਦੇ ਸੁਭੰਗ ਸਰਬ ਭਾਗੇ ਸੋ ਸਰਬਾ ਅਨੁਰਾਗੈ ਤ੍ਰਿਭਉਤ ਸਰੂਪ ਹੈ ਅਸ਼ਿਜ ਹੈ ਅਸ਼ੂਤ ਹੈ ਕਿਨਰ ਪ੍ਰਣਾਸ ਹੈ ਪ੍ਰਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਅਸੈਭੰਗ ਸਦਾ ਹੈ ਬੇਭਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਬੇਭਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਧੰਧ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ।

ਸਰਬੰਗਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਹਰਤਾ ਸਰਬੰਕਰਤਾ ਸਰਬੰਪ੍ਰਾਣ ਸਰਬੰਤ੍ਰਾਣ ਸਰਬੰਕਰਮੰ ਸਰਬੰਧਰਮੰ ਸਰਬੰਯੁਕਤਾ ਸਰਬੰਮੁਕਤਾ ਰਸਾਵਲ ਸ਼ੰਤੁਐ ਪ੍ਰਸਾਦ ਨਮੋ ਨਰਕਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਪੰਗੰ ਬਿਭੂਤੇ ਪਰਮਾਥਮ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੇ ਨਾ ਪੁੱਤਰੇ ਨਾ ਸੱਤਰੇ ਨਾ ਮਿੱਤਰੇ ਨ ਤਤੈ ਨ ਮਤੈ ਨ ਜਾਤੈ ਨ ਪਾਤੈ ਨਿਰਸਾਕੰ ਸਰੀਕੈ ਅਮਿਤੋ ਅਮੀਕੈ ਸਦੈਵੰ ਪ੍ਰਵਾਹੈ ਅਜੈ ਅਜਾਹੈ ਭਗਵਤੀ ਛੰਦ ਤੁਐ ਪ੍ਰਸਾਦ ਕਿ ਜਾ ਹਰਜੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨੁਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਿਹੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਗਰੀਬੁਲ ਖਿਰਾਜ ਹੈ ਗਰੀਬੁਲ ਨਿਵਾਸ ਹੈ ਹਰੀ ਸੁਲ ਹਰੀ ਫੁਲ

ਜ਼ਮੀਨ ਉਲਜਮਾ ਹੈ, ਅਮੀ ਕੁਲ ਮਾਂ ਹੈ, ਕਰੀਮ ਉਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਰਨ ਪ੍ਰਕਾਸ਼ ਹੈ, ਕਿ ਅਮਿਤੋ ਸੁਭਾਸ਼ ਹੈ, ਕਿ ਅਜ ਵਿਸਰੂਪ ਹੈ, ਕਿ ਅਮਿਤੋ ਵਿਭੂਤ ਹੈ।

ਖੰਡ ਖਿਆਲ ਗੁਰ ਬਰੇ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਯਨ ਛਿਜ ਗਾਤ ਅਜ ਜਿਨ ਬਾਤ ਯਨ ਝੰਜ ਗਾਤ ਯਨ ਰੰਜ ਬਾਤ ਯਨ ਟੁੱਟ ਭੰਡਾਰ ਅਨਠ ਅਪਾਰਿਆ ਡੀਠ ਧਰਮ ਯਤ ਢੀਠ ਕਰਮ

ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗਨਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬੇਭੂਤੇ ਸਮਸਤੁਲ ਸਵਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬੇਭੂਤੇ

ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਲ ਸੁਰਾਰਦਨ ਸ਼ੁੱਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਅਤ ਪ੍ਰਾਣਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਮੈਨੂੰ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪ ਉਹ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲੀ ਬਿਧ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਦੁਕਾਹ ਪੈ ਭੂਤ ਅੰਤ ਕਉ ਨੰਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਹੈ ਰਾਜ ਹਜਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੀ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ

ਸਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕੁ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਮੈਨੂੰ ਏਕ ਨਾ ਲੇਖੈ ਸੁਧ ਸਪਾਹ ਦੁਰੰਤ ਦੁਬਾਹ ਸੁਸ਼ਾਸਨ ਹਾਦੁਰ ਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰਪਰ ਪੰਖਾ ਲੈ ਨਹਾ ਲੈਂਗੇ ਤੋਰ ਅਨੀਨ ਮਰੋਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰੇ ਯਾਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਤ ਦੇਸ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਤਨ ਹੀ ਚਕਚਾਰ ਲਵਈਆ ਸਾਹਿਬ ਸਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੁਏਕ ਦਿਵਈਆ ਦਾਨ ਵਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨ ਇੰਦਰ ਗਜਿੰਦਰ ਨਰਾਤ ਜਾਉਂ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੋ ਅੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤਿਅੰਤ ਫਸੇ ਜਮ ਪਾਸ ਭਰੇਂਗੇ ਜੇ

ਜੇ ਅਸ ਤੁਸ ਤਬ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ।

ਨਾਹੀਂ ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ। ਜਿਸ ਦੇਹੇ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ। ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਵਾਈ ਵਸਿਆ।

ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨਕਾ ਉਸੇ ਨਾਮ ਹਰ ਕਹਿ ਲਾਗੇ ਕਹਿ ਨਾਨ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜ ਹੋ ਕਿਆ ਕਰੇ ਵਿਚਾਰੀਐ ਤੁਦ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਐ ਸੁਣਉ ਹੋਰ ਥਾਉ ਨਾਹੀ ਸ਼ਬਦ ਲਾਖ ਸੁਵਾਰੀਆ ਕਹੇ ਨਾਨਕ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ

ਸਾਥ ਤੇਰੇ ਚਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਏ ਐਸਾ ਕੰਮ ਮੂਲੇ ਨਾ ਕੀਤੇ ਜਿਤ ਅੰਤ ਪਛੋਤਾਈਏ।

ਖਾਣੇ ਆਖਿਆ ਤਾਂ ਵੇਖਿਆ ਸਭ ਤੂੰ ਹੈ। ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ

कर कृपा जिन नाम लाए से हर हर सदा ते आवे जिसनु कथा सुनाए अपनी।

ਤਿਨੀ ਜਨਮ ਜੂਏ ਹਾਰਿਆ। ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਨ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਚ ਸਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਿਆਤਮੈ ਸੰਭਾਲੇ ਆਪ ਛੱਡ ਸਦਾ ਰਹੇ।

ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ। ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ।

ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ। ਹੀਰਾ ਜਿਤ ਜਿਹੜਾ ਉਹ ਸ਼ਿਵ ਸ਼ਕਤ ਆਪੋ ਪਾਏ ਕਹਿ ਕਰਤਾ, ਉਹ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੈ। ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ, ਮੁਖ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਇੱਕ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾ। ਸਿਮ

ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸ ਨੂੰ

ਜਾ ਤਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰਵਰਤਾ ਆਏ ਮਾਇਆ ਜਿਤ ਹਰ ਵਿਸਰੇ ਮੋਹ ਉਪਜੈ।

ਰਹੇ ਲੋਕ ਬਿਲਲਾਏ। ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ।

ਜਿਹਨੂੰ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇਰਾ ਸੁਜਾਣੀ, ਹਰ ਹਰ ਨਿਤ ਜਪਿਓ ਜੀ।

हर तुम में जोत धरी, हर बिन अवर न देखो कोई, हर बिन अवर न देखो कोई।

ਜਿੱਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ।

ਪਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨਾਉ ਨਵਨਿਤ ਤੇ ਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵਹੋ ਗਾਵੋ ਤਾਂ ਸੋਹਿਲਾ ਘਰ ਸਾਚੈ ਜਿਥੈ ਸਦਾ ਸੱਚ ਧਿਆਵਹਿ ਸੱਚੋ ਧਿਆਵਹਿ ਜਾ ਤੁਧ ਪਾਵਹਿ ਗੁਰਮੁਖ ਜਿਨਾ ਬੁਝਾਵਹਿ ਉਹ ਸੱਚ ਸਭਨਾ ਕਾ ਖਸਮ ਹੈ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ

ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਣਡਿੱਠ ਕੀਤਾ

ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤੇ ਨਾ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ

ਆਪ ਜੀ ਦੇ ਹਜ਼ੂਰ ਚਰਨਾਂ ਚ ਅਰਦਾਸ ਬੇਨਤੀ ਹੈ। ਸਤਿਗੁਰ ਜੀ, ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ, ਬਾਣੀ ਪੜ੍ਹਦਿਆਂ, ਸੇਵਾ ਨਿਭਾਉਂਦਿਆਂ, ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਿਸ਼ ਕਰਨੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ, ਇਤਫਾਕ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ। ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ

ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ ਅਕਾਲ ਕੀ, ਤਵੀ ਚਲਾਇਓ ਪੰਥ।

ਵਾਹਿਗੁਰੂ ਸਾਹਿਬ ਜੀਓ, ਹਮ ਮੈਲੇ ਤੁਮ ਉਜਲ ਕਰਤੇ।

ਸਮਾਧ ਸੰਯੋਗ ਸਮਾਧ ਵਿਯੋਗ ਸਮਾਧ ਭੁੱਖ ਸਮਾਧ ਭੋਗ ਸਮਾਧ ਸਿਵ ਸਮਾਸਲਾ ਸਮਾਧ ਜੁੜ ਸਮਾਧ।

ਖਲ ਵਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਨਗਾਹਾ ਪੰਖੀ ਭੌਂਦੀਆਂ ਲੈ ਨਾ ਸਾਹਾ ਸੂਹੇ ਚੜ ਪਵਾਈ ਅਜੰਤ ਨਾਨਕ ਭੌਂਦਿਆਂ ਗਣ

ਦੇ ਸੱਚਾ ਹੋਏ ਕੂੜਕੀ ਮਲ ਉਤਰੈ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀਐ ਜਾਂ ਸਹੀ ਧਰੇ ਪਿਆਰ ਨਾ ਸੁਣਨ ਰਸੀਏ ਤਾਂ ਪਾਏ ਮੁਖ ਦੁਆਰ ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ ਧਰਤ ਕਾਇਆ ਸਾਧਕੈ ਵੀ ਦੇ ਕਰਤਾ ਬੀਓ ਸੱਚ ਤਾਂ ਪਰ ਜਾਣੀਐ।

ਜੋਗ ਸਬਦੰਗ ਗਿਆਨ ਸਬਦੰਗ ਵੇਦ ਸਬਦੰਗ ਬ੍ਰਾਹਮਣ ਖੱਤਰੀ ਸਬਦੰਗ ਸੂਰ ਸਬਦੰਗ ਸੂਦਰ ਸਬਦੰਗ ਪ੍ਰਾਕ੍ਰਿਤ ਹੈ ਸਰਬ ਸਬਦੰਗ ਇੱਕ ਸਬਦੰਗ ਜੇ ਕੋ ਜਾਣ।

ਤੇੜ ਧੋਤੀ ਕਖਾਈ, ਹੱਥ ਚੁਰੀ ਜਗਤ ਕਸਾਈ, ਨੀਲ ਵਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਾਣ ਲੇ ਪੁਜੇ ਪੁਰਾਣੇ ਭਾਖਿਆ ਕਾ ਕੁੱਠਾ ਬੱਕਰਾ ਖਾੜਾ, ਚੌਕੇ ਉੱਪਰ ਕਿਸੇ ਨਾ ਜਾਣਾ।

0: ਤਨ ਫਿੱਟੈ ਫਿੜ ਕਰੇਣ ਮਨ ਜੂਠੈ ਜੁਲੀ ਭਰੇਣ ਕਹੋ ਨਾਨਕ ਸੱਚ ਧਿਆਈਐ ਸੁਚ ਹੋਵੇ ਤਾਂ ਸੱਚ ਪਾਈਐ ਪੌੜੀ ਚ ਤੇ ਅੰਦਰ ਸਭ ਕੋ
1: ਨਦਰੀ ਹੇਠ ਚਲਾਇਂਦਾ ਪੇ ਦੇ ਵਡਿਆਈਆਂ ਪੇ ਕਰਮ ਕਰਾਇਂਦਾ ਵੱਡੋ ਵੱਡਾ ਵਡਮੇਦਨੀ ਸਿਰੇ

ਵਾਹਿਗੁਰੂ ਸਾਹਿਬ ਜੀ ਰੂਪ ਨ ਰੇਖ ਨ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੇ ਬਿਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੁਲਾਗਾ ਸੇਵ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਆਵੇਂ ਆਪ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਵਿਖੇ ਵਿਖ ਖਾਹੀ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਗੁਰਪੂਰੇ ਕੀਤੀ ਪੂਰੀ ਪ੍ਰਭ ਰਬ ਰਹਿਆ ਭਰਪੂਰੀ

ਗੁਰਪੂਰੇ ਕੀਤੀ ਪੂਰੀ, ਪ੍ਰਭ ਰੱਬ ਰਹਿਆ ਪਰ ਪੂਰੀ, ਖੇਮ ਕੁਸ਼ਲ ਭਇਆ ਇਸ਼ਨਾਨਾ, ਪਾਰ ਬ੍ਰਹਮ ਬਿਟੋਂ ਕੁਰਬਾਨਾ, ਗੁਰ ਕੇ ਚਰਨ ਕਵਲ ਰਿਧ ਧਾਰੇ, ਬਿਘਨ ਨ ਲਾਗੇ ਤਿਲ ਕਾ ਕੋਈ, ਕਾਰਜ ਸਗਲ ਸਵਾਰੇ ਰਹਾਉ, ਮਿਲ ਸਾਧੂ ਦੁਰਮਤ ਕੋਏ, ਪਤਤ ਪਨੀਤ ਸਭ ਹੋਏ, ਰਾਮਦਾਸ ਸਰੋਵਰ ਨਾਤੇ, ਸਭ ਲਾਥੇ ਪਾਪ ਕਮਾਤੇ, ਗੁਣ ਗੋਬਿੰਦ ਨਿਤ ਗਾਈਐ, ਸਾਧ ਸੰਗ ਮਿਲ ਧਿਆਈਐ, ਮਨ ਬਾਂਛਿਤ ਫਲ ਪਾਏ, ਗੁਰ ਪੂਰਾ ਰਿਦਹਿ ਧਿਆਏ, ਗੁਰ ਗੋਪਾਲ ਅਨੰਦਾ, ਜਪ ਜਪ ਜੀਵੇ ਪਰਮਾਨੰਦਾ, ਜਨ ਨਾਨਕ ਨਾਮ ਧਿਆਇਆ, ਪ੍ਰਭ ਆਪਣਾ ਬਿਰਦ ਰਖਾਇਆ, ਜਨ ਨਾਨਕ ਨਾਮ ਧਿਆਇਆ, ਪ੍ਰਭ ਆਪਣਾ ਬਿਰਦ ਰਖਾਇਆ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੇ ਦਾਰੇ ਕਰ ਰਹੇ ਹਾਂ ਅਤੇ ਅੰਮ੍ਰਿਤਮਈ ਵਚਨ ਸਰਵਣ ਕਰ ਰਹੇ ਸੀ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸਰਵਣ ਕੀਤੇ, ਉਪਰੰਤ ਅੰਮ੍ਰਿਤ ਵੇਲੇ ਜੋ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ, ਉਹਨਾਂ ਦੇ ਮੁੱਖ ਤੋਂ ਉਚਾਰਨ ਕੀਤਾ ਸ਼ਬਦ ਹੈ। ਅੱਜ ਦੇ ਸ਼ਬਦ ਵਿੱਚ ਸਾਨੂੰ ਗੁਰੂ ਦੀ ਸ਼ਰਨ 'ਚ ਜਾ ਕੇ ਕਿਵੇਂ ਅਸੀਂ ਉਸ ਪਾਰ ਬ੍ਰਹਮ ਪਰਮੇਸ਼ਰ ਨਾਲ ਜੁੜ ਸਕਦੇ ਹਾਂ, ਕਿਵੇਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ, ਉਹ ਭੇਜ ਦਿੱਤਾ ਗਿਆ। ਕਿਉਂਕਿ ਜਿੰਨਾ ਚਿਰ ਅਸੀਂ ਸੰਗਤ 'ਚ ਆਉਂਦੇ ਨਹੀਂ, ਗੁਰੂ ਦੀ ਸ਼ਰਨ 'ਚ ਆਉਂਦੇ ਨਹੀਂ, ਉਹਨਾਂ ਚਿਰ ਸਾਨੂੰ ਇਹ ਭੇਤ ਨਹੀਂ ਆ ਸਕਦਾ। ਇਸ ਕਰਕੇ ਪੂਰੇ ਗੁਰੂ ਦੀ ਸ਼ਰਨ 'ਚ ਗੁਰਬਾਣੀ 'ਚ ਅੱਜ ਦੇ ਸ਼ਬਦ 'ਚ ਕਿਹਾ ਗਿਆ, ਗੁਰੂ ਅਧੂਰਾ ਵੀ ਹੁੰਦਾ। ਇਹਦਾ ਮਤਲਬ ਪੂਰਾ ਗੁਰੂ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਉਹਨਾਂ ਮਹਾਂਪੁਰਖਾਂ ਦੀ ਬਾਣੀ ਜਿਹੜੇ ਪੂਰੇ ਨੂੰ ਮਿਲੇ, ਜਿਨ੍ਹਾਂ ਨੇ ਪੂਰੇ ਨੂੰ ਅਰਾਧਿਆ, ਉਹਨਾਂ ਨੇ ਪੂਰੇ ਨੂੰ ਪਾਇਆ, ਅਤੇ ਉਹਨਾਂ ਦੇ ਬਚਨ ਨੇ ਇਹ। ਇਸ ਲਈ ਗੁਰੂ ਉਹ ਹੁੰਦਾ ਜਿਹੜਾ ਸਾਨੂੰ ਸਾਡੇ ਮਾਲਕ ਨਿਰੰਕਾਰ ਦਾ ਭੇਤ ਦੇਵੇ ਅਤੇ ਮਿਲਾ ਦੇਵੇ, ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ, ਸੋ ਗੁਰ ਕਰੋ ਜੋ ਸੱਚ ਦ੍ਰਿੜਾਏ, ਉਹ ਗੁਰੂ ਕਰੋ ਜਿਹੜਾ ਸੱਚ ਦ੍ਰਿੜ ਕਰਾ ਦੇਵੇ, ਨਿਰੰਕਾਰ ਨੂੰ ਦ੍ਰਿੜ ਕਰਾ ਦੇਵੇ। ਅਕਥ ਕਥਾਏ ਸ਼ਬਦ ਮਿਲਾਏ, ਜਿੱਥੋਂ ਸਾਡੀ ਸੁਰਤੀ ਸਾਡੀ ਲਿਵ ਟੁੱਟੀ ਸ਼ਬਦ ਨਾਲੋਂ, ਉਹ ਸ਼ਬਦ ਨਾਲ ਲਿਵ ਜੁੜ ਜਾਵੇ, ਇਹ ਪੂਰੇ ਗੁਰੂ ਦੀ ਨਿਸ਼ਾਨੀ ਹੈ। ਅੱਜ ਜੋ ਦਿਹਾੜਾ ਹੈ, ਧੰਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ, ਅੱਜ ਉਹਨਾਂ ਦਾ ਜੋਤੀ ਜੋਤ ਦਿਵਸ ਹੈ। ਅੱਜ ਦੇ ਦਿਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਹ ਪੰਜ ਭੌਤਿਕ ਸਰੀਰ ਤਿਆਗ ਕੇ ਬ੍ਰਹਮਲੀਨ ਹੋਏ। ਗੁਰਬਾਣੀ 'ਚ ਇਹ ਸੱਚੇ ਪਾਤਸ਼ਾਹ ਸਾਨੂੰ ਭੇਜ ਦਿੰਦੇ ਨੇ, ਜਿਹੜੇ ਪੂਰੇ ਗੁਰੂ ਦੀ ਸ਼ਰਨ 'ਚ ਚਲੇ ਜਾਂਦੇ ਨੇ, ਉਹ ਪਹਿਲਾਂ ਹੀ ਬ੍ਰਹਮ ਰੂਪ ਹੋ ਜਾਂਦੇ ਨੇ। ਉਹ ਇਸ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਬ੍ਰਹਮ ਪਰਮੇਸ਼ਰ ਵਾਹਿਗੁਰੂ ਰੂਪ ਹੁੰਦੇ ਨੇ, ਜਿਸ ਨੂੰ ਮਹਾਰਾਜ ਨੇ ਗੁਰਬਾਣੀ 'ਚ ਪ੍ਰਮਾਣ ਕੀਤਾ, ਹਰ ਕਾ ਸੇਵਕ ਸੋ ਹਰ ਜਿਹਾ। ਉਹ ਹਰੀ ਵਰਗੇ ਹੁੰਦੇ ਨੇ, ਹਰੀ 'ਚ ਉਹਨਾਂ 'ਚ ਕੋਈ ਫਰਕ ਨਹੀਂ ਰਹਿ ਜਾਂਦਾ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਉਹ ਜੋਤ ਆਪਣੀ ਜੋਤ ਦੇ ਵਿੱਚ ਰਲਾ ਕੇ ਸੰਪੂਰਨ ਕਰ ਲੈਂਦੇ ਖੇਲ ਨੂੰ। ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਦੀ ਸ਼ਰਨ 'ਚ ਜਾ ਕੇ ਇਹ ਖੇਲ ਨੂੰ ਜਿੱਤਿਆ, ਬ੍ਰਹਮ ਰੂਪ ਹੋ ਗਏ। ਜਿੰਨਾ ਸਮਾਂ ਦਿੱਤਾ ਜਾਂਦਾ ਹੈ ਸਰੀਰ ਦੇ ਵਿੱਚ, ਉਨਾ ਚਿਰ ਗੁਰਮੁਖ ਫਿਰ ਉਹ ਕੱਥ ਬ੍ਰਹਮ ਦੀ ਵਿਚਾਰ ਕਰਦੇ ਨੇ। ਜਦੋਂ ਮਾਲਕ ਵੱਲੋਂ ਹੁਕਮ ਹੁੰਦਾ ਹੈ ਤਾਂ ਉਹ ਪੰਜ ਭੌਤਿਕ ਸਰੀਰ ਨੂੰ ਛੱਡ ਕੇ ਤੱਤਾਂ 'ਚ ਤੱਤ ਮਿਲਾ ਕੇ ਬ੍ਰਹਮਲੀਨ ਹੋ ਜਾਂਦੇ ਨੇ, ਬ੍ਰਹਮ ਰੂਪ ਹੁੰਦੇ ਨੇ। ਇਸ ਲਈ ਗੁਰਮੁਖਾਂ ਦੀ ਮਰਜ਼ੀ ਹੁੰਦੀ ਹੈ, ਜਦੋਂ ਮਰਜ਼ੀ ਜਾ ਵੀ ਸਕਦੇ ਨੇ। ਗੁਰਬਾਣੀ 'ਚ ਵੀ ਇਹ ਦੱਸਿਆ ਗਿਆ, ਗੁਰਮੁਖ ਆਏ ਜਾਏ ਨਿਸੰਗ, ਗੁਰਮੁਖਾਂ ਦੀ ਇੱਛਾ 'ਤੇ ਖੇਲ ਚੱਲਦਾ ਫਿਰ। ਇਸ ਲਈ ਉਹ ਹੁਕਮ 'ਚ ਹੁੰਦੇ ਨੇ, ਜਿੰਨਾ ਚਿਰ ਮਾਲਕ ਵੱਲੋਂ ਹੁਕਮ ਹੁੰਦਾ ਹੈ
ਉਹਨਾਂ ਚਿਰ ਉਸ ਮਾਲਕ ਦੀ ਉਸਤਤ ਕਰਦਿਆਂ ਹੋਇਆਂ ਇਹ ਸੰਸਾਰ ਦੇ ਜੀਵਾਂ ਦਾ ਭਲਾ ਕਰਦਿਆਂ ਹੋਇਆਂ ਇਹ ਸੰਸਾਰ ਸਾਗਰ ਨੂੰ ਤਾਰਦੇ ਨੇ। ਆਓ ਜੋ ਅੱਜ ਦਾ ਮੁੱਖ ਵਾਕ ਹੈ, ਸੱਚੇ ਪਾਤਸ਼ਾਹ ਕਿਰਪਾ ਕਰਨ ਆਪਾਂ ਸ਼ਬਦ ਦੀ ਵਿਚਾਰ ਕਰੀਏ, ਕਿਵੇਂ ਅਸੀਂ ਪੂਰੇ ਨੂੰ ਮਿਲ ਕੇ ਪੂਰੇ ਹੋ ਸਕਦੇ ਹਾਂ, ਕਿਵੇਂ ਸਾਡਾ ਜੀਵਨ ਸਫਲ ਹੋ ਸਕਦਾ। ਅੱਜ ਦੇ ਸ਼ਬਦ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਨੇ, ਕਰੋ ਸੁਰਤੀਆਂ ਨੂੰ ਕਾਗਰ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਪੰਜਵੇਂ ਪਾਤਸ਼ਾਹ ਕਹਿੰਦੇ ਪੂਰੇ ਗੁਰੂ ਨੇ ਪੂਰਨ ਖੇਲ ਵਰਤਾਉਣਾ ਹੁੰਦਾ ਹੈ। ਜਦੋਂ ਅਸੀਂ ਉਹਦੀ ਸ਼ਰਨ ਚਲੇ ਜਾਂਦੇ ਹਾਂ ਅਸੀਂ ਅਧੂਰੇ ਹਾਂ ਅਤੇ ਸਾਨੂੰ ਗੁਰੂ ਪੂਰੇ ਨਾਲ ਮਿਲਾ ਦਿੰਦਾ ਹੈ। ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਗੁਰ ਪੂਰੇ ਕੀਤੀ ਪੂਰੀ। ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਰਾਮਦਾਸ ਜੀ ਨੇ ਸਾਡੇ 'ਤੇ ਕਿਰਪਾ ਦ੍ਰਿਸ਼ਟੀ ਪਾਈ ਸਾਡਾ ਇਹ ਜੀਵਨ ਸਫਲ ਕਰ ਦਿੱਤਾ ਪੂਰੇ ਹੋ ਗਏ ਅਸੀਂ ਪੂਰੇ ਨੂੰ ਮਿਲ ਕੇ ਗੁਰ ਪੂਰੇ ਕੀਤੀ ਪੂਰੀ। ਪ੍ਰਭ ਰੱਬ ਰਹਿਆ ਭਰਪੂਰੀ ਉਹ ਜਿਹੜਾ ਪ੍ਰਭੂ ਹੈ ਵਾਹਿਗੁਰੂ ਹੈ ਭਰਪੂਰ ਉਹ ਹਰ ਜਗ੍ਹਾ 'ਤੇ ਸਾਨੂੰ ਗੁਰੂ ਨੇ ਕਿਰਪਾ ਕਰਕੇ ਮਿਲਾ ਦਿੱਤਾ ਅਤੇ ਦਿਖਾ ਦਿੱਤਾ ਜੋ ਹਰ ਜਗ੍ਹਾ 'ਤੇ ਵਰਤ ਰਿਹਾ ਪਰਮੇਸ਼ੁਰ ਵਾਹਿਗੁਰੂ ਜੋ ਸਰਬ ਵਿਆਪਕ ਹੈ ਸਭ ਘਟਾਂ ਦੇ ਵਿੱਚ ਅਤੇ ਬਾਹਰ ਭਰਪੂਰਨ ਪਰਮੇਸ਼ੁਰ ਸਾਰਿਆਂ ਨੂੰ ਪੂਰੇ ਕਰਨ ਵਾਲਾ ਭਰਨ ਵਾਲਾ ਭਰਪੂਰੀ ਉਹ ਸਾਰਿਆਂ ਨੂੰ ਭਰਿਆ ਹੋਇਆ ਉਹਨੇ ਸਾਰਿਆਂ ਨੇ ਆਪਣੇ ਵਿੱਚ ਆਪਣੀ ਜੋਤ ਟਿਕਾਈ ਹੋਈ ਹੈ। ਪ੍ਰਭ ਰੱਬ ਰਹਿਆ ਭਰਪੂਰੀ ਮਹਾਰਾਜ ਸੱਚੇ ਪਾਤਸ਼ਾਹ ਵੀ ਇਹੀ ਸਮਝਾਉਂਦੇ ਨੇ ਤੀਜੇ ਗੁਰਦੇਵ ਉਹ ਕਹਿੰਦੇ ਵੀ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਗਏ ਨਾ ਸਤਿਗੁਰ ਦਾ ਭੇਤ ਫਿਰ ਦੇਖਿਆ ਕਹਿੰਦੇ ਸਤਿਗੁਰ ਹਰ ਜਗ੍ਹਾ 'ਤੇ ਮੌਜੂਦ ਹੈ ਫਿਰ ਅਸੀਂ ਉਹਦੇ ਚਰਨਾਂ ਨਾਲ ਜੁੜ ਕੇ ਰਹਿੰਦੇ ਹਾਂ ਤਾਂ ਕਰਕੇ ਉਹ ਸਾਨੂੰ ਆਨੰਦ ਸਾਹਿਬ ਦੀ 40ਵੀਂ ਪੌੜੀ 'ਚ ਦੱਸਦੇ ਨੇ ਕਹਿੰਦੇ ਅਨੰਦ ਸੁਣੋ ਵਡਭਾਗੀ ਉਹ ਸਗਲ ਮਨੋਰਥ ਪੂਰੇ ਕਹਿੰਦੇ ਜਦੋਂ ਤੁਸੀਂ ਪੂਰੇ ਗੁਰੂ ਦੀ ਸ਼ਰਨ ਜਾਂਦੇ ਹੋ ਤੁਹਾਡੇ ਸਾਰੇ ਕਾਰਜ ਪੂਰੇ ਹੋ ਜਾਂਦੇ ਨੇ। ਅਨੰਦ ਸੁਣੋ ਵਡਭਾਗੀ ਉਹ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਕਹਿੰਦੇ ਫਿਰ ਗੁਰੂ ਸਾਨੂੰ ਪਾਰ ਬ੍ਰਹਮ ਨਾਲ ਮਿਲਾ ਦਿੰਦਾ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਕਹਿੰਦੇ ਜਿਹੜੇ ਸੁਣਦੇ ਨੇ ਧਿਆਨ ਦੇ ਨਾਲ ਸੁਣਤੇ ਪਨੀਤ ਕਹਿਤੇ ਪਵਿੱਤ ਜਿਹੜੇ ਉਸਦੀ ਵਡਿਆਈ ਕਰਦੇ ਨੇ ਰਸਨਾ ਦੁਆਰਾ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਸਤਿਗੁਰ ਹਰ ਜਗ੍ਹਾ 'ਤੇ ਫਿਰ ਉਹਨਾਂ ਨੂੰ ਨਜ਼ਰ ਆਉਂਦਾ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਉਹ ਕਹਿੰਦੇ ਤੂਰ ਵੱਜ ਕੇ ਉਸ ਬ੍ਰਹਮ 'ਚ ਸਮਾ ਜਾਂਦੇ ਨੇ। ਇਸ ਲਈ ਗੁਰ ਪੂਰੇ ਕੀਤੀ ਪੂਰੀ ਪ੍ਰਭ ਰੱਬ ਰਹਿਆ ਪਰ ਪੂਰੀ ਪਰਮੇਸ਼ੁਰ ਹਰ ਜਗ੍ਹਾ 'ਤੇ ਮੌਜੂਦ ਹੈ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਵਾਹਿਗੁਰੂ ਜੀ ਨਹੀਂ ਹੈਗੇ। ਖੇਮ ਕੁਸ਼ਲ ਭਇਆ ਇਸ਼ਨਾਨਾ ਪਾਰ ਬ੍ਰਹਮ ਬਿਟੋਂ ਕੁਰਬਾਨਾ ਖੇਮ ਕੁਸ਼ਲ ਆਤਮਕ ਆਨੰਦ ਭਇਆ ਇਸ਼ਨਾਨਾ ਜਦੋਂ ਮੈਂ ਗੁਰੂ ਦੀ ਸ਼ਰਨ 'ਚ ਜਾ ਕੇ ਗੁਰੂ ਦੇ ਸ਼ਬਦ ਦੁਆਰਾ ਇਸ਼ਨਾਨ ਕੀਤਾ ਮਨ ਦੇ ਇਸ਼ਨਾਨ ਦੀ ਇੱਥੇ ਗੱਲ ਚੱਲ ਰਹੀ ਹੈ ਭਇਆ ਇਸ਼ਨਾਨਾ ਜਦੋਂ ਪੂਰੇ ਗੁਰੂ ਦੀ ਮੈਂ ਸ਼ਰਨ 'ਚ ਗਿਆ ਜਿਹੜਾ ਮੇਰਾ ਮਨ ਮੈਲਾ ਹੈ ਇਹ ਗੁਰੂ ਨੇ ਕਿਰਪਾ ਕਰਕੇ ਨਿਰਮਲ ਕਰ ਦਿੱਤਾ ਸ਼ਬਦ ਨਾਲ ਮਨ ਨਿਰਮਲ ਹੁੰਦਾ ਜਿੰਨਾ ਚਿਰ ਸ਼ਬਦ ਨਾਲ ਸੁਰਤੀ ਜੁੜਦੀ ਨਹੀਂ ਓਨਾ ਚਿਰ ਮਨ ਮੈਲਾ ਹੈ। ਇਸ ਲਈ ਕਹਿੰਦੇ ਸਾਡੇ 'ਤੇ ਗੁਰੂ ਨੇ ਕਿਰਪਾ ਕੀਤੀ ਭਇਆ ਇਸ਼ਨਾਨਾ ਮੈਂ ਗੁਰੂ ਦੇ ਸਰੋਵਰ 'ਚ ਇਸ਼ਨਾਨ ਕੀਤਾ ਜਿੱਥੇ ਗੁਰੂ ਦੇ ਸ਼ਬਦ ਦੀ ਵਿਚਾਰ ਹੁੰਦੀ ਉਹਨੂੰ ਸੱਤ ਸਰ ਕਹਿੰਦੇ ਨੇ ਸੱਤ ਸਰੋਵਰ ਪਾਰ ਬ੍ਰਹਮ ਬਿਟੋਂ ਕੁਰਬਾਨਾ ਮੈਂ ਆਪਣੇ ਪਰਮੇਸ਼ੁਰ ਵਾਹਿਗੁਰੂ ਪਾਰ ਬ੍ਰਹਮ ਦੇ ਬਿਟੋਂ ਕੁਰਬਾਨ ਜਾਂਦਾ ਜਿਹਨੇ ਮੈਨੂੰ ਪੂਰੇ ਗੁਰੂ ਨੂੰ ਮਿਲਾ ਦਿੱਤਾ ਕਿਉਂਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਗੁਰੂ ਮਿਲਦਾ ਸਾਡੀ ਆਪਣੀ ਅਕਲ ਨਾਲ ਸਾਡੀ ਆਪਣੀ ਮਤ ਨਾਲ ਗੁਰੂ ਨਹੀਂ ਮਿਲਦਾ। ਇਸ ਕਰਕੇ ਜਿਨ੍ਹਾਂ 'ਤੇ ਤੂੰ ਖੁਸ਼ ਹੁੰਦਾ ਉਹਨਾਂ ਨੂੰ ਗੁਰੂ ਨੂੰ ਮਿਲਾ ਦਿੰਦਾ ਗੁਰੂ ਪਾਰ ਬ੍ਰਹਮ ਨੂੰ ਮਿਲਾਉਂਦਾ। ਇਸ ਕਰਕੇ ਪਾਰ ਬ੍ਰਹਮ ਬਿਟੋਂ ਕੁਰਬਾਨਾ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਉਸ ਪਰਮੇਸ਼ੁਰ ਵਾਹਿਗੁਰੂ ਤੋਂ ਸਦਾ ਸਦਾ ਸਦਕੇ ਜਾਂਦਾ ਕੁਰਬਾਨ ਜਾਂਦਾ। ਗੁਰ ਕੇ ਚਰਨ ਕਵਲ ਰਿਧ ਧਾਰੇ ਬਿਘਨ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਓ। ਇਹ ਰਹਾਓ ਦੀ ਪੰਗਤੀ ਹੈ ਰਹਾਓ ਦੀ ਪੰਗਤੀ ਸ਼ਬਦ ਦਾ ਮੂਲ ਭਾਵ ਹੁੰਦਾ ਹੈ। ਕਹਿੰਦੇ ਜਿੰਨਾ ਵੀ ਜੀਵਾਂ ਨੇ ਗੁਰ ਕੇ ਚਰਨ ਕਵਲ ਰਿਧ ਧਾਰੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨੂੰ ਹਿਰਦੇ 'ਚ ਵਸਾ ਲਿਆ ਗੁਰੂ ਦੇ ਚਰਨ ਨੇ ਗੁਰੂ ਦਾ ਸ਼ਬਦ ਜਿਨ੍ਹਾਂ ਨੇ ਸ਼ਬਦ ਨੂੰ ਹਿਰਦੇ 'ਚ ਵਸਾ ਲਿਆ ਮਨ 'ਚ ਵਸਾ ਲਿਆ ਮਨ ਨੂੰ ਹਿਰਦਾ ਕਹਿੰਦੇ ਨੇ ਜਦੋਂ ਸ਼ਬਦ ਵਸ ਜਾਂਦਾ ਹੈ ਜੇ ਸ਼ਬਦ ਵਸੇ ਤਾਂ ਦੁੱਖ ਜਾਏ ਉੱਥੋਂ ਦੁੱਖ ਰੋਗ ਕਾ ਡੇਰਾ ਭੰਨਾ
ਉੱਥੋਂ ਦੁੱਖ ਖਤਮ ਹੋ ਜਾਂਦਾ। ਗੁਰ ਚਰਨ, ਗੁਰੂ ਦੇ ਚਰਨ ਕਹਿੰਦੇ, ਉਹਨਾਂ ਦੇ ਕਾਰਜ ਵਿੱਚ ਕੋਈ ਵਿਘਨ ਨਹੀਂ ਲੱਗਦਾ। ਜਿਹੜੇ ਵੀ ਕਾਰਜ ਨੇ ਉਹਨਾਂ ਦੇ ਕਾਰਜ ਫਿਰ ਵਾਹਿਗੁਰੂ ਆਪ ਕਰਦਾ। ਗੁਰ ਕੇ ਚਰਨ ਕਵਲ ਰਿੱਧ ਤਾਰੇ, ਸੋਹਣੇ ਚਰਨ ਕਵਲ ਫੁੱਲ ਵਰਗੇ। ਕਿਉਂਕਿ ਕਵਲ ਫੁੱਲ ਦੀ ਉਦਾਹਰਣ ਤਾਂ ਦਿੱਤੀ ਜਾਂਦੀ ਆ, ਉਹ ਚਿੱਕੜ 'ਚ ਰਹਿੰਦਿਆਂ ਹੋਇਆਂ, ਪਾਣੀ 'ਚ ਰਹਿੰਦਿਆਂ ਹੋਇਆਂ ਪਾਣੀ ਤੋਂ ਨਿਰਲੇਪ ਰਹਿੰਦਾ। ਇਵੇਂ ਹੀ ਜਿਹੜਾ ਮਨ ਗੁਰੂ ਦੇ ਸ਼ਬਦ ਨੂੰ ਹਿਰਦੇ 'ਚ ਵਸਾ ਲੈਂਦਾ, ਉਹ ਸੰਸਾਰ ਰੂਪੀ ਚਿੱਕੜ 'ਚ ਰਹਿੰਦਿਆਂ ਹੋਇਆਂ ਚਿੱਕੜ ਤੋਂ ਨਿਰਲੇਪ ਰਹਿੰਦਾ। ਗੁਰ ਕੇ ਚਰਨ ਕਵਲ ਰਿੱਧ ਧਾਰੇ, ਇਹ ਕਵਲ ਫੁੱਲ ਦੀ ਉਦਾਹਰਣ ਦਿੱਤੀ ਗਈ ਹੈ। ਕਈ ਵਾਰ ਕਈ ਜੀਵ ਅੰਦਰ ਦੀ ਗੱਲ ਵੀ ਕਹਿੰਦੇ, ਅੰਦਰ ਕਵਲ ਦਾ ਫੁੱਲ ਖਿੜ ਜਾਂਦਾ ਹੈ। ਨਹੀਂ, ਇਹ ਗੁਰੂ ਦਾ ਸ਼ਬਦ ਹੀ ਅੰਦਰ ਖੜਾਓ ਪੈਦਾ ਕਰਦਾ। ਕਵਲ ਫੁੱਲ ਦੀ ਤਰ੍ਹਾਂ ਫਿਰ ਮਨ ਇਹ ਸੰਸਾਰ ਸਾਗਰ ਤੋਂ ਉੱਪਰ ਉੱਠ ਕੇ ਰਹਿੰਦਾ। ਗੁਰ ਕੇ ਚਰਨ ਕਵਲ ਰਿੱਧ ਧਾਰੇ, ਵਿਘਨ ਨਾ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਓ। ਗੁਰੂ ਅਰਜਨ ਦੇਵ ਜੀ ਕਹਿੰਦੇ, ਫਿਰ ਉਹਨਾਂ ਦੇ ਕਾਰਜ ਦੇ ਵਿੱਚ ਕੋਈ ਵਿਘਨ ਨਹੀਂ ਲੱਗਦਾ। ਵਿਘਨ ਵਿਨਾਸ਼ਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ। ਜਿਨ੍ਹਾਂ ਨੂੰ ਗੁਰੂ ਨਾਮ ਦ੍ਰਿੜ ਕਰਾ ਦਿੰਦਾ, ਸੱਚ ਦ੍ਰਿੜ ਕਰਾ ਦਿੰਦਾ, ਉਹਨਾਂ ਦੇ ਕਾਰਜ ਦੇ ਵਿੱਚ ਕੋਈ ਵਿਘਨ ਨਹੀਂ ਲੱਗਦਾ। ਉਹਨਾਂ ਗੁਰਮੁਖਾਂ ਨੂੰ ਜਿਹੜੇ ਜੁੜੇ ਹੁੰਦੇ ਨੇ ਸੰਤ ਕਿਹਾ ਗਿਆ, ਸੰਤ ਭੇਖ ਨੂੰ ਨਹੀਂ ਕਿਹਾ ਗਿਆ। ਜਿਹੜੇ ਮਨ ਗੁਰੂ ਦੇ ਸ਼ਬਦ ਨਾਲ ਜੁੜ ਜਾਂਦੇ ਨੇ, ਪਰਮੇਸ਼ੁਰ ਨਾਲ ਜੁੜ ਜਾਂਦੇ ਨੇ, ਉਹਨਾਂ ਨੂੰ ਸੰਤ ਕਿਹਾ। ਮਹਾਰਾਜ ਕਹਿੰਦੇ, ਸੰਤਾਂ ਕੇ ਕਾਰਜ ਆਪ ਖਲੋਆ, ਉਹਨਾਂ ਦੇ ਕਾਰਜ ਆਪ ਕਰਦਾ ਹਰ ਕਰ। ਸੰਤਾਂ ਕੇ ਕਾਰਜ ਆਪ ਖਲੋਆ, ਹਰ ਕਰਮ ਕਰਾਉਣ ਆਇਆ ਰਾਮ। ਇਸ ਲਈ ਵਿਘਨ ਨਾ ਲੱਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ। ਇਸ ਲਈ ਸਾਡੇ ਕਾਰਜ ਜਿਹੜੇ ਨੇ ਉਹ ਸਾਰੇ ਕਰਦਾ ਤਾਂ ਉਹੀ ਆ। ਪਹਿਲਾਂ ਮਨ ਨੂੰ ਭਰਮ ਹੁੰਦਾ ਕਿ ਮੈਂ ਕਰਦਾ, ਉਹ ਮੈਂ ਖਤਮ ਹੋ ਗਈ, ਫਿਰ ਤੂੰ ਕਰਦਾ। ਇਸ ਲਈ ਜਿੰਨੇ ਕਾਰਜ ਨੇ ਸਾਰਿਆਂ ਦੇ ਵਿੱਚ ਉਹ ਆਪ ਵਰਤਾ। ਜਿਹਨੂੰ ਮਹਾਰਾਜ ਕਹਿੰਦੇ ਨੇ, ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਇਸ ਲਈ ਜਿਨ੍ਹਾਂ ਨੂੰ ਕਰਤੇ ਪੁਰਖ 'ਤੇ ਭਰੋਸਾ, ਉਹਨਾਂ ਦੇ ਕਾਰਜ ਦੇ ਵਿੱਚ ਕੋਈ ਵਿਘਨ ਨਹੀਂ ਲੱਗਦਾ। ਇਸ ਕਰਕੇ ਮਹਾਰਾਜ ਕਹਿੰਦੇ, ਵਿਘਨ ਨਾ ਲੱਗੇ ਤਿਲਕਾ, ਤਿਲ ਵੀ ਇੱਕ ਰੱਤੀ ਭਰ ਵੀ ਭੋਰਾ ਵੀ ਵਿਘਨ ਨਹੀਂ ਲੱਗਦਾ। ਜਿਨ੍ਹਾਂ ਨੂੰ ਪੂਰਨ ਪ੍ਰਤੀਤ ਆਪਣੇ ਗੁਰੂ 'ਤੇ ਪਰਮੇਸ਼ੁਰ 'ਤੇ, ਉਹਨਾਂ ਦੇ ਹਰ ਕਾਰਜ ਸਫਲ ਹੋ ਜਾਂਦੇ ਨੇ। ਕਾਰਜ ਸਗਲ ਸਵਾਰੇ, ਇੱਕ ਕਾਰਜ ਵੱਡਾ ਹੈ ਸਾਡਾ ਸਾਰਾ, ਉਹ ਕਾਰਜ ਸਫਲ ਹੋ ਜਾਂਦਾ। ਕਿਹੜਾ? ਮਨੁੱਖਾ ਜਨਮ ਮਿਲਿਆ ਪਰਮਾਤਮਾ ਨੂੰ ਮਿਲਣ ਲਈ, ਇਹ ਸਭ ਤੋਂ ਵੱਡਾ ਕਾਰਜ ਹੈ। ਬਾਕੀ ਤਾਂ ਸੰਸਾਰ ਦੇ ਕਾਰਜ ਨੇ, ਕੋਈ ਰਹਿ ਵੀ ਜਾਣਗੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਇਹ ਕਾਰਜ ਸਾਡਾ ਹੈ, ਇਸ ਕੰਮ ਲਈ ਅਸੀਂ ਸੰਸਾਰ 'ਚ ਆਏ ਹਾਂ। ਮਹਾਰਾਜ ਕਹਿੰਦੇ, ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ। ਇੱਕ ਕਾਰਜ ਹੈ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ, ਇਹਦੂ ਬਿਨਾਂ ਜਿੰਨੇ ਆਪਾਂ ਕਾਜ ਕਰਦੇ ਹਾਂ ਉਹ ਅਵਰ ਕਾਜ ਤਨ ਲਈ ਹੈ, ਸਾਰੇ ਮਨ ਲਈ ਤਾਂ ਇੱਕੋ ਕੰਮ ਹੈ। ਮਹਾਰਾਜ ਕਹਿੰਦੇ, ਇਹ ਕਾਰਜ ਸਗਲ ਸਵਾਰੇ, ਜਿੱਥੇ ਮਨ ਦੇ ਕਾਰਜ ਸਫਲ ਜਾਂਦੇ ਨੇ ਉੱਥੇ ਤਨ ਦੇ ਕਾਰਜ ਵੀ ਸਫਲ ਜਾਂਦੇ ਨੇ। ਰਹਾਓ, ਇਹ ਰਹਾਓ ਦੀ ਪੰਗਤੀ ਹੈ, ਮਿਲ ਸਾਧੂ ਦੁਰਮਤ ਖੋਏ, ਪਤਤ ਪਨੀਤ ਸਭ ਹੋਏ। ਹੁਣ ਕਹਿੰਦੇ ਮਿਲ ਸਾਧੂ, ਸਾਧੂ ਇੱਥੇ ਗੁਰੂ ਨੂੰ ਕਿਹਾ ਗਿਆ। ਮਿਲ ਸਾਧੂ ਦੁਰਮਤ ਖੋਏ, ਜਿਹੜਾ ਜੀਵ ਗੁਰੂ ਦੀ ਸ਼ਰਨ 'ਚ ਆ ਜਾਂਦਾ, ਸਾਧੂਆਂ ਦੀ ਸੰਗਤ 'ਚ ਆ ਜਾਂਦਾ, ਗੁਰਮੁਖਾਂ ਦੀ ਸੰਗਤ 'ਚ ਆ ਜਾਂਦਾ, ਉਹਦੇ ਖੋਟੀ ਮਤ ਖਤਮ ਹੋ ਜਾਂਦੀ ਹੈ। ਦੁਰਮਤ, ਦੁਰਮਤ ਹੁੰਦੀ ਹੈ ਖੋਟੀ ਮਤ, ਮਨ ਦੀ ਮਤ ਜਿਹਨੂੰ ਕਹਿ ਦਿੰਦੇ, ਸੰਸਾਰ ਦੀ ਮਤ ਕਹਿ ਲਓ। ਜਿੰਨਾ ਚਿਰ ਗੁਰੂ ਦੀ ਮਤ ਨਹੀਂ ਆਉਂਦੀ, ਉਨਾ ਚਿਰ ਇਹ ਖੋਟੀ ਮਤ ਸਾਡੇ ਅੰਦਰੋਂ ਜਾਂਦੀ ਨਹੀਂ। ਮਿਲ ਸਾਧੂ ਦੁਰਮਤ ਖੋਏ, ਕਹਿੰਦੇ ਗੁਰੂ ਕਿਰਪਾ ਕਰਦਾ, ਨਦਰ ਕਰਦਾ ਤਾਂ ਇਹ ਖੋਟੀ ਮਤ, ਮਨ ਦੀ ਮਤ ਛੱਡੀ ਜਾਂਦੀ ਹੈ, ਜਿਹੜੀ ਕਿ ਸਭ ਤੋਂ ਔਖੀ ਗੱਲ ਹੈ, ਮਨ ਦੀ ਮਤ ਛੱਡਣੀ। ਜਿਹਨੂੰ ਮਹਾਰਾਜ ਕਹਿੰਦੇ, ਮਨ ਕੀ ਮਤੜੀ ਤਿਆਗੋ ਹਰਜਨ, ਇਹ ਬਾਤ ਕਠੈਣੀ। ਸਭ ਤੋਂ ਕਠਿਨ ਗੱਲ ਹੈ ਦੁਰਮਤ ਛੱਡਣੀ। ਕਹਿੰਦੇ ਗੁਰੂ ਕਿਰਪਾ ਕਰਦਾ, ਜਿਹੜਾ ਗੁਰੂ ਨੂੰ ਆਤਮ ਸਮਰਪਣ ਕਰਦਾ, ਮਿਲ ਸਾਧੂ ਦੁਰਮਤ ਖੋਏ। ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਨੇ ਕਹਿੰਦੇ ਸਾਡੇ 'ਤੇ ਕਿਰਪਾ ਕੀਤੀ, ਸਾਡੇ ਅੰਦਰੋਂ ਇਹ ਸਾਰਾ ਕੁਛ ਖਤਮ ਕਰ ਦਿੱਤਾ, ਇੱਕ ਰੂਪ ਕਰ ਦਿੱਤਾ, ਸਾਨੂੰ ਇੱਕ ਨਾਲ ਮਿਲਾ ਦਿੱਤਾ। ਪਿਰਥੀ ਚੰਦ ਵੀ ਗੁਰੂ ਰਾਮਦਾਸ ਜੀ ਦਾ ਪੁੱਤਰ ਸੀ, ਪਰ ਉਹ ਗੁਰੂ ਦੀ ਸ਼ਰਨ 'ਚ ਨਹੀਂ ਆਇਆ। ਮਿਲ ਸਾਧੂ ਦੁਰਮਤ ਖੋਏ, ਉਹ ਪਿਤਾ ਗੁਰੂ ਨੂੰ ਪਿਤਾ ਹੀ ਸਮਝਦਾ ਰਿਹਾ ਸੰਸਾਰੀ ਤੌਰ 'ਤੇ। ਇਸ ਲਈ ਉਹਨਾਂ ਨੇ ਸੰਗਤ 'ਚ ਆ ਕੇ ਇਹ ਗਿਆਨ ਨਾ ਲਿਆ, ਇਹ ਨਦਰ ਨਾ ਹੋਈ। ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਸਾਡੇ 'ਤੇ ਗੁਰੂ ਪਿਤਾ
ਨੇ ਕਿਰਪਾ ਕੀਤੀ ਮਿਲ ਸਾਧੂ ਗੁਰੂ ਨੂੰ ਸਾਧੂ ਨੂੰ ਮਿਲ ਕੇ। ਰਾਮਦਾਸ ਜੀ ਨੇ ਕਿਰਪਾ ਕੀਤੀ ਸਾਡੇ ਅੰਦਰੋਂ ਖੋਟੀ ਮਤ ਖਤਮ ਕਰ ਦਿੱਤੀ। ਅੱਜ ਵੀ ਕੋਈ ਗੁਰੂ ਦੀ ਸ਼ਰਨ 'ਚ ਆ ਜਾਵੇ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਆਤਮ ਸਮਰਪਣ ਕੀਤਾ, ਅਸੀਂ ਵੀ ਗੁਰੂ ਨੂੰ ਆਤਮ ਸਮਰਪਣ ਕਰ ਦਈਏ ਤਾਂ ਗੁਰੂ ਕਿਰਪਾ ਕਰ ਦਿੰਦਾ। ਕਹਿੰਦੇ ਪਤਤ ਪਨੀਤ ਸਭ ਹੋਏ, ਕਹਿੰਦੇ ਜਦੋਂ ਦੁਰਮਤ ਖਤਮ ਕਰ ਦਿੱਤੀ ਗੁਰੂ ਨੇ ਫਿਰ ਪਤਤ ਤੋਂ ਪਨੀਤ ਕਰ ਦਿੱਤਾ ਸਭ ਹੋਏ, ਕੋਈ ਵੀ ਜਿਹੜਾ ਵੀ ਗੁਰੂ ਦੀ ਸ਼ਰਨ 'ਚ ਆਇਆ, ਰਾਮਦਾਸ ਦੀ ਸ਼ਰਨ 'ਚ ਜਿਹੜਾ ਵੀ ਆਇਆ, ਗੁਰੂ ਨਾਨਕ ਦੀ ਸ਼ਰਨ 'ਚ ਜਿਹੜਾ ਵੀ ਆਇਆ, ਕਹਿੰਦੇ ਪਤਤ ਤੋਂ ਪਨੀਤ ਬਣ ਜਾਂਦਾ ਸਭ ਹੋਏ ਉਹ ਸਾਰੇ ਗੁਰਮੁਖ ਜਿਹੜੇ ਮਨ ਆਏ ਗੁਰੂ ਦੀ। ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ, ਕਹਿੰਦੇ ਐਸੇ ਗੁਰਮੁਖ ਜਨ ਫਿਰ ਉਹ ਰਾਮਦਾਸ ਬਣ ਜਾਂਦੇ ਨੇ। ਰਾਮ ਕਹਿੰਦੇ ਨੇ ਵਾਹਿਗੁਰੂ ਨੂੰ, ਉਹਦੇ ਦਾਸ ਬਣ ਜਾਣ। ਸਰੋਵਰ ਨਾਤੇ ਫਿਰ ਉਹ ਸਰੋਵਰ 'ਚ ਇਸ਼ਨਾਨ ਕਰਦੇ ਨੇ। ਮਨ ਦੀ ਇੱਥੇ ਗੱਲ ਚੱਲ ਰਹੀ ਹੈ, ਜਿਵੇਂ ਅਸੀਂ ਬਾਹਰ ਗੁਰੂ ਸਾਹਿਬ ਨੇ ਸਰੋਵਰ ਬਣਾਏ ਤਨ ਦਾ ਇਸ਼ਨਾਨ ਕਰਨ ਲਈ, ਜਿੱਥੇ ਤਨ ਦੇ ਰੋਗ ਵੀ ਦੂਰ ਹੋ ਜਾਂਦੇ ਨੇ। ਇਹ ਬਿਲਕੁਲ ਸੱਚ ਹੈ, ਕਿਉਂਕਿ ਜਿਹੜਾ ਜਲ ਹੈ ਨਾ ਅੰਮ੍ਰਿਤ, ਜਲ ਦੇ ਉੱਤੇ ਜਦੋਂ ਜਿਹੋ ਜਿਹੀ ਦ੍ਰਿਸ਼ਟੀ ਕੋਈ ਪਾਉਂਦਾ, ਤਾਂ ਅੱਜ ਸਾਇੰਸਦਾਨ ਵੀ ਮੰਨਣ ਲੱਗ ਗਏ ਇਹਨਾਂ ਗੱਲਾਂ ਨੂੰ, ਜਿਹੋ ਜਿਹੀ ਕੋਈ ਦ੍ਰਿਸ਼ਟੀ ਨਾਲ ਜਲ ਦੇ ਉੱਤੇ ਪਾਉਂਦਾ ਅਤੇ ਬੋਲਦਾ ਅਤੇ ਉਹ ਜਲ ਦਾ ਉਹੋ ਜਿਹਾ ਰੂਪ ਹੋ ਜਾਂਦਾ। ਇਹ ਪਾਣੀ ਦੇ ਵਿੱਚ ਪਰਮੇਸ਼ਰ ਦੀ ਜੋਤ ਹੈ, ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ। ਇਸ ਕਰਕੇ ਜਿਹੜਾ ਸਰੋਵਰ ਹੁੰਦਾ ਉਹਦੇ ਉੱਥੇ ਗੁਰੂ ਦੀ ਬਾਣੀ ਪੜ੍ਹੀ ਜਾਂਦੀ ਹੈ ਲਗਾਤਾਰ, ਉਹ ਬਾਣੀ ਪੜ੍ਹਨ ਕਰਕੇ ਉਹ ਅੰਮ੍ਰਿਤ ਜਲ ਬਣ ਜਾਂਦਾ। ਜਿਹੜਾ ਉੱਥੇ ਇਸ਼ਨਾਨ ਕਰਦਾ ਤਨ ਦੇ ਰੋਗ ਬਹੁਤ ਸਾਰੇ ਠੀਕ ਹੋ ਜਾਂਦੇ ਨੇ, ਪਰ ਸ਼ਰਧਾ ਹੋਵੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ। ਇਹ ਸਰੋਵਰ ਸਾਡੇ ਅੰਦਰ ਹੈ, ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆਉਂਦੇ ਹਾਂ, ਇਹਨੂੰ ਸਤਸਰ ਕਹਿ ਦਿੱਤਾ ਗਿਆ, ਜਦੋਂ ਸਾਡੀ ਸੁਰਤੀ ਸ਼ਬਦ ਨਾਲ ਜੁੜ ਕੇ ਅੰਤਰਗਤ ਹੁੰਦੀ ਆ, ਸਾਡੇ ਅੰਦਰ ਇਹ ਸ਼ਬਦ ਪ੍ਰਗਟ ਹੋ ਜਾਂਦਾ, ਉੱਥੇ ਵੀ ਸਾਡਾ ਮਨ ਸ਼ਬਦ ਦੇ ਨਾਲ ਇਸ਼ਨਾਨ ਕਰਦਾ ਗੁਰੂ ਦਾ ਦਾਸ ਬਣ ਕੇ। ਇਸ ਲਈ ਗੁਰਬਾਣੀ 'ਚ ਸਮਝਾ ਰਹੇ ਨੇ, ਕਹਿੰਦੇ ਇਹ ਸਰੀਰ ਸਰਬਰ ਹੈ ਸੰਤੋ। ਆ ਤੁਹਾਡਾ ਸਰੀਰ ਦੇ ਅੰਦਰ ਇੱਕ ਸਰੋਵਰ ਹੈ, ਨੌ ਦਰਾਂ ਤੋਂ ਉੱਤੇ, ਨੌ ਦਰਾਂ ਦੇ ਵਿੱਚ ਤਾਂ ਗਾਂਧੀ ਆ। ਇਸ ਲਈ ਮਹਾਰਾਜ ਕਹਿੰਦੇ ਇਹ ਸਰੀਰ ਦੇ ਉੱਤੇ ਨੌ ਦਰਾਂ ਤੋਂ ਉੱਪਰ ਜਿਹੜਾ ਹੈ ਸਰੀਰ, ਦਸਵਾਂ ਕਰ ਕਰਤਾ ਜੀ ਉਹਨੇ, ਇਹ ਸਰੀਰ ਸਰਬਰ ਹੈ ਸੰਤੋ ਇਸ਼ਨਾਨ ਕਰੇ ਲਿਵ ਲਾਈ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਜੋੜ ਲਈ ਆਪਣੀ ਸੁਰਤੀ, ਸ਼ਬਦ ਨਾਲ ਜੁੜ ਗਈ ਸੁਰਤੀ, ਉਹ ਲਿਵ ਲਾ ਲੈਂਦੇ ਨੇ, ਉਹਨਾਂ ਦਾ ਇਸ਼ਨਾਨ ਅੱਠੇ ਪਹਿਰ ਹੁੰਦਾ ਜਿੰਨਾ ਚਿਰ ਉਹ ਸ਼ਬਦ ਨਾਲ ਜੁੜੇ ਰਹਿੰਦੇ ਨੇ। ਇਸ ਕਰਕੇ ਜਦੋਂ ਸਾਡੀ ਸੁਰਤੀ ਇਸ ਸਰੋਵਰ ਸੱਤ ਸਰ ਜਿਹਨੂੰ ਗੁਰਬਾਣੀ 'ਚ ਕਿਹਾ ਗਿਆ, ਉਹਦੇ 'ਚ ਇਸ਼ਨਾਨ ਕਰਦੀ ਆ, ਸਭ ਲਾਥੇ ਪਾਪ ਕਮਾਤੇ, ਸਾਡੇ ਕੀਤੇ ਹੋਏ ਪਾਪ ਖੰਡਨ ਹੋ ਜਾਂਦੇ ਨੇ। ਐਡੀ ਵੱਡੀ ਮਹਿਮਾ ਹੈ ਗੁਰੂ ਦੀ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਗੁਰੂ ਦੇ ਸ਼ਬਦ ਦੀ ਮਹਿਮਾ ਕਰਦੇ ਹਾਂ ਜਾਂ ਸੁਣਦੇ ਹਾਂ, ਤਾਂ ਸਾਡਾ ਮਨ ਨਿਰਮਲ ਹੋ ਜਾਂਦਾ, ਇਹਦੇ ਕੀਤੇ ਪਾਪ ਖੰਡਨ ਹੋ ਜਾਂਦੇ ਨੇ। ਇਹ ਮਹਿਮਾ ਹੈ ਗੁਰੂ ਦੀ, ਜਿਹੜੀ ਕਿ ਜੀਵਾਂ ਨੂੰ ਨਾ ਪਤਾ ਹੋਣ ਕਰਕੇ ਅਸੀਂ ਗੁਰੂ ਨੂੰ ਇੱਕ ਫਾਰਮੈਲਿਟੀ ਕਰਦੇ ਹਾਂ ਗੁਰੂ ਨਾਲ ਵੀ। ਗੁਰੂ ਦੀ ਸ਼ਰਨ 'ਚ ਆਉਣਾ, ਗੁਰੂ ਦੇ ਬਚਨ ਸੁਣਨੇ ਹਾਂ, ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਹੁੰਦੀ ਆ, ਗੁਰੂ ਦਾ ਕੀਰਤਨ ਹੁੰਦਾ, ਜਦੋਂ ਅਸੀਂ ਬੈਠਦੇ ਹਾਂ ਇੱਥੇ ਸਤਸਰ ਹੁੰਦਾ, ਇੱਥੇ ਮਨ ਇਸ਼ਨਾਨ ਕਰਦਾ ਰਾਮਦਾਸ। ਰਾਮਦਾਸ ਦਾ ਮਤਲਬ ਪਰਮੇਸ਼ਰ ਵਾਹਿਗੁਰੂ, ਉਹਦੇ ਦਾਸ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਉਸ ਪਰਮੇਸ਼ਰ ਦਾ ਦਾਸ ਹਾਂ, ਮੈਨੂੰ ਪਰਮੇਸ਼ਰ ਦੇ ਜਿਹੜਾ ਸਰੋਵਰ, ਸੁੰਨ ਸਰੋਵਰ ਜਿਹਨੂੰ ਗੁਰਬਾਣੀ 'ਚ ਕਿਹਾ ਗਿਆ, ਜਿੱਥੇ ਪਰਮਹੰਸ ਬਣ ਜਾਂਦਾ ਸਾਡਾ ਮਨ, ਉਹ ਸਰੋਵਰ ਉੱਥੇ ਸਾਡਾ ਮਨ ਫਿਰ ਲਗਾਤਾਰ ਜਦੋਂ ਇਸ਼ਨਾਨ ਕਰਦਾ, ਸਭ ਲਾਥੇ ਪਾਪ ਕਮਾਤੇ, ਸਾਡੇ ਪਾਪ ਖੰਡਨ ਹੋ ਜਾਂਦੇ, ਸਾਡਾ ਜੀਵਨ ਸਫਲ ਹੋ ਜਾਂਦਾ। ਗੁਣ ਗੋਬਿੰਦ ਨਿੱਤ ਗਾਈਐ ਸਾਧ ਸੰਗ ਮਿਲ ਧਿਆਈਐ, ਕਹਿੰਦੇ ਇਹ ਕਰਮ ਤੁਸੀਂ ਨਿੱਤ ਕਰਨਾ ਹੈ। ਗੁਣ ਗੋਬਿੰਦ ਨਿੱਤ ਗਾਈਐ, ਉਹ ਵਾਹਿਗੁਰੂ ਦੇ ਗੁਣ ਨਿੱਤ ਗਾਉਣੇ ਨੇ, ਉਹਦੇ ਗੁਣ ਗਾਵੋਂਗੇ ਤਾਂ ਤੁਹਾਡਾ ਜੀਵਨ ਸਫਲ ਹੋ ਜਾਊਗਾ, ਕਿਉਂਕਿ ਉਸ ਪਰਮੇਸ਼ਰ ਦੇ ਗੁਣ ਗਾਉਣ ਨੂੰ ਗੁਰੂ ਕਹਿ ਰਿਹਾ ਸਾਨੂੰ ਵਾਰ ਵਾਰ, ਵੀ ਵਾਹਿਗੁਰੂ ਦੇ ਗੁਣ ਗਾਇਆ ਕਰੋ, ਕਿਉਂਕਿ ਉਹ ਤੁਹਾਡੇ 'ਤੇ ਇੰਨੇ ਪਰ ਉਪਕਾਰ ਕਰਦਾ ਗਿਣੇ ਨਹੀਂ ਜਾ ਸਕਦੇ, ਅਤੇ ਤੁਹਾਡੇ ਇੰਨੇ ਔਗਣ ਉਹ ਵੀ ਗਿਣੇ ਨਹੀਂ ਜਾ ਸਕਦੇ, ਅਤੇ ਪਰਮੇਸ਼ਰ ਫਿਰ ਤੁਹਾਡੇ ਔਗਣ ਹੀ ਦੇਖਦਾ। ਦੇਖੋ ਐਸਾ ਪਰਉਪਕਾਰੀ ਹੈ, ਦਿਆਲੂ ਹੈ, ਕਿਰਪਾਲੂ ਹੈ ਉਹ ਵਾਹਿਗੁਰੂ ਪਰਮੇਸ਼ਰ, ਤਾਂ ਕਰਕੇ ਉਹਦੇ ਗੁਣ ਗਾਇਆ ਕਰੋ। ਜਦੋਂ ਉਹਦੇ ਗੁਣ ਗਾਉਂਦੇ ਹਾਂ ਅਸੀਂ, ਫਿਰ ਸਾਡੇ ਮਨ ਦੀ ਮੈਲ ਲੈ ਜਾਂਦੀ ਹੈ, ਜਿਹਨੂੰ ਮਹਾਰਾਜ ਕਹਿੰਦੇ ਗੁਣ ਗਾਵਤ ਤੇਰੀ ਉਤਰਸ ਮੈਲ,
ਬਿਨਸ ਜਾਏ ਹਉਮੈ ਬਿਖਪੈਲ, ਹਉਮੈ ਵੀ ਖਤਮ ਹੋ ਜੂ। ਗੁਣ ਗੋਬਿੰਦ ਨਿੱਤ ਗਾਈਏ, ਕੋਈ ਦਿਨ ਖਾਲੀ ਨਹੀਂ ਜਾਣਾ ਚਾਹੀਦਾ, ਅੱਠੇ ਪਹਿਰ ਹਰ ਵੇਲੇ ਉਸ ਵਾਹਿਗੁਰੂ ਜੀ ਦੇ ਗੁਣ ਗਾਉਣੇ ਚਾਹੀਦੇ ਨੇ। ਇਹ ਕਹਿੰਦੇ ਕਿੱਥੋਂ ਮਿਲਦਾ? ਕਹਿੰਦੇ ਸਾਧ ਸੰਗ ਮਿਲ ਧਿਆਈਆ, ਜਦੋਂ ਸਾਧ ਸੰਗਤ ਚਾ ਕੇ ਮਿਲ ਕੇ ਗੁਣ ਗਾਵੋਂਗੇ ਉਹਦਾ ਡਬਲ ਫਲ ਮਿਲਦਾ, ਕਈ ਗੁਣਾ ਵੱਧ ਫਲ ਮਿਲਦਾ ਸਾਧ ਸੰਗਤ 'ਚ। ਜੇ ਅਸੀਂ ਇਕੱਲੇ ਬੈਠੇ ਹਾਂ ਗੁਣ ਗਾ ਰਹੇ ਹਾਂ, ਜੇ ਅਸੀਂ ਸਾਧ ਸੰਗਤ ਦੇ ਵਿੱਚ ਸਾਰੀ ਸੰਗਤ ਇਕੱਠੀ ਹੋ ਕੇ ਜਦੋਂ ਗੁਣ ਗਾਉਂਦੀ ਹੈ, ਇਹਨੂੰ ਕਹਿੰਦੇ ਵੱਖਰ ਨਾਮ ਲੱਦ ਖੇਪ ਚਲਾਵੋ। ਖੇਪ ਹੁੰਦਾ ਇੱਕ ਇਕੱਠਾ ਸੌਦਾ ਭੇਜਣਾ, ਇੱਕ ਹੁੰਦਾ ਇਕੱਲਾ ਇਕੱਲਾ ਜਿਹਨੂੰ ਪ੍ਰਚੂਨ ਕਹਿ ਦਿੰਦੇ ਹਾਂ, ਖੇਪ ਹੁੰਦਾ ਥੋਕ ਵਪਾਰੀ। ਇੱਥੇ ਥੋਕ ਦਾ ਸੌਦਾ ਹੁੰਦਾ ਜਦੋਂ ਸਤ ਸੰਗਤ ਦੇ ਵਿੱਚ ਆ ਕੇ ਅਸੀਂ ਜੁੜ ਕੇ ਬਹਿੰਦੇ ਹਾਂ। ਤਾਂ ਕਰਕੇ ਮਹਾਰਾਜ ਕਹਿੰਦੇ ਸਾਧ ਸੰਗ ਮਿਲ ਧਿਆਈਏ ਤੈਨੂੰ ਬਹੁਤਾ ਲਾਭ ਮਿਲੂਗਾ, ਮਨ ਵਾਂਛਿਤ ਫਲ ਪਾਏ। ਮਨ ਕਹਿੰਦੇ ਜਿਹੜੇ ਮਨ ਦੀ ਇੱਛਾ ਤੇਰੀ ਪੂਰਾ ਪੂਰੀ ਹੋ ਜੂਗੀ। ਜੇ ਤਾਂ ਸੰਸਾਰੀ ਇੱਛਾ ਤਾਂ ਉਹ ਪੂਰੀਆਂ ਹੋ ਜਾਂਦੀਆਂ, ਪਰ ਗੁਰਮੁਖਾਂ ਦੀ ਇੱਛਾ ਹੁੰਦੀ ਹੈ ਇੱਕੋ ਹੀ, ਵੀ ਅਸੀਂ ਤੇਰੇ ਚਰਨਾਂ ਨਾਲ ਜੁੜੇ ਰਹੀਏ, ਸਾਡਾ ਜੀਵਨ ਸਫਲ ਹੋ ਜਾਏ। ਤਾਂ ਮਹਾਰਾਜ ਕਹਿੰਦੇ ਮਨ ਵਾਂਛਿਤ ਫਲ ਪਾਏ ਗੁਰਪੂਰਾ ਹਿਰਦੇ ਤੇ ਆਏ। ਜਦੋਂ ਪੂਰੇ ਗੁਰੂ ਨੂੰ ਹਿਰਦੇ 'ਚ ਵਸਾ ਕੇ ਅਸੀਂ ਧਿਆਉਂਦੇ ਹਾਂ, ਧਿਆਨ ਕਰਦੇ ਹਾਂ, ਧਿਆਏ ਦਾ ਮਤਲਬ ਹੁੰਦਾ ਧਿਆਉਣਾ, ਧਿਆਨ ਇੱਕ ਹੁੰਦਾ ਸਿਮਰਨਾ, ਇੱਕ ਹੁੰਦਾ ਧਿਆਉਣਾ। ਧਿਆਉਣਾ ਜਿੱਥੇ ਹੁੰਦਾ ਮਤਲਬ ਧਿਆਨ ਹੁੰਦਾ, ਪੂਰੇ ਗੁਰੂ ਦੇ ਵਿੱਚ ਧਿਆਨ ਲਾ ਕੇ ਜਦੋਂ ਅਸੀਂ ਫਿਰ ਅਸੀਂ ਧਿਆਨ ਲਾ ਕੇ ਉਹਨੂੰ ਧਿਆਉਂਦੇ ਹਾਂ, ਧਿਆਨ ਲਾ ਕੇ ਬਹਿੰਦੇ ਹਾਂ। ਧਿਆਨ ਜਿਹੜਾ ਹੁੰਦਾ ਉੱਥੇ ਬੋਲਣਾ ਨਹੀਂ ਹੁੰਦਾ, ਸਿਮਰਨ ਹੁੰਦਾ ਉੱਥੇ ਬੋਲਣਾ ਹੁੰਦਾ। ਪਹਿਲਾਂ ਬੋਲਦੇ ਹਾਂ, ਬੋਲਦੇ ਬੋਲਦੇ ਧਿਆਨ 'ਚ ਜਾਂਦੇ ਹਾਂ, ਧੁਨਵੇਂ ਧਿਆਨ ਧਿਆਨਵੇਂ ਜਾਣੇ ਹਾਂ। ਇਸ ਲਈ ਉਹ ਧਿਆਨ ਦੇ ਵਿੱਚ ਗੁਰਮੁਖ ਬਹਿੰਦੇ ਨੇ ਅਤੇ ਉਹਨਾਂ ਦੇ ਮਨ ਇੱਛੇ ਫਲ ਪੂਰੇ ਕਰ ਦਿੰਦਾ ਹੈ। ਗੁਰ ਗੋਪਾਲ ਆਨੰਦਾ ਜਪ ਜਪ ਜੀਵੇ ਪਰਮਾਨੰਦਾ। ਕਹਿੰਦੇ ਗੁਰੂ ਅਤੇ ਗੋਪਾਲ ਇੱਕੋ ਹੀ ਆ, ਇਹ ਆਨੰਦ ਸਰੂਪ ਨੇ। ਗੁਰੂ ਵੀ ਆਨੰਦ ਸਰੂਪ ਆ, ਪਰਮਾਤਮਾ ਵੀ। ਹੁਣ ਅਸੀਂ ਗੁਰੂ ਨਾਲ ਅਤੇ ਪਰਮੇਸ਼ਰ ਨਾਲ ਜੁੜੇ ਰਹੀਏ ਤਾਂ ਆਨੰਦ ਸਰੂਪ ਰਹਾਂਗੇ, ਜਦੋਂ ਅਸੀਂ ਸੰਸਾਰ ਨਾਲ ਜੁੜ ਜਾਂਦੇ ਸਾਡਾ ਆਨੰਦ ਖਤਮ ਹੋ ਜਾਂਦਾ। ਇਸ ਕਰਕੇ ਗੁਣ ਗੋਬਿੰਦ ਗੁਰ ਗੋਪਾਲ ਨ ਆਨੰਦਾ ਜਪ ਜਪ ਜੀਵੇ ਪਰਮਾਨੰਦਾ। ਕਹਿੰਦੇ ਉਸ ਪਰਮ ਆਨੰਦ ਨੂੰ ਜਿਹੜਾ ਵਾਹਿਗੁਰੂ ਹੈ ਉਹਨੂੰ ਜਿਹੜਾ ਜਪਦਾ ਹੈ ਉਹ ਜਿਉਂਦਾ ਹੈ। ਜੀਵਿਤ ਜੀਵਿਤ ਜੀਵਿਤ ਰਹੋ ਰਾਮ ਰਸਾਇਣ ਨਿੱਤ ਉੱਠ ਪੀਵੋ। ਜਿਹੜੇ ਨਿੱਤ ਉੱਠ ਕੇ ਉਸ ਦੀ ਮਹਿਮਾ ਕਰਦੇ ਨੇ, ਵਡਿਆਈ ਕਰਦੇ ਨੇ, ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ, ਜਿਹੜੇ ਉਹਨੂੰ ਜਪਦੇ ਨੇ ਵਾਹਿਗੁਰੂ ਨੂੰ, ਜਿਹੜੇ ਉਹਦਾ ਧਿਆਨ ਕਰਦੇ ਨੇ ਉਹ ਜੀਵਿਤ ਹੈ। ਮਹਾਰਾਜ ਗੁਰਬਾਣੀ 'ਚ ਦੱਸਦੇ ਨੇ ਨਾ, ਜਿਹਦੇ ਹਿਰਦੇ 'ਚ ਵਾਹਿਗੁਰੂ ਗੁਰੂ ਵੱਸ ਜਾਂਦਾ ਉਹ ਕਹਿੰਦੇ ਜਿਉਂਦਾ ਹੈ, ਜਿਹਦੇ ਹਿਰਦੇ 'ਚ ਨਾ ਗੁਰੂ ਆ ਨਾ ਪਰਮੇਸ਼ਰ ਹੈ ਉਹ ਮੁਰਦਿਆਂ ਦੇ ਸਮਾਨ ਹੈ। ਮਹਾਰਾਜ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਉਹ ਜੀਵ ਜਿਉਂਦਾ ਜਿਹਦੇ ਹਿਰਦੇ 'ਚ ਵਾਹਿਗੁਰੂ ਵਸਿਆ ਹੋਇਆ। ਸੋ ਜੀਵੈ ਜਿਸ ਮਨ ਵਸਿਆ ਸੋਏ, ਨਾਨਕ ਅਵਰਨ ਜੀਵੈ ਕੋਏ। ਹੋਰ ਕੋਈ ਜਿਉਂਦਾ ਨਹੀਂ, ਬਾਕੀ ਤਾਂ ਲਾਸ਼ਾਂ ਹੀ ਤੁਰੀਆਂ ਫਿਰਦੀਆਂ। ਮਹਾਰਾਜ ਕਹਿੰਦੇ ਕਹਿੰਦੇ ਜੇ ਜੀਵੈ ਪੱਤ ਲੱਥੀ ਜਾਏ, ਐਸਾ ਜਿਉਣਾ ਕਾਹਦਾ ਜਿਉਣਾ ਤਰਕਾਰ ਹੈ, ਜਿਸ ਕੰਮ ਲਈ ਮਨੁੱਖਾ ਜਨਮ ਮਿਲਿਆ ਸੀ ਉਹ ਕੀਤਾ ਨਹੀਂ। ਜੇ ਜੀਵੈ ਪੱਤ ਲੱਥੀ ਜਾਵੇ, ਸਭ ਹਰਾਮ ਜੇ ਤੱਕ ਸਿਖਾਇਆ, ਉਹਦਾ ਖਾਣਾ ਵੀ ਹਰਾਮ ਹੈ, ਪਹਿਨਣਾ ਵੀ ਹਰਾਮ। ਗੁਰਬਾਣੀ 'ਚ ਆਉਂਦਾ ਜਪ ਜਪ ਜੀਵੇ ਪਰਮਾਨੰਦਾ, ਉਹ ਪਰਮ ਆਨੰਦ ਪਰਮੇਸ਼ਰ ਨੂੰ ਜਪਦੇ ਨੇ ਅਤੇ ਆਨੰਦ ਬਸਮਾਦ 'ਚ ਰਹਿੰਦੇ ਨੇ। ਜਨ ਨਾਨਕ ਨਾਮ ਧਿਆਇਆ, ਪ੍ਰਭ ਆਪਣਾ ਬਿਰਧ ਰਖਾਇਆ। ਇਹ ਕਹਿੰਦੇ ਵਾਹਿਗੁਰੂ ਜੀ ਦਾ ਸੁਭਾਅ ਹੈ, ਜਿਹੜਾ ਉਹਦੀ ਸ਼ਰਨ 'ਚ ਆਉਂਦਾ ਪ੍ਰਭੂ ਦੀ ਸ਼ਰਨ 'ਚ ਲੈ ਜਾਂਦਾ। ਗੁਰੂ ਦੇ ਰਾਹੀਂ ਜਨ ਨਾਨਕ ਨਾਮ ਧਿਆਇਆ, ਉਹ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ। ਉਹ ਪਰਮੇਸ਼ਰ ਕਿਰਪਾ ਕਰਕੇ ਉਹਨਾਂ ਨੂੰ ਆਪ ਰੱਖਿਆ ਕਰਦਾ। ਪ੍ਰਭ ਆਪਣਾ ਬਿਰਧ ਰਖਾਇਆ, ਪਰਮੇਸ਼ਰ ਦਾ ਸੁਭਾਅ ਹੈ ਉਹਦੀ ਫਿਰ ਰੱਖਿਆ ਕਰਦਾ। ਇਸ ਕਰਕੇ ਦਰ ਘਰ ਮਹਿਲੀ ਹਰ ਪੱਤ ਰੱਖਿਆ, ਗੁਰਮੁਖਾਂ ਦੀ ਪੱਤ ਪਰਮੇਸ਼ਰ ਆਪ ਰੱਖਦਾ। ਸੋ ਪਰਮੇਸ਼ਰ ਅਤੇ ਗੁਰੂ ਦੀ ਮਹਿਮਾ ਅੱਜ ਦੇ ਸ਼ਬਦ 'ਚ ਕੀਤੀ ਗਈ ਹੈ। ਅਗਾਧ ਬੋਧ ਹੈ, ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਅਤੇ ਗੁਰੂ ਬਖਸ਼ਣਹਾਰ ਬਖਸ਼ ਦੇਣਾ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦਿ

ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ।

ਧਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਾ ਉਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ

ਵਾਹਿਗੁਰੂ ਜੀ ਕਾ ਖਾਲਸਾ। ਤੁਧਿਆ ਗੈ ਅਰਦ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾ ਕਉ ਬਿਘਨ ਨ ਕਉ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਉਤੀ ਜੀ ਸਹਾਏ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧਾਵੈ ਤਾਹੇ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਦੇਖ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲਬਾਲੇ ਬੋਲੋ ਜੇ। ਬਖਸ਼ੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੇ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ। ਆਪ ਜੀ ਦੇ ਦਰੋਂ ਘਰੋਂ ਵਰੋਸਾਏ ਹੋਏ ਮਹਾਂਪੁਰਖ ਬਾਬਾ ਭਾਗੋ ਜੀ ਦੀ ਸਲਾਨਾ ਯਾਦ ਨੂੰ ਮੁੱਖ ਰੱਖਦਿਆਂ ਹੋਇਆ ਨਗਰ ਬੱਲਾਂ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਆਪ ਜੀ ਦੇ ਪਾਵਨ ਅਸਥਾਨ ਵਿਖੇ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਜਾ ਰਹੇ ਹਨ। ਸਤਿਗੁਰੂ ਕਿਰਪਾ ਕਰੋ ਆਗਿਆ ਬਖਸ਼ਿਸ਼ ਕਰਨੀ ਗੁਰੂ ਗਰੀਬ ਨਿਵਾਜ ਪਿਤਾ ਜੀ ਸਾਰੇ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਤਿੰਨੋਂ ਦਿਨ ਆਪ ਜੀ ਨੇ ਆਪਣੀ ਸੇਵਾ ਆਪ ਲੈ ਲੈਣੀ
ਰਹਿਮਤਾਂ ਕਰਨੀਆਂ ਗੁਰੂ ਗਰੀਬ ਨਿਵਾਜ ਪਿਤਾ ਜੀਓ, ਸਮੂਹ ਇਲਾਕਾ ਨਿਵਾਸੀ ਸੰਗਤਾਂ ਅਤੇ ਨਗਰ ਬੱਲਾਂ ਦੀਆਂ ਸੰਗਤਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ। ਸਤਿਗੁਰ ਜੀਓ ਕਿਰਪਾ ਕਰਨੀ ਨਗਰ ਖੇੜੇ ਦਾ ਭਲਾ ਕਰਨਾ, ਜਿੱਥੇ ਜਿੱਥੇ ਸੰਗਤਾਂ ਸਤਿਗੁਰ ਜੀਓ ਆਪ ਜੀ ਦੇ ਪਾਵਨ ਚਰਨਾਂ ਨਾਲ ਜੁੜ ਕਰਕੇ ਮਹਾਂਪੁਰਖਾਂ ਨੂੰ ਯਾਦ ਕਰ ਰਹੀਆਂ ਹਨ, ਸਭ ਸੰਗਤਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਅੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ ਵਿੱਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਿਸ਼ ਕਰਨੇ ਜੀ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਸਤਿਗੁਰੂ ਜੀ ਸੰਗਤਾਂ ਪਾਸੋਂ ਆਪ ਜੀ ਨੇ ਆਪਣੀਆਂ ਸੇਵਾਵਾਂ ਲੈ ਕਰਕੇ ਸਭ ਸੰਗਤਾਂ ਦੀਆਂ ਝੋਲੀਆਂ ਆਪਣੀਆਂ ਬਖਸ਼ਿਸ਼ਾਂ ਨਾਲ ਭਰਨੀਆਂ। ਗੁਰੂ ਗਰੀਬ ਨਿਵਾਜ ਪਿਤਾ ਜੀਓ, ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦੇ ਪਾਠ ਹੋਏ ਹਨ, ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਆਪਣੀ ਅਸੀਸ ਬਖਸ਼ਦੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਸੁੱਖ ਹੋਵੇ, ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ, ਭਈ ਅਕਾਲ ਕੀ ਤਬੈ ਚਲਾਇਓ ਪੰਥ,

ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈ ਹੈ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ,

ਮਹੁ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ

ਦੁੱਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਆਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ।

0: ਸਰਨ ਜਾਈ ਤੀਰਥ ਨਾਵਾ ਜੇਤ ਸੁਭਾਵਾਂ ਵਿਣ ਭਾਣੇ ਕੇ ਨਹਾਏ ਕਰੀ ਜੇਤੀ ਸਿਰ ਠਿਉ ਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ
1: ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੈ ਸਭ ਕੋ ਇਹ ਚੰਗਾ ਨਾਮ ਰਖਾਇ ਕੈ ਜਾ ਸਕੀਰਤ ਜਾ ਗਲੇ ਜੇ ਤਿਸੇ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰ ਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇਹਾ ਕੋਈ ਨਾ ਸੁਜੈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰ ਤਬਲ ਆਕਾਸ ਸੁਣੈ ਦੀਪ ਲੋਹ ਪਾਤਾਲ ਸੁਣੈ ਪੋਹਿਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਾਲਾਹਣ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਬੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਭਾਵ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੜਸਠ ਕਾਇ ਸਨਾਨ ਸੁਣੈ ਪੜ ਪੜ ਪਾਵਹਿ ਮਾਣ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਭਾਵ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹ ਸੁਣੈ ਸੇਖ ਪੀਰ ਪਾਤ ਸਾਹ ਸੁਣੈ ਅੰਧੇ ਪਾਵਹਿ ਰਾਹੋ ਸੁਣੈ ਹਾਥ ਹੋਵੈ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਗ ਨਾ ਪਾਏ ਮੰਨੈ ਪਾਸਿਓ ਪਰਗਿ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸਨਮੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੇ ਸਾਧਾਰ ਮੰਨੈ ਤਰੇ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੁਹਿ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਗੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਵਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾ ਤਾਰ ਸੰਖ ਸੂਰ ਮੋਹ ਪੱਖ ਸਾਰ ਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵੱਡ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਭਖ ਖਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਭ, ਸੰਖ ਤਾਭ, ਸੰਖ ਗਮ ਗਮ, ਸੰਖ ਲੋਹ, ਸੰਖ ਕਹਿ ਸਿਰ ਭਾਰ ਹੋਏ, ਅੱਖਰੀ ਨਾਮ, ਅੱਖਰੀ ਸਾਹ ਲਾਹ, ਅੱਖਰੀ ਗਿਆਨ, ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਵਾਣ, ਅੱਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖਿਆ ਤਿਸ ਸਿਰ ਨਾਹੇ, ਜੇ ਫਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਓ, ਬਿਣ ਨਾਵੈ ਨਾਹੀ ਕੋ ਥਾਓ, ਕੁਦਰਤ ਕਵਣ ਕਹ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ, ਸਵਾਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਖਤ ਕਵਣ, ਕਵਣ ਤਿਥ ਕਵਣ ਵਾਰ, ਕਵਣ ਸੇ ਰੁਤੀ ਮਾਹ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ, ਤਿਥ ਵਾਰ ਨਾ ਜੋਗੀ ਜਾਣੈ, ਰੁੱਤ ਮਹ ਨਾ ਕੋਈ, ਜਾ ਕਰਤਾ ਸੇਟੀ ਕਉ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ ਨਾਨਕ, ਜੇ ਕੋ ਆਪੋ ਜਾਣੈ ਅੱਗੇ ਗਿਆਨ ਸੋ ਹੈ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਬੇਦ, ਕਹਿਣ ਇੱਕ ਵਾਤ ਸਹਿਸ ਅਠਾਰਾਂ, ਕਹਿਣ ਕਤੇਬਾ ਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀ ਹੈ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀ ਹੈ, ਆਪੇ ਜਾਣੈ ਆਪ, ਸਾਲਾ ਹੀ ਸਾਲਾ ਹੈ, ਏਤੀ ਸੁਰਤ ਨਾ ਪਾਈ ਆ, ਨਦੀਆਂ ਅਤੈ ਵਾਹ ਪਵਹਿ, ਸਮੁੰਦ ਨਾ ਜਾਣੀਐ ਸਮੁੰਦ, ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲਨਾ ਹੋਵਣੀ, ਜੇ ਤਿਸ ਮਨੋ ਨਾ ਵਿਸਰਹਿ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਣੈ ਦੇ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਵਿਲ ਲਾਹੇ, ਤਾਂ ਕਿ ਅੰਤ ਨ ਪਾਏ ਜਾਹੇ, ਇਹੋ ਅੰਤ ਨ ਜਾਣੈ ਕੋਏ, ਬਹੁਤਾ ਕਹੀ ਹੈ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੈ ਕੋਏ, ਤਿਸ ਉੱਚੇ ਕਹੁ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੀਤੇ ਮੰਗਹਿ ਜੋਧ ਪਾਰ, ਕੀਤਿਆ ਗਣਤ ਨਹੀਂ ਵਿਚਾਰ, ਕੀਤੇ ਖੱਪ ਟੁੱਟਹਿ ਵੇਕਾਰ, ਕੀਤੇ ਲੈ ਲੈ ਮੁਕਰ ਪਾਹੇ, ਕੀਤੇ ਮੂਰਖ ਖਾਹੀ ਖਾਹੇ, ਕੀਤਿਆ ਦੁੱਖ ਭੁੱਖ ਸਦ ਮਾਰ, ਇਹ ਪੈ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੀਤੀ ਆ ਮੋਹ ਖਾਏ, ਆਪੇ ਜਾਣੈ ਆਪੇ ਦੇਹ, ਆਖੈ ਸੇ ਭੇ ਕੇ ਜਿਸਨੂੰ ਬਖਸੇ ਸਿਫਤ ਸਾਲਾਹ, ਨਾਨਕ ਪਾਤ ਸਾਹੀ ਪਾਤ ਸਾਹੋ, ਮਲ ਗੁਣ ਮਲਵਾ ਪਾਰ, ਮਲਵਾ ਪਾਰੀਏ ਮਲ ਪੰਡਾ।

ਕੇ ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕੀਤੇ ਵਾਵਣ ਹਾਰੇ। ਕੀਤੇ ਰਾਗ ਭਰੀ ਸਿਓ ਕਹੀਅਨ, ਕੀਤੇ ਗਾਵਣ ਹਾਰੇ। ਗਾਵੈ ਤੁਹਨੋ ਪੌਣ ਪਾਣੀ ਵੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵੈ ਚਿਤ ਗੁਪਤ ਲਿਖ ਜਾਣ, ਲਿਖ ਲਿਖ ਧਰਮ ਵਿਚਾਰੇ। ਗਾਵੈ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ। ਗਾਵੈ ਇੰਦ ਇਦਾਸਣ ਬੈਠੇ ਦੇਵਤਿਆ ਦਰ ਨਾਲੇ। ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਨ ਪੰਡਤ ਪੜਨ ਰੱਖੀ ਸੁਰ, ਜੁਗ ਜੁਗ ਵੇਦਾਂ ਨਾਲੇ। ਗਾਵਹਿ ਮੋਹਣੀਆ ਮਨ ਮੋਹਨ, ਸੁਰਗਾ ਮੱਛ ਪਾਇਆਲੇ। ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ। ਗਾਵਹਿ ਜੋਧ ਮਹਾਂਬਲ ਸੂਰਾ, ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਬਰਭੰਡਾ, ਕਾਰ ਕਰ ਖੇ ਧਾਰੇ। ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸੱਚਾ ਸਾਚੀ ਨਾਈ ਹੈ। ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਾਰ ਕਰ, ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਏ। ਸੋ ਪਾਤ ਸਾਹ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ, ਆਦ ਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਭਗਤ ਗਿਆਨ ਦਇਆ ਭੰਡਾਰਨ। ਘਟ ਘਟ ਵਾਜਹਿ ਨਾਦ, ਆਪ ਨਾਥ ਨਾਥੀ ਸਭ ਜਾ ਕੀ। ਰਿੱਧ ਸਿੱਧ ਅਵਰਾ ਸਾਧ, ਸੰਜੋਗ ਵਿਜੋਗ ਦੁਇ ਕਾਰ ਚਲਾਵਹਿ। ਲਿਖੇ ਆਵਹਿ ਭਾਗ ਆਦੇਸ ਤਿਸੈ ਆਦੇਸ, ਆਦ ਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਬਿਆਈ। ਤਿੰਨ ਚੇਲੇ ਪਰਵਾਣ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ। ਜਿਵ ਤਿਸ ਭਾਵਹਿ ਤਿਵੈ ਚਲਾਵਹਿ, ਜਿਵ ਹੋਵੈ ਫਰਮਾਣ। ਉਹ ਵੇਖੈ ਉਹ ਨਦਰ ਨ ਆਵੈ, ਬਹੁਤਾ ਇਹੋ ਵਿਡਾਣ। ਆਦੇਸ ਤਿਸੈ ਆਦੇਸ, ਆਦ ਨੀਲ ਅਨਾਦ ਨਾਹਤ। ਜੁਗ ਜੁਗ ਏਕੋ ਵੇਸ, ਆਸਣ ਲੋਏ ਲੋਏ ਭੰਡਾਰ। ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ। ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ ਤਿਸੈ ਆਦੇਸ, ਆਦ ਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਇੱਕ ਦੂਜੀ ਭਉ ਲੱਖ ਹੋਹੈ। ਲੱਖ ਹੋਵੈ ਲੱਖ ਵੀਸ, ਲੱਖ ਲੱਖ ਗੇੜਾ ਆਖੀ ਹੈ। ਏਕ ਨਾਮ ਜਗਦੀਸ਼, ਏਤ ਰਾਹੇ ਪਤ ਪਵੜੀਆ। ਚੜੀਐ ਹੋਏ ਅਕੀਸ, ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਆਖਣ ਜੋਰ ਚੁੱਪੈ ਨ ਜੋਰ, ਜੋਰ ਮੰਗਣ ਦੇ ਨ ਜੋਰ। ਜੋਰ ਨ ਜੀਵਨ ਮਰਨ ਨ ਜੋਰ, ਜੋਰ ਨ ਰਾਜ ਮਾਲ ਮਨ ਸੋਰ। ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁੱਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਤਿੱਥੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿਥੈ ਸੋਹਨ ਪੰਜ ਪ੍ਰਵਾਣ, ਨਦਰੀ ਕਰਮ ਪਵੈ ਨੀਸਾਨ। ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਕੇਤੇ ਵਰਮੇ ਘਾੜਤ ਘੜੀ ਇਹ ਰੂਪ ਰੰਗ ਕੇ ਵੇਸ। ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂ ਉਪਦੇਸ਼। ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ। ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ। ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ। ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ।
ਕੇਤੀਆ ਸੁਰਤੀ ਸੇਵਕ ਕੇਤੇ ਨਾਨਕੇ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ

0: ਨਾਦ ਵਿਨੋਦ ਕੋੜ ਆਨੰਦ ਸਾਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਹਿ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹਿ ਨ ਠਾਗੇ ਜਾਹੇ ਜਿਨਕੈ ਰਾਮ ਬਸੈ ਮਨ ਮਾਹੇ ਤਿੱਥੈ ਭਗਤ ਬਸੈ ਕੇ ਲੋਹ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਬਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਣ ਮਤ ਵੇਦ ਹਥਿਆਰ ਭਉ ਖਲ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈ ਆ ਵਰਿਆਈ ਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜੈ ਕੀ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਵੈਸਾ ਰੁਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਭਾਵਨ ਹਾਰੇ ਕੀਤੇ ਤੇਰੇ ਰਾਗ ਪਰੀ ਸਿਓ ਕਹੀ ਇਹ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋ ਪਵਨ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵ ਦਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਬੀਰ ਕਰਾਰੇ ਗਾਵਨ ਤੁਦਨੋ ਪੰਡਤ ਪੜਨ ਰੱਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮੱਚ ਪਿਆਲੇ ਗਾਵਨ ਤੁਦਨੋ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਂਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਾਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੈ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਅੱਖ ਹੈ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿਸਮਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੌਰ ਗੁਰਹਾਏ ਕਹਿਣ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਿੱਧਾ ਪੁਰਖਾ ਕੀ ਆ ਵਡਿਆਈ ਆ ਤੁਧ ਵਿਣ ਸਿੱਧੀ ਕਿਨੇ ਨਾ ਪਾਈ ਆ ਕਰਮ ਮਿਲੇ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜੈਸ ਤੂੰ ਦੇਹੇ ਤਿਸੇ ਕਿਆ ਚਾਰ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਬਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚੱਲੀਏ ਦੁੱਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ, ਆਖਤ ਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦੇਦਾ ਰਹੇ ਨਾ ਚੁੱਕੈ ਭੋਗ, ਗੁਣ ਇਹੋ ਨਾਹੀ ਕੋਏ, ਨਾ ਕੋ ਹੋਆ ਨਾ ਕੋਏ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਕਸਮ ਵਿਸਾਰਹ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ, ਰਾਹ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤ ਗੁਰ ਸਤ ਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤ ਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ, ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੇ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਹ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿੱਤ ਵਹਿ ਉਦਮ ਜਾ ਆਹਰ, ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ, ਤਾ ਕਾ ਰਿਜਕ ਆਗੈ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤਵਨਤਾ, ਕੋਏ ਨ ਕਿਸਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਊਡੈ ਊਡਾਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚਗਾਵੈ, ਮਨ ਮੈਂ ਸਿਮਰਨ ਕਰਿਆ, ਸਾਵਨ ਦਾਨ ਦਸਤ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਵੱਲ ਸਦ ਵੱਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ, ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮ ਅਗਮ ਪਾਰਾ, ਸਭ ਧਿਆਵੈ ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿੜਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋ ਤੁਧ ਵਿਨਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿੰਨ ਕੁਰਬਾਣਾ, ਹਰ ਧਿਆਵਹਿ ਹਰ ਧਿਆਵੇ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿੰਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿੰਨ ਵੱਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤ, ਤੇਰੀ ਅਨਕ ਕਰੈ ਹਰ ਪੂਜਾ ਜੀ, ਤਾਪਹਿ ਜਪਹਿ ਬੇਅੰਤ, ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਏ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ, ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਉਹ ਸਭ ਤੁਝ ਹੀ ਮਾਹੇ ਤੁਝਵੇਂ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੋੜਿਆ ਸੰਜੋਗੀ ਮੇਲ ਜਿਸਨ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧਵੇਂ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਭੇਲੇ ਨੂੰ ਆਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਾਨੇ ਏਕ ਨ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਣ ਜੇ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੈ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਮ ਲਾਗ ਭਵ ਜਲ ਤਣ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੇ ਰਾਖੋ ਸਰਮਾ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਹੋ ਸਿਰਜਣਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸਮਾਲੀਨ ਦੇਖੇ ਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣ ਆਸੀਸੜੀਆਂ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸੋਏ ਚਸਿਆ ਘੜੀਆ ਪਹਿਰਾ ਤਿਥੀ ਵਾਰੀ ਮੋਹ ਹੋਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੁ ਸਹਿਸ ਮੂਰਤ ਨਨਾ ਏਕ ਤੋਹੇ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਵਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਧਿਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੀਰੈ ਨਾਏ ਬਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਾਢਣ ਡੌਤ ਪੁੰਨ ਵੱਡਾ ਹੈ ਰਹਾਓ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਮੈ ਕੰਡਾ ਹੈ ਜਿਉ ਜਿਉ ਚੱਲਹਿ ਚੁਬਹਿ ਦੁੱਖ ਭਾਵਹਿ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੀਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚੱਲੋ ਹਰ ਲਾਹਾ ਆਗੈ ਬਸਨ ਸੋਹੇਲਾ ਆਉਦ ਘਟੈ ਦਿਨਸ ਰਹਿਣਾ ਰੇ ਮਨ ਗੁਰ ਮਿਲ ਕਾਜ ਸੁਆਰੇ ਰਹਾਓ एहो संसार विकार संसे मह तरियो ब्रह्म ज्ञानी जिसह जगाए पियावै पियावै एहो रस अकथ कथा तिन जानी जाको आए सोई बिहाजो हर गुरते मने बसेरा निज कर महल पावो सुख सहजे बोहर ना होए गो फेरा अंतर जामी पुरख विधाते सरदा मन की पूरे नानक दास एह सुख मांगे मोह को कर संतन की तूरे एको ओंकार सतगुर प्रसाद राग श्री मह राग श्री राग महला पहला घर पहला मोती ता मंदर उसर है रत्नी ता होहे जड़ाओ कस्तूर कुंगू अगर चंदन लीप आवै चाओ मत देख भूला विसरै तेरा चितना आवै नाओ हर विन जियो जल वल जाओ मैं अपना गौर पूछ देखिया अवर नाहीं था रहाओ धरती ता हीरे लाल जड़ती पलंग लाल जड़ाओ मोहनी मुख मणि सोहै कर करे रंग पसाओ मत देख भूला विसरै तेरा चितना आवै नाओ सिद्ध होवा सिद्ध लाई रिद आखा सिद्ध होवा सिद्ध लाई रिद आखा गोपत प्रगट होए बैसा लोक राखै पाओ मत देख भूला विसरै तेरा चित ना आवै नाओ सुल्तान होवा मेल लश्कर तख्त राखा पाओ हुक्म हासिल करी बैठा नानका सब बाओ मत देख भूला विसरै तेरा चितना आवै नाओ श्री राग महला पहला कोट कोटी मेरी आरजा पवन पियन अप्याओ चंद सूरज दोए गुफै न देखा सुपने सौन न थाओ पी तेरी कीमत न पवै हो केवड़े आखा नाओ साचा निरंकार निज थाए सुन सुन आखण आखणा जे पावै करे तमाए रहाओ कुसा कटिया बार बार पीसण पीसा पाए अग्गी सेती जालिया भसम सेती रल जाओ पी तेरी कीमत ना पवै हो केवड़ आखा नाओ पंखी हुए कै जे पवा सह असमानी जाओ नदरी किसै ना आवो ना किछ पिया ना खाओ पी तेरी कीमत ना पवै हो केवड़े आखा नाओ नानक कागद लखमण पढ़ पढ़ कीचै पाओ मसू तोट ना आवै लिखण पौन चलाओ पी तेरी कीमत ना पवै हो केवड़े आखा नाओ श्री राग महला पहला लिखै बोलण बोलना लिखै खाना खाओ लिखै वाट चलाइया लिखै सुन वेखाओ लिखै साह लवाई है पढ़े के पुछण जाओ बाबा माया रचना तो हो अंधा नाम विसारिया ना तिस एह ना ओहो परहाओ जीवन मरना जाय कै इथै खाजै नकाल जिथै बह समझाई है तिथै कोई ना चल्यो नाल रोवण वाले जितड़े सब बन्ने पंड पराल सब को आखै बहुत बहुत घट ना आखै कोए कीमत किने ना पाईया कहन ना बड़ा होए साचा साहब एक तू होर जिया किते लो नीचा अंदर नीच जात नीची हूँ अत नीच नानक तिनके संग साथ वड्या स्यो क्या रीस जिथै नीच समालियन तिथै नदर तेरी बख्शीस श्री राग महला पहला लाभ कुत्ता कूड़ चूड़ा ठग खादा मुरदार पर निंदा पर मल मुख सुद्धि अग्न क्रोध चंडाल रास कस आप सलाहना ए कर्म मेरे करतार बाबा बोलिए पत होए उत्तम से दर उत्तम कहिए नीच कर्म बहर होए रहाओ रस सोयना रस रूपा कामण रस परमल की वास रस घोड़े रस सेजा मंदर रस मीठा रस मास एते रस शरीर कै घट नाम निवास जित बोलै पत पाईऐ सो बोलिया प्रवान फिक्का बोलण विगुचना सुन मूर्ख मन अजान जो तिस भाव है तिन का क्या सा लाहना अवर सवाल्यो काए नानक नदरी वाहरे राचह दान न नाए ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨਹਾਰ ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕੌ ਦਰਬਾਰ ਨਾਨਕ ਸਾਚੇ ਕੋ ਸੱਚ ਜਾਣ ਜਿੱਤ ਸਿਵੈ ਸੁਖ ਪਾਈਏ ਤੇਰੀ ਦਰਗਹਿ ਚੱਲੈ ਮਾਣ ਰਹੋ ਸੱਚ ਸਰਾ ਗੁੜ ਵਾਹਰਾ ਜਿਸ ਵਿੱਚ ਸੱਚਾ ਨਾਓ ਸੁਣੇ ਵਖਾਣੇ ਜੇਤੜੇ ਹੋ ਤਿੰਨ ਬਲਿਹਾਰੈ ਜਾਓ ਤਾ ਮਨ ਖੀਵਾ ਜਾਣੀਐ ਜਾ ਮਹਿਲੀ ਪਾਏ ਥਾਓ ਨਾਓ ਨੀਰ ਚੰਗਿਆਈਆ ਸਤ ਪਰਮਲ ਤਨ ਵਾਸ ਤਾ ਮੁਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ ਦੂਖ ਤਿਸਹਿ ਪਹਿ ਆਖੀਐ ਸੁਖ ਜਿਸਹਿ ਹੀ ਪਾਸ ਸੋ ਕਿਉ ਮਨੋ ਵਿਸਾਰੀਐ ਜਾ ਕੇ ਜੀ ਪ੍ਰਾਣ ਤਿਸ ਬਿਣ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪ੍ਰਵਾਣ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹੇ ਘਸ ਮੁਸ ਕਰ ਮਤ ਕਾਗਦ ਕਰ ਸਾਰ ਭਾਓ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾ ਲਾਹਾ ਲਿਖ ਲਿਖ ਅੰਤ ਨ ਪਾਰਾ ਬਾਰ ਬਾਬਾ ਇਹ ਲਿਖਾ ਲਿਖ ਜਾਣ ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚ ਨਿਸ਼ਾਨ ਰਹਾਉ ਜਿੱਥੈ ਮਿਲੇ ਵਡਿਆਈਆ ਸਦ ਖੁਸ਼ੀਆਂ ਸਦ ਚਾਓ ਤਿੰਨ ਮੁਖ ਟਿੱਕੈ ਨਿਕਲੈ ਜਿਨ ਮਨ ਸੱਚਾ ਨਾਉ ਕਰਮ ਮਿਲੈ ਤਾਂ ਪਾਈਐ ਨਾਹੀ ਗਲੀ ਵਾਓ ਦੁਆਓ ਇੱਕ ਆਵਹਿ ਇੱਕ ਜਾਹੇ ਉੱਠ ਰੱਖੀ ਹੈ ਇੱਕ ਨਾਵ ਸਲਾਰ ਇੱਕ ਉਪਾਏ ਮੰਗ ਤੇ ਇੱਕ ਨ ਵੱਡੇ ਦਰਬਾਰ ਅੱਗੇ ਗਿਆ ਜਾਣੀਏ ਬਿਣ ਨਾਵੈ ਵਿਕਾਰ ਭੈ ਤੀਰੈ ਡਰ ਅਗਲਾ ਖੱਪ ਖੱਪ ਚੀਜੇ ਦੇਹੇ ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿੱਠੇ ਖੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ ਇਹ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣੈ ਸਾ ਲੋਣੇ ਖੱਟ ਤੁਰਸੀ ਇੱਕ ਮੁਖ ਬੋਲਣਾ ਮਾਰਨ ਨਾਦ ਕੀ ਏ ਛੱਤੀ ਅੰਮ੍ਰਿਤ ਭਾਉ ਏਕ ਜਾਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾਉ ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੈ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾਉ ਘੋੜੈ ਪਾਖਰ ਸੋਇਨੇ ਖਸਾਖਤ ਬੂਝਣ ਤੇਰੀ ਬਾਟ ਤਰਕਸ ਤੇਰੀ ਕਮਾਣ ਸਾਂਗ ਤੇਗ ਬੰਧ ਗੁਣ ਧਾਤ ਵਾਜਾ ਨੇਜਾ ਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿਤ ਚੜ੍ਹੈ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤ ਸਾਹੋ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜਿਤ ਸੁੱਤੈ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਉ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ ਅਗਰ ਬਾਸ ਤਨ ਸਾਸ ਅੜਸਠ ਤੀਰਥ ਕਾ ਮੁਖ ਟਿੱਕਾ ਤਿੱਤ ਘੱਟ ਮਤ ਵਿਗਾਸ ਓਤ ਮਤੀ ਸਾ ਲਾਹਣਾ ਸੱਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਬੈਰ ਕਮਾਈਏ ਕੂੜੇ ਕੂੜਾ ਜੋਰ ਰਹਾਉ ਪੂਜ ਲੱਗੈ ਪੀਰ ਆਖੀਏ ਸਭ ਮਿਲੈ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ ਜਾ ਪਤ ਲਿਖੈ ਨਾ ਪਵੈ ਸਭਾ ਪੂਜ ਖੁਆਰ ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਏ ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਏ ਨਾਉ ਮੰਨੀਏ ਖੰਡ ਸਦਾ ਸੱਚ ਸੋਏ ਖੇਹੂ ਖੇਹਰ ਲਾਈਏ ਤਾਂ ਜੀਓ ਕਿਹਾ ਹੋਏ ਜਲੀਆ ਸਭ ਸਿਆਣਪਾ ਉੱਠ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰੈ ਔਗਣਵੰਤੀ ਝੂਰ ਜੇ ਲੋੜੈ ਵਰ ਕਾਮਣੀ ਨਹਿ ਮਿਲੀਐ ਪਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਏ ਪਿਰ ਦੂਰ ਮੇਰੇ ਠਾਕੁਰ ਪੂਰੈ ਤਖਤ ਡੋਲ ਗੁਰਮੁਖ ਪੂਰਾ ਜੇ ਕਰੇ ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚ ਤੋਲ ਰਹਾਉ ਪ੍ਰਭ ਹਰ ਮੰਦਰ ਸੋਹਣਾ ਤਿਸਮੈਂ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ਬਿਨ ਪੌੜੀ ਗੜ ਕਿਉ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਬੇੜੀ ਸ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰਿਆਓ ਜੇ ਤਿਸ ਭਾਵੈ ਉਜਲੀ ਸਤ ਸਰ ਨਹਾਵਣ ਜਾਓ ਪੂਰੋ ਪੂਰੋ ਆਖੀਏ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਵਣੈ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗੱਲ ਮਿਲੇ ਅੰਕ ਸਹੇਲੜੀਆ ਮਿਲ ਕਹਿ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ ਸਾਚੇ ਸਾਹਿਬ ਸਭ ਗੁਣ ਔਗੁਣ ਸਭ ਅਸਾਹ ਕਰਤਾ ਸਭ ਕੋ ਤੀਰੈ ਜੋਰ ਇੱਕ ਸ਼ਬਦ ਵਿਚਾਰੀਐ ਜਾ ਤੂੰ ਤਾਂ ਕਿਆ ਹੋਰ ਰਹਾਉ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿਨੀ ਗੁਣੀ ਸਹਿਜ ਸੰਤੋਖ ਸਿਗਾਰਿਆ ਮਿੱਠਾ ਬੋਲਣੀ ਪਿਰ ਰਿਸਾਲੂ ਤਾਂ ਮਿਲੇ ਜਾ ਗੁਰ ਕਾ ਸ਼ਬਦ ਸੁਣੀ ਕੇਤੀ ਆ ਤੇਰੀ ਆ ਕੁਦਰਤੀ ਕੇਵੜ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਚਾ ਅਜਾਤ ਸੱਚ ਮਿਲੈ ਸੱਚ ਉਪਜੈ ਸੱਚ ਮਹਿ ਸੱਚ ਸਮਾਏ ਸੁਰਤ ਹੋਵੇ ਭਤ ਉਗਬੈ ਗੁਰਬਚਨੀ ਭਉ ਖਾਏ ਨਾਨਕ ਸੱਚਾ ਪਾਤ ਸਾਹੋ ਆਪੇ ਲਏ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਭਰੀ ਹਮੈ ਮੁਈ ਕਰਾਹੋ ਦੂਤ ਲੱਗੇ ਫਿਰ ਚੱਕਰੀ ਸਤਿਗੁਰ ਕਾ ਵੇ ਸਾਹੋ ਕਲਪ ਤਿਆਗੀ ਬਾਦ ਹੈ ਸੱਚਾ ਵੇ ਪਰਵਾਹੋ ਮਨ ਰੇ ਸੱਚ ਮਿਲੈ ਭਉ ਜਾਏ ਭੈ ਬਿਨ ਨਿਰਭਉ ਕਿਉ ਥੀਏ ਗੁਰਮੁਖ ਸ਼ਬਦ ਸਮਾਏ ਰਹਾਉ ਕੀਤਾ ਆਖਣ ਆਖੀਐ ਆਖਣ ਤੋਟ ਨ ਹੋਏ ਮੰਗਣ ਵਾਲੇ ਕੀਤੜੇ ਦਾਤਾ ਏਕੋ ਸੋਏ ਜਿਸ ਕੇ ਜੀ ਪ੍ਰਾਣ ਹੈ ਮਨ ਵਸੈ ਸੁਖ ਹੋਏ ਜਗ ਸੁਪਨਾ ਬਾਜੀ ਬਣੇ ਖਿਨ ਮਹਿ ਖੇਲ ਖਿਲਾਏ ਸੰਜੋਗੀ ਮਿਲ ਏਕ ਸੇਵ ਜੋਗੀ ਉੱਠ ਜਾਏ ਜੋ ਤਿਸ ਭਾਣਾ ਸੋ ਥੀਐ ਅਵਰਨ ਕਰਨਾ ਜਾਏ ਗੁਰਮੁਖ ਵਸਤਵੇ ਸਾਹੀ ਹੈ ਸੱਚ ਬਖਰ ਸੱਚ ਰਾਸ ਜਿਨੀ ਸੱਚ ਬਣੰਜਿਆ ਗੁਰ ਪੂਰੇ ਸਾਬਾਸ ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲ ਪਹਿਲਾ ਧਾਤ ਮਿਲੇ ਫੁਨ ਧਾਤ ਕੋ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੈ ਸੰਤੋਖੀਆ ਹਰ ਜਪ ਏਕੈ ਭਾਏ ਭਾਈ ਰੇ ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈਏ ਮੁਕਤ ਪਦਾਰਥ ਧੇਣ ਰਹਾ ਉੱਚੋ ਥਾਨ ਸੁਹਾਵਣਾ ਉੱਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਏ ਦਾਰ ਘਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ ਤ੍ਰਿਵਿਧ ਕਰਮ ਕਮਾਈਏ ਆਸਨ ਦੇਸਾ ਹੋਏ ਕਿਉ ਗੁਰ ਬਿਨ ਤ੍ਰਿਕੁਟੀ ਛੁੱਟ ਸੀ ਸਹਿਜ ਮਿਲੇ ਸੁਖ ਹੋਏ ਨਿਜ ਘਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਏ ਬਿਨ ਗੁਰ ਮੈਲ ਨਾ ਉਤਰੇ ਬਿਨ ਹਰ ਕਿਉ ਘਰ ਵਾਸ ਏਕੋ ਸ਼ਬਦ ਵਿਚਾਰੀਏ ਅਵਰ ਤਿਆਗੈ ਆਸ ਨਾਨਕ ਦੇਖ ਦਿਖਾਈਏ ਹੋ ਸਦ ਬਲਿਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੋਹਾਗਣੀ ਮੁੱਠੀ ਦੂਜੈ ਭਾਏ ਕੱਲਰ ਕੇਰੀ ਕੰਧ ਜੋ ਅਹਿਨਸ ਕੇਰ ਢਹਿ ਪਾਏ ਬਿਨ ਸ਼ਬਦੈ ਸੁਖ ਨਾ ਥੀਏ ਪਿਰ ਬਿਨ ਦੁੱਖ ਨਾ ਜਾਏ ਮੁੰਦੇ ਪਿਰ ਬਿਨ ਕਿਆ ਸੀਗਾਰ ਦਰ ਘਰ ਢੋਈ ਨਾ ਲਹਿ ਦਰਗਹਿ ਝੂਠ ਖੁਆਰ ਰਹਾਓ ਆਪ ਸੁਜਾਣ ਨ ਭੁੱਲੇ ਸੱਚਾ ਵਾਢੇ ਕਿਰਸਾਨ ਪਹਿਲਾ ਧਰਤੀ ਸਾਧਕੈ ਸੱਚ ਨਾਮ ਦੇ ਦਾਨ ਨੌ ਨਿਧ ਉਪਜੈ ਨਾਮ ਏਕ ਕਰਮ ਪਵੈ ਨਿਸਾਨ ਗੁਰ ਕੋ ਜਾਣ ਨਾ ਜਾਣੇ ਕਿਆ ਤਿਸ ਚੱਜ ਚਾਰ ਅੰਧ ਲੈ ਨਾਮ ਵਿਸਾਰਿਆ, ਮਨਮੁਖ ਅੰਧ ਗੁਬਾਰ, ਆਵਣ ਜਾਣ ਨਾ ਚੁੱਕੇ, ਮਰ ਜਨਮੈ ਹੋਏ ਖੁਆਰ, ਚੰਦਨ ਮੋਲ ਅਣਾਇਆ, ਕੁੰਗੂ ਮਾਂਗ ਸੰਧੂਰ, ਚੋਆ ਚੰਦਨ ਬਹੁਕਣਾ ਪਾਨਾ ਕਨਾਲ ਕਪੂਰ, ਜੇ ਧਨ ਕੰਤ ਨਾ ਭਾਵਈ ਤਾ ਸਭ ਅਡੰਬਰ ਕੂੜ, ਸਭ ਰਸ ਭੋਗਣ ਬਾਦ ਹੈ ਸਭ ਸੀਗਾਰ ਵਿਕਾਰ, ਸਭ ਲਗ ਸ਼ਬਦ ਨਾ ਭੇਦੀ ਹੈ ਕਿਉ ਸੋ ਹੈ ਕਿਉਂ ਸੋ ਹੈ ਗੁਰਦੁਆਰ, ਨਾਨਕ ਧਨ ਸੁਹਾਗਣੀ ਨਾਨਕ ਧਨ ਸੁਹਾਗਣੀ ਜਿਨ ਸਾਹ ਨਾਲ ਪਿਆਰ, ਸ੍ਰੀ ਰਾਗ ਮਹੱਲਾ ਪਹਿਲਾਂ ਸੁਣੀ ਦੇਹ ਡਰਾਵਣੀ, ਜਾ ਜੀਓ ਵਿੱਚੋਂ ਜਾਏ ਪਾਹੇ ਬੁਲੰਦੀ ਵਿੱਚ ਵੀ ਧੂਓ ਨਾ ਨਿਕ ਸਿਓ ਕਾਏ, ਪੰਚੇ ਰੁਨੇ ਦੁੱਖ ਭਰੇ ਬਿਨਸੇ ਦੂਜੈ ਭਾਏ, ਮੂੜੇ ਰਾਮ ਜਪੋ ਗੁਣਸਾਰ, ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ, ਰਹੋ ਜਿਨੀ ਨਾਮ ਵਿਸਾਰਿਆ ਦੂਜੀ ਕਾਰੈ ਲੱਗ, ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅੱਗ, ਗੁਰ ਰਾਖੇ ਸੇ ਉਭਰੇ ਹੋਰ ਮੁੱਠੀ ਧੰਦੈ ਠੱਗ, ਮੁਈ ਪ੍ਰੀਤ ਪਿਆਰ ਗਿਆ ਮੋਆ ਬੈਰ ਵਿਰੋਧ, ਧੰਦਾ ਥੱਕਾ ਹੋ ਮੁਈ ਮਮਤਾ ਮਾਇਆ ਕ੍ਰੋਧ, ਕਾਮ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ, ਕਰਮ ਮਿਲੈ ਸੱਚ ਪਾਈਏ ਗੁਰਮੁਖ ਸਦਾ ਨਿਰੋਧ, ਸੱਚੀ ਕਾਰੈ ਸੱਚ ਮਿਲੈ ਗੁਰਮਤ ਪੱਲੈ ਪਾਏ, ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ, ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ, ਸ੍ਰੀ ਰਾਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹ ਮਨੂਰ, ਔਗਣ ਫਿਰ ਲਾਗੂ ਭੈ ਕੂਰ ਬਜਾਵੈ ਤੂਰ, ਬਿਨ ਸ਼ਬਦ ਪਰਮਾਈਏ ਦੁਬਦਾ ਡੋਬੇ ਪੂਰ, ਮਨ ਰੇ ਸ਼ਬਦ ਤਰੋ ਚਿਤ ਲਾਏ, ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮੈ ਆਵੈ ਜਾਏ, ਰਹੋ ਤਨ ਸੂਚਾ ਸੋ ਆਖੀਐ ਜਿਸ ਮਹਿ ਸਾਚਾ ਨਾਓ, ਭੈ ਸੱਚ ਰਾਤੀ ਦਿਹੋਰੀ ਜੇਵਾ ਸੱਚ ਨਾ ਸੁਆਓ, ਸੱਚੀ ਨਦਰ ਨਿਹਾਲੀਐ ਬੋਹੜ ਨਾ ਪਾਵੈ ਤਾਓ, ਸਾਚੇ ਤੇ ਪਵਨਾ ਪਿਆ ਪਵਨੈ ਤੇ ਜਲ ਹੋਏ, ਜਲ ਤੇ ਤ੍ਰਿਭੁਵਨ ਸਾਜਿਆ ਘਟ ਘਟ ਜੋਤ ਸਮੋਏ, ਨਿਰਮਲ ਮਹਿਲਾ ਨਾ ਥੀਏ ਸਭ ਧਰਤੇ ਪਤ ਹੋਏ, ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ, ਪੰਚ ਭੂਤ ਸੱਚ ਭੈ ਰਤੇ ਜੋਤ ਸੱਚੀ ਮਨ ਮਾਹੇ, ਨਾਨਕ ਔਗਣ ਵਿਸਰੇ ਗੁਰ ਰਾਖੇ ਪਤ ਤਾਹੇ, ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ, ਇੱਕ ਆਵਹਿ ਇੱਕ ਜਾਵਹਿ ਪੂਰ ਭਰੇ ਅਹੰਕਾਰ, ਮਨ ਹਟ ਮਤੀ ਬੂਢੀਏ ਗੁਰਮੁਖ ਸੱਚ ਸੋ ਤਾਰ, ਗੁਰਵਿਨ ਕਿਉ ਤਰੀਏ ਸੁਖ ਹੋਏ ਜੋ ਭਾਵੈ ਤਿਉ ਰਾਖ ਤੂੰ, ਮੈਂ ਅਵਰ ਨ ਦੂਜਾ ਕੋਏ ਰਹਾਉ, ਆਗੈ ਆਗੈ ਦੇਖੋ ਡੋ ਜਲੈ ਪਾਛੈ ਹਰਿਉ ਅੰਗੂਰ, ਜਿਸ ਤੈ ਉਪਜੈ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ, ਆਪੇ ਮੇਲ ਮਿਲਾਵਹੀ ਸਾਚੈ ਮਹਿਲ ਹਦੂਰ, ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਿਸੇਰਿਓ ਵਿਸਾਰਿਓ, ਜੋ ਜੋ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਓ, ਮਨ ਤਨ ਤੇਰਾ ਤੂੰ ਧਣੀ ਗਰਬਿਨ ਵਾਰ ਸਮਿਓ, ਜਿਨ ਇਹੋ ਜਗਤ ਪਾਇਆ ਤ੍ਰਿਭਵਨ ਕਰ ਆਕਾਰ, ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਧ ਗਵਾਰ, ਘਟ ਘਟ ਜੋਤ ਨਿਰੰਤਰੀ ਬੂਝੇ ਗੁਰਮਤਿ ਸਾਰ, ਗੁਰਮੁਖ ਜਿਨੀ ਜਾਣਿਆ ਤਿਨ ਕੀਚੈ ਸਾ ਬਾਸ, ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ, ਨਾਨਕ ਨਾਮ ਸੰਤੋਖੀਆ ਜੀਓ ਪਿੰਡ ਸਭ ਪਾਸ, ਜੀਓ ਪਿੰਡ ਪ੍ਰਭ ਪਾਸ, ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਇਹ ਹੈ ਇਹ ਜਬ ਲਗ ਜੋਬਨ ਸਾਸ ਹੈ, ਤਬ ਲਗ ਇਹੋ ਤਨ ਖੇ ਬਿਨ ਗੁਣ ਕਾਮਨਾ ਆਵੇ, ਢਹਿ ਢੇਰੀ ਤਨ ਖੇ ਮੇਰੇ ਮਨ ਲੈ ਲਾਹਾ ਕਰ ਜਾਹੇ, ਗੁਰਮੁਖ ਨਾਮ ਸਲਾਹੀਏ ਹਉਮੈ ਨਿਵਰੀ ਭਾਹੇ, ਰਹਾਉ ਸੁਣ ਸੁਣ ਗੰਢਣ ਗੰਢੀਏ ਲਿਖ ਪੜ ਬੁੱਝੈ ਭਾਰ ਤ੍ਰਿਸ਼ਨਾ ਐਨ ਸਗਲੀ ਹਉਮੈ ਰੋਗ ਵਿਕਾਰ ਉਹ ਵੇ ਪਰਵਾਹੋ ਤੋਲਬਾ ਗੁਰਮਤ ਕੀਮਤ ਸਾਰ ਲੱਖ ਸਿਆਣਪ ਜੇ ਕਰੀ ਲੱਖ ਸਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧ ਨ ਤ੍ਰਪੀਆ ਬਿਨ ਨਾਵੈ ਦੁਖ ਸੰਤਾਪ ਹਰ ਜਪ ਜੇ ਰਹਿ ਛੁੱਟੀਐ ਗੁਰਮੁਖ ਚੀਨੈ ਆਪ ਤਨ ਮਨ ਗੁਰ ਪਹਿ ਵੇਚਿਆ ਮਨ ਦੀਆ ਸਿਰ ਨਾਲ ਤ੍ਰਿਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀ ਅਪ੍ਰਤ ਪਾਲ ਹੀ ਲਿਖੈ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਵਸੇ ਜਿਉ ਭਾਵੇ ਤਿਉ ਨਿਰਜਾਸ
1: ਲਾਗੀ ਚਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗੱਤ ਜਾਣੀ ਐ ਗੁਰ ਮਿਲੀਐ ਸੰਕ ਉਤਾਰ ਮੋਇਆ ਜਿਤ ਕਰ ਜਾਈਐ ਤਿਤ ਜੀਵਦਿਆਂ ਮਰ ਮਾਰ ਅਨਹਦ ਸ਼ਬਦ ਸੁਹਾਵਣੈ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤੈ ਹੋਮੈ ਹੋਏ ਬਿਨਾਸ ਸਤਿਗੁਰ ਸੇਵੈ ਆਪਣਾ ਹੋ ਸਦ ਕੁਰਬਾਣੇ ਤਾਸ ਖੜ ਦਰਗੈ ਪਹਿਨਾਈਐ ਮੁਖ ਹਰ ਨਾਮ ਨਿਵਾਸ ਜੈ ਦੇਖਾਂ ਤੈ ਰਵ ਰਹੈ ਸਿਵ ਸ਼ਕਤੀ ਕਾ ਮੇਲ ਤ੍ਰਿਗੁਣ ਬੰਦੀ ਦੇਹਰੀ ਜੋ ਆਇਆ ਜਗ ਸੋ ਖੇਲ ਵਿਜੋਗੀ ਦੁਖ ਵਿਛੜੈ ਮਨ ਮੁਖ ਲਹੇ ਨਾ ਮੇਲ ਮਨ ਬੈਰਾਗੀ ਘਰ ਵਸੈ ਸੱਚ ਪੈ ਰਾਤਾ ਹੋਏ ਗਿਆਨ ਮਹਾਰਸ ਭੋਗ ਵੈ ਬਹੁਤ ਭੂਖ ਨਾ ਹੋਏ ਨਾਨਕ ਇਹ ਮਨ ਮਾਰ ਮਿਲ ਭੀ ਫਿਰ ਦੁੱਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਭੀਆ ਲੋਭੈ ਲੱਗਾ ਲੋਭਾਨ ਸ਼ਬਦ ਨਾ ਭੀਜੈ ਸਕਤਾ ਦੁਰਮਤ ਆਵਨ ਜਾਨ ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ ਮਨ ਰੇ ਹੋਮੈ ਛੋੜ ਗੁਮਾਨ ਹਰ ਗੁਰ ਸਰਬਰ ਸੇਵ ਤੂੰ ਪਾਵੈ ਦਰਗੈ ਮਾਨ ਰਹਾਉ ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਧਨ ਜਾਨ ਸਭ ਸੁਖ ਹਰ ਰਸ ਭੋਗਣੈ ਸੰਤ ਸਭਾ ਮਿਲ ਗਿਆਨ ਨਿਤ ਅਹਿਨਸ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚੈ ਪਚਾਨ ਭਰਮੈ ਭੁੱਲਾ ਦੁੱਕਣੋ ਜਮ ਮਾਰ ਕਰੈ ਖੁਲਹਾਨ ਮਨ ਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ ਐਥੈ ਤੰਦ ਪਿਟਾਈਐ ਸਚ ਲਿਖਤ ਪ੍ਰਵਾਨ ਹਰ ਸੱਜਣ ਗੁਰ ਸੇਵਤਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਨਾ ਵਿਸਰੈ ਕਰਮ ਸੱਚੈ ਨਿਸਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੈ ਕਿਉ ਦਰਗੈ ਪਤ ਪਾਈਐ ਜਾ ਹਰ ਨਾ ਵਸੈ ਮਨ ਮਾਹੇ ਗੁਰ ਮਿਲੀਐ ਸੁਖ ਪਾਈਐ ਅਗਨ ਮਰੈ ਗੁਣ ਮਾਹੇ ਮਨ ਰੇ ਅਹਿਨਸ ਹਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੈ ਸੰਸਾਰ ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ ਹਿੰਸਾ ਹੋਮੈ ਗਤ ਗਏ ਨਾਹੀ ਸਹਿਸਾ ਸੋਗ ਗੁਰਮੁਖ ਜਿਸ ਹਰ ਮਨ ਵਸੈ ਤਿਸ ਮਿਲੈ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੈ ਭੋਗਣ ਹਾਰ ਤਿਸ ਸਿਉ ਨਿਹੋ ਨਾ ਕੀਚੈ ਜੋ ਦਿਸੈ ਚੱਲਣ ਹਾਰ ਗੁਰਮੁਖ ਰਵੈ ਸੋਹਾਗਣੀ ਸੋ ਪ੍ਰਭ ਸੇਜ ਪਤਾਰ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਏ ਨਾਨਕ ਸਤਿਗੁਰ ਮੀਤ ਕਰ ਸੱਚ ਪਾਵੈ ਦਰਗੈ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੇ ਬਲ ਹਰ ਬੋਲ ਮਨ ਸਚ ਕਸਵੱਟੀ ਲਾਈਐ

ਦੂਜਾ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰਤਾ ਮੀਰਾ ਸਾਹਿਬ ਰਵ ਰਹਿਆ ਭਰਪੂਰ ਰਹਾਓ।

ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ। ਇਹੋ ਤਨ ਧਰਤੀ ਬੀਜ ਕਰਮਾ ਕਰੋ, ਸਲਲਾ ਪਾਓ ਸਾਰੰਗ ਪਾਣੀ। ਮਨ ਕਿਰਸਾਨ ਹਰ ਹਿਰਦੈ ਜਮਾਇ ਲੈ, ਇਹੋ ਪਾਵਸ ਪਦ ਨਿਰਬਾਣੀ। ਕਾਹੇ ਗਰਭ ਸਮੂੜੇ ਆਇਆ, ਪਿਤ ਸੁਤੋ ਸਗਲ ਕਾਲਤਰ। ਮਾਤਾ ਤੇਰੇ ਹੋਏ ਨ ਅੰਤ ਸਖਾਇਆ ਰਹਾਉ। ਬਿਖੈ ਬੇਕਾਰ ਦੁਸ਼ਟ ਕਿਰਖਾ ਕਰੈ, ਇਨ ਤਜ ਆਤਮੈ ਹੋਏ ਤਿਹਾਈ। ਜਪ ਤਾਪ ਸੰਜਮ ਹੋਏ ਚਬਰਾਕੈ, ਕਮਲ ਬਿਗਸੈ ਮਦ ਆਸ਼ਰਮਾਈ। ਬੀਸ ਸਪਤਾਹ ਰੋ ਬਾਸਰੋ ਸੰਗ੍ਰਹਿ, ਤੀਨ ਖੋੜਾ ਨਿਤ ਕਾਲ ਸਾਰੈ। ਦਸ ਅਠਾਰ ਮੈਂ ਅਪਰਮ ਪ੍ਰੋਚੀਨੈ, ਕਹਿ ਨਾਨਕ ਇਵ ਏਕ ਤਾਰੈ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ। ਅਮਲ ਕਰ ਧਰਤੀ ਬੀਜ ਸਬਦੋ ਕਰ, ਸੱਚ ਕੀ ਆਬ ਨਿਤ ਦੇਹ ਪਾਣੀ। ਹੋਏ ਕਿਰਸਾਨ ਇਮਾਨ ਜਮਾਇ ਲੈ, ਭਿਸਤ ਦੋਜਕ ਮੂੜੈ ਏਵ ਜਾਣੀ। ਮਤ ਜਾਣ ਸਹਿ ਗੱਲੀ ਪਾਇਆ, ਮਾਲਕੈ ਮਾਣੈ ਰੂਪ ਕੀ ਸੋਭਾ। ਇਤ ਵਿਧੀ ਜਨਮ ਗਵਾਇਆ ਰਹਾਉ। ਮਤ ਜਾਣ ਸਹਿ ਗੱਲੀ ਪਾਇਆ, ਮਾਲਕੈ ਮਾਣੈ ਰੂਪ ਕੀ ਸੋਭਾ। ਇਤ ਵਿਧੀ ਜਨਮ ਗਵਾਇਆ ਰਹਾਉ। ਐਬ ਤਨ ਚਿਕੜੋ ਇਹ ਮਨ ਮੀਡ ਕਹੋ, ਕਮਲ ਕੀ ਸਾਰ ਨਹੀਂ ਮੂਲ ਪਾਈ। ਭੌਰ ਉਸਤਾਦ ਨਿਤ ਭਾਖਿਆ ਬੋਲੈ, ਕਿਉਂ ਬੂਝੈ ਜਾਂ ਨਹਿ ਬੁਝਾਈ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ। ਖਸਮ ਕੀ ਨਦਰ ਦਿਲੇ ਪਿਸੰਦੈ, ਜਿਨੀ ਕਰ ਏਕ ਧਿਆਇਆ। ਤੀਹ ਕਰ ਰੱਖੈ

ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਪ ਖਾਕ ਜਿਨ ਬੰਦ ਰਹਾਈ ਧਨ ਸਿਰਜਨਹਾਰੋ ਮਰਨਾ ਮੁੱਲਾ ਮਰਨਾ ਭੀ ਕਰਤਾਰੋ ਡਰਨਾ ਰਹਾਓ ਤਾ ਤੂੰ ਮੁੱਲਾ ਤਾ ਤੂੰ ਕਾਜੀ ਜਾਣੇ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੇ ਕੋ ਰਹੇ ਨਾ ਭਰੀਐ ਪਾਈ ਸੋਈ ਕਾਜੀ ਜਿਨੇ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਹੈ ਭੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਨਹਾਰੋ ਪੰਜ ਵਕਤ ਨੇ ਵਾਜ ਗੁਜ਼ਾਰੈ ਪੜੇ ਕਤੇਬ ਕੁਰਾਣਾ ਨਾਨਕ ਆਖੈ ਗੋਰਸ ਦੇਈ ਰਹਿਓ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸਵਾਨ ਦੋਏ ਸਵਾਨੀ ਨਾਲ ਭਲਕੈ ਪੌਕੈ ਸਦਾ ਬਿਆਲ ਕੂੜ ਛੁਰਾ ਮੁੱਠਾ ਮੁਰਦਾਰ ਧਨ ਕਰੂਪ ਰਹਾ ਕਰਤਾਰ

ਜੇਤਾ ਦੇ ਤੇਤਾ ਹੋਂ ਖਾਓ, ਬਿਆਹ ਦਰ ਨਾਹੀਂ ਕਹਿ ਦਰ ਜਾਓ, ਨਾਨਕ ਏਕ ਕਹੈ ਅਰਦਾਸ, ਜੀਉ ਪਿੰਡ ਸਭ ਤੇਰੇ ਪਾਸ। ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੋ, ਆਪੇ ਵੇਖੈ ਸੁਣੈ ਆਪੇ ਹੀ, ਕੁਦਰਤ ਕਰੈ ਜਹਾਨੋ, ਜੋ ਤਿਸ ਭਾਵੈ ਨਾਨਕਾ ਹੁਕਮ ਸੋਈ ਪਰਵਾਨੋ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਕੀਤਾ ਕਹਾਂ ਕਰੇ ਮਨਮਾਨ, ਦੇਵਨ ਹਾਰੈ ਕਹਿ ਹੱਥ ਦਾਨ, ਭਾਵੈ ਦੇ ਨਾ ਦੇਈ ਸੋਏ, ਕਿਤੇ ਕਹਿ ਕਹੀਏ ਕਿਆ ਹੋਏ। ਆਪੇ ਸੱਚ ਭਾਵੈ ਤਿਸ ਸੱਚ, ਅੰਧਾ ਕੱਚਾ ਕੱਚ ਨੇ ਕੱਚ ਰਹਾਉ, ਜਾ ਕੇ ਰੁੱਖ ਬਿਰਖ ਆਰਾਓ, ਜੇਹੀ ਧਤ ਤਿਹਾ ਤਿਨ ਨਾਉ, ਫੁੱਲ ਫਲ ਭਾਓ ਫੁੱਲ ਪਾਓ, ਫਲ ਲਿਖਿਆ ਪਾਏ, ਆਪ ਬੀਜ ਆਪੇ ਹੀ ਖਾਏ। ਕੱਚੀ ਕੰਧ ਕੱਚਾ ਵਿਚਰਾਜ, ਮਤ ਅਲੂਣੀ ਫਿੱਕਾ ਸਾਧ, ਨਾਨਕ ਆਣੈ ਆਵੈ ਰਾਸ, ਵਿਣ ਨਾਵੈ ਨਾਹੀ ਸਾਬਾਸ। ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ, ਅਸ਼ਲ ਸ਼ਲਾਈ ਨਹਿ ਸ਼ਲੈ, ਨਹਿ ਘਾਉ ਕਟਾਰਾ ਕਰ ਸਕੈ, ਜੋ ਸਾਹਿਬ ਰਾਖੈ ਤਿਉ ਰਹੈ, ਇਸ ਲੋਭੀ ਕਾ ਜੀਉ ਟਲ ਪਲੈ। ਬਿਨ ਤੇਲ ਦੀਵਾ ਕਿਉ ਜਲੈ ਰਹਾਉ, ਉਥੀ ਪਰਾਣ ਕਮਾਈਐ, ਭਉ ਵੱਟੀ ਇਤ ਤਨ ਪਾਈਐ, ਸਚ ਬੂਝਣ ਆਣ ਜਲਾਈਐ, ਇਹੋ ਤੇਲ ਦੀਵਾ ਇਹੋ ਜਲੈ, ਕਰ ਚਾਨਣ ਸਾਹਿਬ ਤੋ ਮਿਲੈ ਰਹਾਉ, ਇਤ ਤਨ ਲਾਗੈ ਬਾਣੀਆਂ, ਸੁਖ ਹੋਵੈ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗੈ ਬੈਸਣ ਪਾਈਐ, ਕਹੁ ਨਾਨਕ ਬਾਹਾਂ ਲੁੜਾਈਐ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਹਾਂ ਸਤਿਗੁਰ ਸੇਵੀ ਆਪਣਾ, ਇੱਕ ਮਨ ਇੱਕ ਚਿਤ ਪਾਏ, ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸਨੂੰ ਦੇ ਬੁਝਾਏ, ਮਨ ਚਿੰਦਿਆ ਵਰ ਪਾਵਣਾ, ਜੋ ਇੱਛੈ ਸੋ ਫਲ ਪਾਏ, ਨਾਉ ਧਿਆਈਐ ਨਾਉ ਮੰਗੀਐ, ਨਾਮੇ ਸਹਿਜ ਸਮਾਏ, ਮਨ ਮੇਰੈ ਹਰ ਰਸ ਚਾਖ ਤਿਖ ਜਾਏ, ਜਿਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਉ, ਜਿਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ, ਅੰਤਰ ਹਰ ਰਸ ਰਬ ਰਹਿਆ ਚੁੱਕਾ ਮਨ ਅਭਿਮਾਨ, ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ, ਮਨ ਨਿਰਮਲ ਹਰ ਰਬ ਰਹਿਆ ਪਾਇਆ ਦਰਗੇ ਮਾਨ, ਸਤਿਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ, ਹੋਮੈ ਮਮਤਾ ਮਾਰ ਕੈ ਹਰ ਰਾਖਿਆ ਉਰਤਾਰ, ਹਾਂ ਤਿਨ ਕੇਵਲ ਹਾਰਣੈ ਜਿਨ੍ਹਾਂ ਨਾਮੇ ਲੱਗਾ ਪਿਆਰ, ਸੇਈ ਸੁਖੀਐ ਚੌਜੁਗੀ ਜਿਨ੍ਹਾਂ ਨਾਮ ਅਖੁੱਟ ਅਪਾਰ, ਗੁਰ ਮਿਲੀਐ ਨਾਮ ਪਾਈਐ ਚੁੱਕੈ ਮੋਹ ਪਿਆਸ, ਹਰ ਸੇਤੀ ਮਨ ਰਬ ਰਹਿਆ ਘਰ ਹੀ ਮਾਹੇ ਉਦਾਸ, ਜਿਨ੍ਹਾਂ ਹਰ ਕਾ ਸਾਧ ਆਇਆ ਹੋਂ ਤਿਨ ਬਲਹਾਰੈ ਜਾਸ, ਨਾਨਕ ਨਦਰੀ ਪਾਈਐ ਸਚ ਨਾਮ ਗੁਣਤਾਸ। ਸ੍ਰੀ ਰਾਗ ਮਹੱਲਾ ਤੀਜਾ, ਬਹੁ ਭੇਖ ਕਰ ਪੁਰਮਾਈਐ, ਮਨ ਹਿਰਦੈ ਕਪਟ ਕਮਾਏ, ਹਰ ਕਾ ਮਹਿਲ ਨਾ ਪਾਵਈ ਮਰ ਵਿਸਟਾ ਮਾਹੇ ਸਮਾਏ, ਮਨ ਰੇ ਗਿਰਹੀ ਮਾਹੇ ਉਦਾਸ, ਸਚ ਸੰਜਮ ਕਰਨੀ ਸੋ ਕਰੈ ਗੁਰਮੁਖ ਹੋਏ ਪ੍ਰਗਾਸ ਰਾਉ, ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਕਰੈ ਮੈਂ ਪਾਏ, ਹਰ ਕਾ ਨਾਮ ਧਿਆਈਐ ਸਤਸੰਗਤ ਮੇਲ ਮਿਲਾਏ, ਜੇ ਲਖ ਇਸਤਰੀਆਂ ਭੋਗ ਕਰੈ ਨਵ ਖੰਡ ਰਾਜ ਕਮਾਏ, ਬਿਨ ਸਤਿਗੁਰ ਸੁਖ ਨਾ ਪਾਵਈ ਫਿਰ ਫਿਰ ਜੋਨੀ ਪਾਹੇ, ਹਰ ਹਾਰ ਕੰਠ ਜਿਨੀ ਪਹਿਰਿਆ ਗੁਰਚਰਣੀ ਚਿੱਤ ਲਾਏ, ਤਿੰਨਾ ਪਿੱਛੇ ਰਿੱਧ ਸਿੱਧ ਫਿਰੈ ਉਹਨਾਂ ਤਿਲਨਾ ਤਮਾਏ, ਜੋ ਪ੍ਰਭ ਭਾਵੈ ਸੋਥੀਐ ਅਵਰਨਾ ਕਰਨਾ ਚਾਏ, ਜਨ ਨਾਨਕ ਜੀਵੈ ਨਾਮ ਲੈ ਹਰ ਦੇਵੋ ਸਹਿਜ ਸੁਪਾਏ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ, ਗੁਰਮੁਖ ਕਾਰ ਕਮਾਵਣੀ ਸੱਚ ਘੱਟ ਪ੍ਰਗਟ ਹੋਏ, ਅੰਤਰ ਜਿਸ ਕਹਿ ਸੱਚ ਵਸੈ ਸੱਚੇ ਸੱਚੀ ਸੋਏ।
सच मिले से ना विछुड़े तिन निज घर वासा होए। मेरे राम मैं हर बिन अवर न कोए, सतगुर सच प्रभ निर्मला शब्द मिलावा होए रहाओ। शब्द मिले सो मिल रहै जिसनु आपे लय मिलाए, दूजे पाए को ना मिले फिर आवे जाए। सब मैं एक वर्तदा एको रहया समाए, जिसनु आप दयाल होए सो गुरमुख नाम समाए। पढ़ पढ़ पंडित जोत की वाद करे विचार, मत बुद्ध भवि न बुझई अंतर लोभ विकार। लख चौरासी भ्रम दे भ्रम भ्रम हुए खुआर, पूर्व लिखिया कमावना कोई ना मेटनहार।

ਵਿਸ਼ਵਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਧੁਰਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਏ ਰਹਾਉ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ ਗੁਰਮਤ ਜਿਨੀ ਪਛਾਣਿਆ ਸੇ ਦੇਖੈ ਸਦਾ ਹਦੂਰ ਜਿਨ ਗੁਣ ਤਿਨ ਸਾਧ ਮਨ ਵਸੈ ਉਹ ਗੁਣਵੰਤਿਆ ਦੂਰ ਮਨਮੁਖ ਗੁਣ ਤੇ ਬਾਹਰੈ ਬਿਨ ਨਾਵੈ ਮਰਦੈ ਚੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ ਅੰਦਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕੁਸੰਭਕਾ ਬਿਨ ਸਜਾਏ ਦੁੱਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚੇਤੈ ਲਿਵ ਲਾਏ ਪੱਗ ਖਿਸੀਏ ਰਹਿਣਾ ਨਹੀਂ ਅੱਗੇ ਠੌਰ ਨਾ ਪਾਏ ਉਹ ਵੇਲਾ ਹੱਥ ਨਾ ਆਵਈ ਅੰਤ ਗਇਆ ਪਛਤਾਏ ਜਿਸ ਨਦਰ ਕਰੈ ਸੋ ਉਪਰੈ ਹਰ ਸੇਤੀ ਲਿਵ ਲਾਏ ਦੇਖਾ ਦੇਖੀ ਸਭ ਕਰੈ ਮਨਮੁਖ ਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਿਨ ਥਾਏ ਹਰ ਗੁਣ ਗਾਵੈ ਹਰ ਨਿਤ ਪੜੈ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵ ਲਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੈ ਮੁਖ ਸਦ ਉਜਲੈ ਤਿਤ

ਸੱਚੇ ਸੱਚ ਸਮਾਏ। ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤੀ ਹਰ ਧਿਆਏ। ਸ੍ਰੀ ਰਾਗ ਮਹੱਲਾ ਤੀਜਾ। ਹਰ ਭਗਤਾਂ ਹਰ ਧਨ ਰਾਸ ਹੈ ਗੁਰਪੂਸ਼ ਕਰੇ ਵਾਪਾਰ। ਹਰ ਨਾਮ ਸਲਾਹਨ ਸਦਾ ਸਦਾ ਵੱਖਰ ਹਰ ਨਾਮ ਆਧਾਰ। ਗੁਰਪੂਰੈ ਹਰ ਨਾਮ ਦਿਰੜਾਇਆ ਹਰ ਭਗਤਾਂ ਤੁੱਟ ਭੰਡਾਰ। ਭਾਈ ਰੇ ਇਸ ਮਨ ਕਉ ਸਮਝਾਏ ਇਹ ਮਨ ਆਲਸ ਕਿਆ ਕਰੈ ਗੁਰਮੁਖ ਨਾਮ ਧਿਆਏ ਰਹਾਉ। ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ। ਪਾਖੰਡ ਭਗਤ ਨਾ ਹੋਵਈ ਦੁਬਦਾ ਬੋਲ ਖੁਆਰ। ਸੋ ਜਨ ਰਲਾਇਆ ਨਾ ਰਲੈ ਜਿਸ ਅੰਤਰ ਵਿਵੇਕ ਵਿਚਾਰ। ਸੋ ਸੇਵਕ ਹਰ ਆਖੀਐ ਜੋ ਹਰ ਰਾਖੈ ਉਰਤਹਾਰ। ਮਨ ਤਨ ਸੌਪੈ ਆਗੈ ਧਰੈ ਹੋਮੈ ਵਿੱਚੋਂ ਮਾਰ। ਧਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੈ ਹਾਰ। ਕਰਮ ਮਿਲੈ ਤਾਂ ਪਾਈਐ ਵਿਣ ਕਰਮੈ ਪਾਇਆ ਨਾ ਜਾਏ। ਲੱਖ ਚੌਰਾਸੀ ਤਰਸਦੈ ਜਿਸ ਮਿਲੈ ਸੋ ਮਿਲੇ ਹਰਿਆਏ। ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ। ਅੰਦਰ ਨਾਮ ਧਿਆਈਐ ਸਹਿਜੇ ਨਾਮ ਸਮਾਏ। ਅੰਦਰ ਰਚੈ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ। ਭਾਈ ਰੇ ਜਗ ਦੁਖੀਆ ਦੂਜੇ ਪਾਏ ਗੁਰਸਰਣਾਈ ਸੁਖ ਲਹੈ ਅੰਦਰ ਨਾਮ ਧਿਆਏ ਰਹਾਉ। ਸਾਚੇ ਮੈਲ ਨਾ ਲੱਗਈ ਮਨ ਨਿਰਮਲ ਹਰ ਧਿਆਏ। ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ। ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਏ।

ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ। ਨਾਨਕ ਨਾਮ ਧਿਆਈਐ ਸਭਨਾ ਜੀਆਂ ਕਾ ਆਧਾਰ। ਸ੍ਰੀ ਰਾਗ ਮਹੱਲਾ ਤੀਜਾ। ਮਨਮੁਖ ਮੋਹ ਵਿਆਪਿਆ ਬੈਰਾਗ ਉਦਾਸੀ ਨਾ ਹੋਏ। ਸ਼ਬਦ ਨਾ ਚੀਨੈ ਸਦਾ ਦੁੱਖ ਹਰਦਰ ਗੈ ਪਤ ਖੋਏ। ਹਉਮੈ ਗੁਰਮੁਖ ਖੋਈਐ ਨਾਮ ਰਤੇ ਸੁਖ ਹੋਏ। ਮੇਰੇ ਮਨ ਅਹਿਨਸ ਪੂਰ ਰਹੀ ਨਿਤਿਆਸਾ। ਸਤਿਗੁਰ ਸੇਵ ਮੋਹ ਪਰ ਜਲੈ ਕਰਹੀ ਮਾਹੇ ਉਦਾਸਾ ਰਹਾਉ। ਗੁਰਮੁਖ ਕਰਮ ਕਮਾਵੈ ਬਿਕਸੈ ਹਰ ਬੈਰਾਗ ਆਨੰਦ। ਅਹਿਨਸ ਭਗਤ ਕਰੈ ਦਿਨ ਰਾਤੀ ਹੋਮੈ ਮਾਰ ਨਚਿੰਦ। ਵੱਡੈ ਭਾਗ ਸਤਸੰਗਤ ਪਾਈ ਹਰ ਪਾਇਆ ਸਹਿਜ ਆਨੰਦ। ਸੋ ਬੈਰਾਗੀ ਸੋਈ ਹਰਦੇ ਨਾਮ ਵਸਾਏ। ਅੰਤਰ ਲਾਗ ਨ ਤਮ ਸਮੂਲੈ ਵਿੱਚੋ ਆਪ ਗਵਾਏ। ਨਾਮ ਨਿਧਾਨ ਸਤਿਗੁਰੂ ਦਿਖਾਲਿਆ ਹਰ ਰਸ ਪੀਆ ਅਗਾਏ। ਜਿਨ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ। ਮਨਮੁਖ ਫਿਰੇ ਨਾ ਜਾਣੈ ਸਤਿਗੁਰ ਹੋਮੈ ਅੰਦਰ ਲਾਗ। ਨਾਨਕ ਸ਼ਬਦ ਰਤੈ ਹਰ ਨਾਮ ਰੰਗਾਏ ਬਿਨ ਭੈ ਕੇ ਹੀ ਲਾਗ। ਸ੍ਰੀ ਰਾਗ ਮਹੱਲਾ ਤੀਜਾ। ਘਰ ਹੀ ਸੌਦਾ ਪਾਈਐ ਅੰਤਰ ਸਭ ਵੱਤ ਹੋਏ। ਖਿਨ ਖਿਨ ਨਾਮ ਸੰਭਾਲੀਐ ਗੁਰਮੁਖ ਪਾਵੈ ਕੋਏ। ਨਾਮ ਨਿਧਾਨ ਅਖੁੱਟ ਹੈ।

ਗੁਰਮੁਖਾਂ ਕੇ ਮੁਖ ਉਜਲੈ ਗੁਰ ਸਬਦੀ ਵਿਚਾਰ, ਹਲਤ ਪਲਤ ਸੁਖ ਪਾਏ ਦੇ ਜਪ ਜਪ ਹਿਰਦੇ ਮੁਰਾਰ, ਘਰ ਹੀ ਵਿੱਚ ਮਹਿਲ ਪਾਇਆ ਗੁਰ ਸਬਦੀ ਵਿਚਾਰ, ਸਤਿਗੁਰ ਤੇ ਜੋ ਮੋਹ ਫੇਰੈ ਮੱਥੈ ਤਿਨ ਕਾਲੈ, ਅੰਦਨ ਦੁੱਖ ਕਮਾਵਦੈ ਨਿਤ ਜੋ ਹੈ ਜਮ ਜਾਲੈ, ਸੁਪਨੈ ਸੁਖ ਨਾ ਦੇਖਣੀ ਬਹੁ ਚਿੰਤਾ ਪਰਜਾਲੈ, ਸਭਨਾ ਕਾ ਦਾਤਾ ਏਕ ਹੈ ਆਪੇ ਬਖਸ ਕਰੇ, ਕਹਿਣਾ ਕਿਛੂ ਨਾ ਜਾਵੈ ਜਿਸ ਭਾਵੈ ਤਿਸ ਤੇ, ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ, ਗੁਰਪ੍ਰਸਾਦੀ ਮਨ ਵਸੈ ਹੋਮੈ ਦੂਰ ਕਰੈ, ਇਹ ਮਨ ਧਾਵਤ ਤਾਰ ਹੈ।

ਮਨ ਮੁਖ ਮਨ ਤਨ ਅੰਧ ਹੈ ਤਿਸ ਨੂੰ ਠੌਰ ਨਾ ਠਾਓ ਬਹੁ ਜੋਨੀ ਪੌਦਾ ਫਿਰੈ ਸੁਨੈ ਘਰ ਜੋ ਬਹੁ ਜੋਨੀ ਪਹੁੰਦਾ ਫਿਰੈ ਜੋ ਸੁਨੈ ਘਰ ਕਾਉ ਗੁਰਮਤੀ ਘਟ ਚਾਨਣਾ ਸ਼ਬਦ ਮਿਲੈ ਹਰ ਨਾਉ ਤ੍ਰੈ ਗੁਣ ਵਿਖਿਆ ਅੰਧ ਹੈ।

ਸਾਰਿਆ ਜਗਤ ਪਿਤਾ ਪ੍ਰਿਤਪਾਲ, ਬਾਜੋ ਗੁਰੂ ਅਚੇਤ ਹੈ ਸਬਦ ਦੀ ਜਮਕਾਲ, ਨਾਨਕ ਗੁਰਮਤਿ ਉਬਰੈ ਸੱਚਾ ਨਾਮ ਸਮਾਲ। ਸ੍ਰੀ ਰਾਗ ਮਹੱਲਾ ਤੀਜਾ।

ਜਾਏ। ਪਾਈ ਰੇ ਗੁਰਮਤ ਸੱਚ ਰਹਾਉ, ਸੱਚੋ ਸੱਚ ਕਮਾਵਣਾ, ਸੱਚੈ ਸਭ ਮਿਲਾਉ ਰਹਾਉ। ਜਿਨੀ ਨਾਮ ਪਛਾਣਿਆ ਤਿਨ ਵਿਟੋ ਬਲ ਜਾਉ, ਆਪ ਛੋੜ ਚਰਣੀ ਲਗਾ, ਚੱਲਾਂ ਤਿਨ ਕਹਿ ਪਾਏ, ਲਾਹਾ ਹਰ ਹਰ ਨਾਮ ਮਿਲੈ, ਸਹਿਜੇ ਨਾਮ ਸਮਾਏ। ਬਿਨ ਗੁਰ ਮਹਿਲ ਨਾ ਪਾਈਐ, ਨਾਮ ਨਾ ਪ੍ਰਾਪਤ ਹੋਏ, ਐਸਾ ਸਤਿਗੁਰ ਲੋੜ ਲਹੋ, ਜਿੱਦੂ ਪਾਈਐ ਸੱਚ ਸੋਏ। ਅਸੁਰ ਸੰਘਾਰੈ ਸੁਖ ਵਸੈ, ਜੋ ਤਿਸ ਭਾਵੈ ਸੋ ਹੋਏ। ਜਿਹਾ ਸਤਿਗੁਰ ਕਰ ਜਾਣਿਆ, ਤਿਹੋ ਜਿਹਾ ਸੁਖ ਹੋਏ, ਇਹੋ ਸਹਿਸਾ ਮੂਲੈ ਨਾਹੀਂ ਭਾਉ ਲਾਏ ਜਨ ਕੋਏ, ਨਾਨਕ ਏਕ ਜੋਤ ਦੋਇ ਮੂਰਤੀ, ਸ਼ਬਦ ਮਿਲਾਵਾ ਹੋਏ। ਸ੍ਰੀ ਰਾਗ ਮਹੱਲਾ ਤੀਜਾ।

ਸੁਹਾਗਣ ਤਨ ਸਿਗਾਰ, ਸਿਜੈ ਕੰਤਨਾ ਆਵਈ ਨਿਤ ਨਿਤ ਹੋਏ ਖੁਆਰ, ਫਿਰਕਾ ਮਹਿਲ ਨਾ ਪਾਵਈ ਨਾ ਦਿਸੈ ਘਰ ਬਾਰ। ਭਾਈ ਰੇ ਇੱਕ ਮਨ ਨਾਮ ਧਿਆਏ, ਸੰਤਾਂ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਏ ਰਹਾਉ। ਗੁਰਮੁਖ ਸਦਾ ਸੁਹਾਗਣੀ ਪਿਰ ਰਾਖਿਆ ਉਰ ਧਾਰ, ਮਿੱਠਾ ਬੋਲੈ ਨਿਪਚਲੈ ਸਿਜੇ ਰਵੇ ਪਤਾਰ, ਸੁਭਾਵੰਤੀ ਸੁਹਾਗਣੀ ਜਿਨਹੂੰ ਗੁਰ ਕਾ ਹੇਤ ਅਪਾਰ। ਪੂਰੇ ਭਾਗ ਸਤਿਗੁਰ ਮਿਲੈ ਜਾਂ ਭਾਗੇ ਕਾ ਉਦੋ ਹੋਏ, ਅੰਤਰੋ ਦੁੱਖ ਭਰਮ ਕੱਟੀਐ ਸੁਖ ਪ੍ਰਾਪਤ ਹੋਏ, ਗੁਰ ਕੈ ਭਾਣੈ ਜੋ ਚੱਲੈ ਦੁੱਖ ਨਾ ਪਾਵੈ ਕੋਏ। ਗੁਰ ਕੈ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੈ ਕੋਏ, ਜਿਨ੍ਹਾਂ ਪ੍ਰਾਪਤ ਤਿਨ ਪੀਆ ਹੋਮੈ ਵਿੱਚੋ ਖੋਏ, ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ। ਸ੍ਰੀ ਰਾਗ ਮਹੱਲਾ ਤੀਜਾ, ਜਾਂ ਪਿਰ ਜਾਣੈ ਆਪਣਾ ਤਨ ਮਨ ਅੱਗੇ ਧਰੇ, ਸੁਹਾਗਣੀ ਕਰਮ ਕਮਾਵਦੀਆਂ ਸਹੀ ਕਰਮ ਕਰੇ, ਸਹਿਜੇ ਸੱਚ ਮਿਲਾਵੜਾ ਸੱਚ ਵਡਾਈ ਦੇ। ਭਾਈ ਰੇ ਗੁਰ ਬਿਨ ਭਗਤ ਨਾ ਹੋਏ, ਬਿਨ ਗੁਰ ਭਗਤ ਨਾ ਪਾਈਐ ਜੇ ਲੋਚੈ ਸਭ ਕੋਏ ਰਹਾਉ। ਲੱਖ ਚੌਰਾਸੀ ਫਿਰ ਪਿਆ ਕਾਮਣ ਦੂਜੇ ਪਾਏ, ਬਿਨ ਗੁਰ ਨੀਂਦ ਨਾ ਆਵਈ ਦੁਖੀ ਰਹਿਣ ਵਿਹਾਏ, ਬਿਨ ਸਭ ਦੇ

ਸਤਿਗੁਰ ਮਿਲੀਏ ਧਨ ਪਾਇਆ। ਹਰ ਨਾਮਾ ਹਿਰਦੈ ਸਮਾਲ, ਨਾਮ ਰਤੈ ਸੀ ਨਿਰਮਲੈ, ਗੁਰ ਕੈ ਸਹਿਜ ਸੁਭਾਈ, ਮਨ ਤਨ ਰਤਾ ਰੰਗ ਸਿਉ, ਰਸਨਾ ਰਸਨ ਰਸਾਈ। ਨਾਨਕ ਰੰਗ ਨਾ ਉਤਰੈ, ਜੋ ਹਰ ਧੁਰ ਛੁਡਿਆ ਲਾਏ। ਸ੍ਰੀ ਰਾਗ ਮਹੱਲਾ ਤੀਜਾ। ਗੁਰਮੁਖ ਕਿਰਪਾ ਕਰੈ ਭਗਤ ਕੀ ਜੈ, ਬਿਨ ਗੁਰ ਭਗਤ ਨਾ ਹੋਈ। ਆਪੇ ਆਪ ਮਿਲਾਏ ਬੂਜੈ, ਤਾਂ ਨਿਰਮਲ ਹੋਵੈ ਸੋਈ। ਹਰ ਜੀਉ ਸਾਚਾ, ਸਾਚੀ ਬਾਣੀ ਸ਼ਬਦ ਮਿਲਾਵਾ ਹੋਈ। ਭਾਈ ਰੇ ਭਗਤਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨਾ ਕਿੰਨੀ, ਬਿਰਥਾ ਜਨਮ ਗਵਾਇਆ ਰਹਾਉ। ਆਪੇ ਜਗ ਜੀਵਨ ਸੁਖਦਾਤਾ, ਆਪੇ ਬਖਸ ਮਿਲਾਏ। ਜੀ ਜੰਤ ਇਹ ਕਿਆ ਵਿਚਾਰੇ, ਕਿਆ ਕੋ ਆਖ ਸੁਣਾਏ। ਗੁਰਮੁਖ ਆਪੇ ਦੇ ਵਡਾਈ, ਆਪੇ ਸੇਵ ਕਰਾਏ। ਦੇਖ ਕੁਟੰਬ ਮੋਹੇ ਲੁਭਾਣਾ, ਚਲਦਿਆਂ ਨਾਲ ਨਾ ਜਾਈ। ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਦੀ ਕੀਮ ਨਾ ਪਾਈ। ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ, ਅੰਤੈ ਹੋਏ ਸਖਾਈ। ਆਪਣੇ ਮਨ ਚਿਤ ਕਹੇ ਕਹਾਏ, ਬਿਨ ਗੁਰ ਆਪ ਨਾ ਜਾਈ। ਹਰ ਜੀਉ ਦਾਤਾ ਭਗਤ ਬਸ਼ਲ ਹੈ, ਕਰ ਕਿਰਪਾ ਮਨ ਵਸਾਈ। ਨਾਨਕ ਸੋਭਾ ਸੁਰਤ ਦੇ ਪ੍ਰਭ, ਆਪੇ ਗੁਰਮੁਖ ਦੇ ਵਡਿਆਈ। ਸ੍ਰੀ ਰਾਗ ਮਹੱਲਾ ਤੀਜਾ। ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ, ਸਤਿਗੁਰ ਸੇਵ ਸੁਖ ਪਾਇਆ, ਵਿੱਚੋ ਗਇਆ ਗੁਮਾਨ। ਦਰ ਸੇਵਨ ਸੰਤ ਜਨ ਖੜੈ, ਪਾਇਨ ਗੁਣੀ ਨਿਧਾਨ। ਮੇਰੇ ਮਨ ਗੁਰਮੁਖ ਧਿਆਏ, ਹਰ ਸੋਏ। ਗੁਰ ਕਾ ਸ਼ਬਦ ਮਨ ਵਸੈ, ਮੰਤਨ ਨਿਰਮਲ ਹੋਏ ਰਹਾਉ। ਕਰ ਕਿਰਪਾ ਕਰ ਆਇਆ, ਆਪੇ ਮਿਲਿਆ ਆਏ। ਗੁਰਸਬ ਦੀ ਸਲਾਹੀਏ, ਰੰਗੇ ਸਹਿਜ ਸੁਭਾਏ। ਸੱਚੈ ਸੱਚ ਸਮਾਇਆ, ਮਿਲ ਰਹੇ ਨ ਵਿਚੜ ਜਾਏ। ਜੋ ਕਿਛ ਕਰਨਾ ਸੋ ਕਰ ਰਹਿਆ, ਅਵਰਨਾ ਕਰਨਾ ਜਾਏ। ਚਿਰੀ ਬਛੁਨੈ ਮੇਲੀਅਨ, ਸਤਿਗੁਰ ਪੰਨੈ ਪਾਏ। ਆਪੇ ਕਾਰ ਕਰਾਏ ਸੀ, ਅਵਰਨਾ ਕਰਨਾ ਜਾਏ। ਮਨ ਤਨ ਰਤਾ ਰੰਗ ਸਿਉ, ਹੋਮੈ ਤਜ ਵਿਕਾਰ, ਅਹਿਨਸ ਹਿਰਦੈ ਰਵ ਰਹੈ, ਨਿਰਭਉ ਨਾਮ ਨਿਰੰਕਾਰ।

ਵਿੱਚੋਂ ਜਾਏ। ਸਤਿਗੁਰ ਮਿਲੀਐ ਸਦ ਭੈ ਰਚੈ ਆਪ ਵਸੈ ਮਨ ਆਏ। ਭਾਈ ਰੇ ਗੁਰਮੁਖ ਬੂਝੈ ਕੋਏ ਬਿਨ ਬੂਝੈ ਕਰਮ ਕਮਾਵਣੈ ਜਨਮ ਪਦਾਰਥ ਖੋਏ ਰਹਾਓ।

ਜਿਹੇ ਕਰਮ ਕਮਾਏ। ਜਾਤ ਸਤ ਸੰਜਮ ਨਾਮ ਹੈ, ਵਿਣਨਾਵੈ ਨਿਰਮਲ ਨਾ ਹੋਏ, ਪੂਰੇ ਭਾਗ ਨਾਮ ਮਨ ਵਸੈ, ਸ਼ਬਦ ਮਿਲਾਵਾ ਹੋਏ। ਨਾਨਕ ਸਹਿਜੇ ਹੀ ਰੰਗ ਵਰਤਦਾ, ਹਰ ਗੁਣ ਪਾਵੈ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਕਾਇਆ ਸਾਧੈ ਉਰਦ ਤਪ ਕਰੈ, ਵਿੱਚੋਂ ਹੋਮੈ ਨਾ ਜਾਏ, ਅਧਿਆਤਮ ਕਰਮ ਜੇ ਕਰੈ, ਨਾਮ ਨਾ ਕਭੀ ਪਾਏ। ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੇ ਮਨ ਆਏ। ਸੁਣ ਮਨ ਮੇਰੈ ਭਜ ਸਤਿਗੁਰ ਸਰਣਾ, ਗੁਰਪ੍ਰਸਾਦੀ ਛੁੱਟੀ ਐ, ਬਿਖ ਭਵਜਲ ਸ਼ਬਦ ਗੁਰ ਤਰਣਾ ਰਹਾਓ। ਤ੍ਰੈ ਗੁਣ ਸਭਾ ਧਾਤ ਹੈ, ਦੂਜਾ ਭਾਉ ਵਿਕਾਰ, ਪੰਡਿਤ ਪੜੈ ਬੰਧਨ ਮੋਹ ਬਾਧਾ, ਨੈ ਬੂਝੈ ਬਿਖਿਆ ਪਿਆਰ, ਸਤਿਗੁਰ ਮਿਲੀਐ ਤ੍ਰਿਪਤੀ ਛੂਟੈ, ਚੌਥੈ ਪਦਮੁਖ ਤੁਆਰ। ਗੁਰ ਤੈ ਮਾਰਗ ਪਾਈਐ, ਚੁੱਕੈ ਮੋਹ ਗੁਬਾਰ, ਸ਼ਬਦ ਮਰੈ ਤਾਂ ਉਦਰੈ ਪਾਏ ਮੋਖ ਦੁਆਰ। ਗੁਰਪ੍ਰਸਾਦੀ ਮਿਲ ਰਹੈ ਸਚ ਨਾਮ ਕਰਤਾਰ, ਇਹੋ ਮਨੁਆ ਅਤ ਸਬਲ ਹੈ, ਛੱਡੇ ਨਾ ਕਿਤੇ ਉਪਾਏ, ਦੂਜੈ ਭਾਏ ਦੁਖ ਲਾਏ ਦਾ, ਬਹੁਤੀ ਦੇ ਸਜਾਏ। ਨਾਨਕ ਨਾਮ ਲੱਗੈ ਸੇ ਉਬਰੈ, ਹੋਮੈ ਸ਼ਬਦ ਗਵਾਏ। ਸ੍ਰੀ ਰਾਗ ਮਹੱਲਾ ਤੀਜਾ। ਕਿਰਪਾ ਕਰੇ ਗੁਰ ਪਾਈਐ, ਹਰ ਨਾਮੋ ਦੇ ਦ੍ਰਿੜਾਏ, ਬਿਨ ਗੁਰ ਕਿਨੇ ਨਾ ਪਾਇਓ, ਬਿਰਥਾ ਜਨਮ ਗਵਾਏ। ਮਨ ਮੁਖ

ਮੈਂ ਵਿੱਚ ਜਗ ਬਿਨ ਸਦਾ ਮਰ ਜੰਮੈ ਆਵੈ ਜਾਏ ਮਨਮੁਖ ਸ਼ਬਦ ਨਾ ਜਾਣਨੀ ਜਸਨ ਪਤ ਗਵਾਏ ਗੁਰ ਸੇਵਾ ਨਾਉ ਪਾਈਐ ਸੱਚੇ ਰਹੇ ਸਮਾਏ ਸ਼ਬਦ ਮੰਨੀਐ ਗੁਰ ਪਾਈਐ ਵਿੱਚੋਂ ਆਪ ਗਵਾਏ ਅੰਦਨ ਭਗਤ ਕਰੈ ਸਦਾ ਸਾਚੇ ਕੀ ਲਿਵਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਘਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁੱਠੇ ਅਹੰਕਾਰ ਸਤਿਗੁਰੂ ਕਾ ਕਿਆ ਫਿਟਕਿਆ ਮੰਗ ਥੱਕੈ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ ਮਨ ਮੇਰੈ ਸਦਾ ਹਰ ਵੇਖ ਹਦੂਰ ਜਨਮ ਮਰਨ ਦੁੱਖ ਪਰ ਹਰੈ ਸ਼ਬਦ ਰਹਿਆ ਭਰਪੂਰ ਰਹਾਉ ਸੱਚ ਸਲਾਹਨ ਸੇ ਸੱਚੈ ਸੱਚਾ ਨਾਮ ਆਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਹੋ ਵਰਤਦਾ ਕੋਈ ਨਾ ਮੇਟਣ ਹਾਰ ਮਨਮੁਖ ਮਹਿਲ ਨਾ ਪਾਇਨੀ ਕੂੜ ਮੁੱਠੈ ਕੂੜਿਆਰ ਹੋਮੈ ਕਰਤਾ ਜਗਮੂਆ ਗੁਰ ਬਿਨ ਘੋਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਖਦਾਤਾ ਦਤਾਰ ਸਤਿਗੁਰ ਸੇਵੈ ਤਾਉ ਬਰੈ ਸੱਚ ਰੱਖੇ ਉਰਧਾਰ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤਿਗੁਰ ਸੇਵ ਮਨ ਨਿਰਮਲਾ ਹੋਮੈ ਤਜ ਬੇਕਾਰ ਆਪ ਛੋਟ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਧੰਦਾ ਧਾਵਤ ਰਹਿ ਗਏ ਲਾਗਾ ਸਾਚ ਪਿਆਰ ਸੱਚ ਰਤੈ ਮੁਖ ਉਜਲੈ ਤਿਤ ਸਾਚੈ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ ਇਸਨਾਨ ਦਾਨ ਚੇਤਾ ਕਰੈ ਦੂਜੈ ਭਾਈ ਖੁਆਰ

ਜੋ ਜਾਗੈ ਸੇ ਉਬਰੈ, ਸੁਤੇ ਗਏ ਮੁਹਾਏ, ਸੱਚਾ ਸ਼ਬਦ ਨਾ ਪਛਾਣਿਓ, ਸੁਪਨਾ ਗਿਆ ਵਿਹਾਏ। ਸੁਣੈ ਘਰ ਕਾ ਪਾਹੁਣਾ, ਜੋ ਆਇਆ ਤਿਉ ਜਾਏ, ਮਨਮੁਖ ਜਨਮ ਬਿਰਥਾ ਗਿਆ, ਕਿਆ ਮੋਹ ਦੇਸੀ ਜਾਏ। ਸਭ ਕਿਛੁ ਆਪੇ ਆਪ ਹੈ, ਹਉਮੈ ਵਿੱਚ ਕਹਿਣ ਨਾ ਜਾਏ, ਗੁਰ ਕੈ ਸ਼ਬਦ ਪਛਾਣੀਐ, ਦੁਖ ਹਉਮੈ ਵਿੱਚੋ ਗਵਾਏ। ਸਤਿਗੁਰ ਸੇਵਣ ਆਪਣਾ, ਹੋ ਤਿਨ ਕੈ ਲਾਗੋ ਪਾਏ, ਨਾਨਕ ਦਰ ਸੱਚੈ ਸਚਿਆਰ ਹੈ, ਹੋ ਤਿਨ ਬਲਹਾਰੈ ਜਾਓ। ਸ੍ਰੀ ਰਾਗ ਮਹੱਲਾ ਤੀਜਾ। ਜੇ ਵੇਲਾ ਵਕਤ ਵਿਚਾ ਵਕਤ ਵਿਚਾਰੀਐ, ਤਾਂ ਕਿਤ ਵੇਲਾ ਭਗਤ ਹੋਏ, ਅੰਦਰ ਨਾ ਮੈਂ ਰਤਿਆ ਸੱਚੇ ਸੱਚੀ ਸੋਏ। ਇੱਕ ਤਿਲ ਪਿਆਰਾ ਵਿਸਰੈ, ਭਗਤ ਕਨੇਹੀ ਹੋਏ, ਮੰਤਨ ਸੀਤਲ ਸੱਚ ਸਿਉ, ਸਾਸ ਨਾ ਬਿਰਥਾ ਕੋਏ। ਮੇਰੇ ਮਨ ਹਰ ਕਾ ਨਾਮ ਧਿਆਏ, ਸਾਚੀ ਭਗਤ ਤਾਥੀਐ, ਜਾਂ ਹਰ ਵਸੈ ਮਨ ਆਏ ਰਹਾਓ। ਸਹਿਜੈ ਖੇਤੀ ਰਾਹੀਐ, ਸਚ ਨਾਮ ਬੀਜ ਪਾਏ, ਖੇਤੀ ਜੰਮੀ ਅਗਲੀ, ਮਨੁਆ ਰਜਾ ਸਹਿਜ ਸੁਭਾਏ। ਗੁਰ ਕਾ ਸ਼ਬਦ ਅੰਮ੍ਰਿਤ ਹੈ, ਜਿਤ ਪੀਤੈ ਤਿਖ ਜਾਏ, ਇਹ ਮਨ ਸਾਚਾ ਸਚ ਰਤਾ, ਸੱਚੇ ਰਹਿਆ ਸਮਾਏ। ਆਖਣ ਵੇਖਣ ਬੋਲਣਾ, ਸ਼ਬਦੇ ਰਹਿਆ ਸਮਾਏ, ਬਾਣੀ ਵੱਜੀ ਚੌਜੁਗੀ, ਸੱਚੋ ਸੱਚ ਸੁਣਾਏ। ਹਉ ਮੈਂ ਮੇਰਾ ਰਹਿ ਗਿਆ, ਸੱਚੇ ਲਿਆ ਮਿਲਾਏ, ਤਿਨਕੋ ਮਹਿਲ ਹਦੂਰ ਹੈ, ਜੋ ਸੱਚ ਰਹੇ ਲਿਵਲਾਏ। ਨਦਰੀ ਨਾਮ ਧਿਆਈਐ, ਬਿਨ ਕਰਮਾ ਪਾਇਆ ਨਾ ਜਾਏ, ਪੂਰੇ ਭਾਗ ਸਤਸੰਗਤ ਲਹੈ, ਸਤਿਗੁਰ ਭੇਟੈ ਜਿਸ ਆਏ। ਅੰਦਰ ਨਾਮੈ ਰਤਿਆਂ, ਦੁਖ ਭਿਖਿਆ ਵਿੱਚੋਂ ਜਾਏ, ਨਾਨਕ ਸ਼ਬਦ ਮਿਲਾਵੜਾ, ਨਾਮੇ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਆਪਣਾ ਭਉ ਤਿਨ ਪਾਇਓਨ, ਜਿਨ ਗੁਰ ਕਾ ਸ਼ਬਦ ਵਿਚਾਰ, ਸਤ ਸੰਗਤੀ ਸਦਾ ਮਿਲ ਰਹੇ, ਸੱਚੇ ਕੇ ਗੁਣਸਾਰ। ਦੁਬਦਾ

0: ਭਰ ਨਾਲ ਹਰ ਨਿਰਮਲ ਸਦ ਸੋਹਣਾ ਸ਼ਬਦ ਸਵਾਰਨ ਹਾਰ ਰਹਾਓ। ਸੱਚੈ ਸ਼ਬਦ ਮਨ ਮੋਹਿਆ ਪ੍ਰਭ ਆਪੇ ਲਏ ਮਿਲਾਏ ਅੰਦਰ ਨਾ ਮੈਂ ਰਤਿਆ ਜੋਤੀ ਜੋਤ ਸਮਾਏ। ਜੋਤੀ ਹੂੰ ਪ੍ਰਭ ਜਪਦਾ ਬਿਨ ਸਤਿਗੁਰ ਬੂਝ ਨਾ ਪਾਏ ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ। ਵਿਣ ਨਾਵੈ ਸਭ ਡੁੱਬਣੀ ਡੁੰਮਣੀ ਦੂਜੈ ਭਾਏ ਖੁਆਏ ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ। ਭਰਮ ਭੁਲਾਣਾ ਅੰਦਲਾ ਫਿਰ ਫਿਰ ਆਵੈ ਜਾਏ ਨਦਰ ਕਰੈ ਪ੍ਰਭ ਆਪਣੀ ਆਪੇ ਲਏ ਮਿਲਾਏ। ਸਭ ਕਿਛ ਸੁਣਦਾ ਵੇਖਦਾ ਕਿਉਂ ਮੁਕਰ ਪਾਇਆ ਜਾਏ ਪਾਪੋ ਪਾਪ ਕਮਾਵਦੈ ਪਾਪੇ ਪਚੇ ਪਚਾਏ। ਸੋ ਪ੍ਰਭ ਨਦਰ ਨਾ ਆਵਈ ਮਨਮੁਖ ਬੂਝ ਨਾ ਪਾਏ ਜਿਸ ਵੇਖਾ ਲੈ ਸੋਈ ਵੇਖੈ ਨਾਨਕ ਗੁਰਮੁਖ ਪਾਏ। ਸ੍ਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨਾ ਟੁੱਟਈ ਹੋਮੈ ਪੀੜ ਨਾ ਜਾਏ ਗੁਰਪ੍ਰਸਾਦੀ ਮਨ ਵਸੈ ਨਾਮੇ ਰਹੇ ਸਮਾਏ। ਗੁਰ ਸਭ ਦੀ ਹਰ ਪਾਈਐ ਬਿਨ ਸਬਦੈ ਭਰਮ ਭੁਲਾਏ ਮਨ ਰੇ ਨਿਜ ਘਰ ਵਾਸਾ ਹੋਏ ਰਾਮ ਨਾਮ ਸਲਾਹ ਤੂੰ ਫਿਰ ਆਵਣ ਜਾਣ ਨਾ ਹੋਏ ਰਹਾਓ। ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ ਸ਼ਬਦ ਸਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ। ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇ ਹੋਮੈ ਸਭਾ ਗਣਤ ਹੈ ਗਣਤੇ ਨੂੰ ਸੁਖ ਨਾਹੇ। ਬਿਖ ਕੀ ਕਾਰ ਕਮਾਵਣੀ ਬਿਖ ਹੀ ਮਾਹੇ ਸਮਾਏ ਬਿਨ ਨਾਵੇ ਠੌਰ ਨਾ ਪਾਈ
1: ਜਮ ਪੁਰ ਦੁਖ ਸਹਾਏ। ਜੀਉ ਪਿੰਡ ਸਭ ਤਿਸਦਾ ਤਿਸੈ ਦਾ ਆਧਾਰ ਗੁਰ ਪ੍ਰਸਾਦੀ ਬੁੱਝੀਐ ਤਾਂ ਪਾਏ ਮੁਖ ਦੁਆਰ ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾਵਾਰ। ਸ੍ਰੀ ਰਾਗ ਮਹੱਲਾ ਤੀਜਾ ਤਿਨਾ ਆਨੰਦ ਸਦਾ ਸੁੱਖ ਹੈ ਜਿਨ੍ਹਾਂ ਸੱਚ ਨਾਮ ਆਧਾਰ ਗੁਰਸਬ ਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ।

ਰਹਾਉ ਸੱਚੀ ਭਗਤੀ ਮਨ ਲਾਲ ਥੀਆ ਰੱਤਾ ਸਹਿਜ ਸੁਭਾਏ ਗੁਰਸਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ ਜਿਹਵਾ ਰੱਤੀ ਸ਼ਬਦ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ ਗੁਰਮੁਖ ਇਹੋ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਏ ਸੰਸਾ ਇਹੋ ਸੰਸਾਰ ਹੈ ਸੁੱਤਿਆ ਰਹਿਣ ਵਿਹਾਏ ਇੱਕ ਆਪਣੇ ਭਾਣੇ ਕੱਢ ਲੈਨ ਆਪੇ ਲੈਨ ਮਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਵਡਾਈ ਦਿੱਤੀਅਨ ਗੁਰਮੁਖ ਦੇ ਬੁਝਾਏ ਸਭਨਾ ਕਾ ਦਾਤਾ ਏਕ ਹੈ ਭੁੱਲਿਆ ਲੈ ਸਮਝਾਏ ਇੱਕ

ਨਾਨਕ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਗੁਣਵੰਤੀ ਸੱਚ ਪਾਇਆ, ਤ੍ਰਿਸ਼ਨਾ ਤਜ ਵਿਕਾਰ, ਗੁਰਸਬਦੀ ਮਨ ਰੰਗਿਆ, ਰਸਨਾ ਪ੍ਰੇਮ ਪਿਆਰ, ਬਿਨ ਸਤਿਗੁਰ ਕਿਨੇ ਨਾ ਪਾਇਓ, ਕਰ ਵੇਖੋ ਮਨ ਵਿਚਾਰ, ਮਨ ਮੁਖ ਮੈਲ ਨਾ ਉਤਰੈ, ਜਿਚਰ ਗੁਰਸ਼ਬਦ ਨਾ ਕਰੇ ਪਿਆਰ, ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਨਿਜ ਕਰ ਵਸੈ ਅੰਮ੍ਰਿਤ ਪੀਵੈ, ਤਾਂ ਸੁਖ ਲਹਿ ਮਹੱਲ ਰਹਾਉ, ਗੁਣਵੰਤੀ ਗੁਣ ਕੋ ਨਹੀਂ, ਬਹਿਣ ਨਾ ਮਿਲੈ ਹਦੂਰ, ਮਨ ਮੁਖ ਸ਼ਬਦ ਨ ਜਾਣੀ, ਅਵਗੁਣ ਸੋ ਪ੍ਰਭ ਦੂਰ, ਜਿੰਨੀ ਸੱਚ ਪਛਾਣਿਆ, ਸੱਚ ਰਤੇ ਭਰਪੂਰ, ਗੁਰਸਬਦੀ ਮਨ ਵਿਦਿਆ, ਪ੍ਰਭ ਮਿਲਿਆ ਆਪ ਹਦੂਰ, ਆਪੇ ਰੰਗਣ ਰੰਗਿਓਨ, ਸਬਦੇ ਲਿਓਨ ਮਲਾਏ, ਸੱਚਾ ਰੰਗ ਨਾ ਉਤਰੈ, ਜੋ ਸੱਚ ਰੱਤੇ ਲਿਵਲਾਏ, ਚਾਰੇ ਕੁੰਡਾਂ ਭਵ ਥੱਕੇ, ਮਨ ਮੁਖ ਬੂਝ ਨ ਪਾਏ, ਜਿਸ ਸਤਿਗੁਰ ਮੇਲੇ ਸੋ ਮਿਲੈ, ਸੱਚੈ ਸ਼ਬਦ ਸਮਾਏ, ਮਿੱਤਰ ਕਨੇਰੇ ਕਰ ਥੱਕੀ, ਮੇਰਾ ਦੁੱਖ ਕਾਟੈ ਕੋਏ, ਮਿਲ ਪ੍ਰੀਤਮ ਦੁੱਖ ਕੱਟਿਆ, ਸ਼ਬਦ ਮਿਲਾਵਾ ਹੋਏ, ਸੱਚ ਖੱਟਣਾ ਸੱਚ ਰਾਸ ਹੈ, ਸੱਚੇ ਸੱਚੀ ਸੋਏ, ਸੱਚ ਮਿਲੇ ਸੇਨਾ ਵਿਛੜੈ, ਨਾਨਕ ਗੁਰਮੁਖ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਆਪੇ ਕਾਰਨ ਕਰਤਾ ਕਰੇ, ਸ੍ਰਿਸ਼ਟ ਦੇਖੈ ਆਪ ਉਪਾਏ, ਸਭ ਏਕੋ ਇੱਕ ਵਰਤਦਾ, ਲੱਖ ਨ ਲੱਖਿਆ ਜਾਏ, ਆਪੇ ਪ੍ਰਭੂ ਦਇਆਲ ਹੈ, ਆਪੇ ਦੇ ਬੁਝਾਏ, ਗੁਰਮਤੀ ਸਦ ਮਨ ਵਸਿਆ, ਸੱਚ ਰਹੇ ਲਿਵਲਾਏ, ਮਨ ਮੇਰੇ ਗੁਰ ਕੀ ਮਨ ਲੈ ਰਜਾਏ, ਮਨ ਤਨ ਸੀਤਲ ਸਭ ਥੀ ਹੈ, ਨਾਮ ਵਸੈ ਮਨ ਆਏ ਰਹਾਉ, ਜਿਨ ਕਾਰਨ ਜਿਨ ਕਰ ਕਾਰਨ ਧਾਰਿਆ, ਸੋਈ ਸਾਰ ਕਰੇ, ਗੁਰ ਕੈ ਸ਼ਬਦ ਪਛਾਣੀਐ, ਜਾ ਆਪੇ ਨਦਰ ਕਰੇ, ਸੇ ਜਨ ਸ਼ਬਦੇ ਸੋਹਣੇ, ਤਿਤ ਸੱਚਾ ਦਰਬਾਰ, ਗੁਰਮੁਖ ਸੱਚੈ ਸ਼ਬਦ ਰਤੇ, ਆਪ ਮੇਲੇ ਕਰਤਾਰ, ਗੁਰਮਤੀ ਸੱਚ ਸਲਾਹਣਾ, ਜਿਸਦਾ ਅੰਤ ਨਾ ਪਾਰਾਵਾਰ, ਘਟ ਘਟ ਆਪੇ ਹੁਕਮ ਵਸੈ, ਹੁਕਮੇ ਕਰੇ ਵਿਚਾਰ, ਗੁਰਸਬਦੀ ਸਾਲਾਹੀਐ, ਹੋਮੈ ਵਿੱਚੋ ਖੋਏ, ਸਾ ਧਨ ਨਾਵੈ ਬਾਹਰੀ, ਅਵਗੁਣ ਵੰਤੀ ਰੋਏ, ਸੱਚ ਸਲਾਹੀ ਸੱਚ ਲੱਗਾ, ਸੱਚੈ ਨਾਏ ਤ੍ਰਿਪਤ ਹੋਏ, ਗੁਣ ਵਿਚਾਰੀ ਗੁਣ ਸੰਗਰਾ, ਅਵਗੁਣ ਕੱਢਾ ਧੋਏ, ਆਪੇ ਮੇਲ ਮਲਾਏ ਦਾ, ਫਿਰ ਵਿਛੋੜਾ ਨਾ ਹੋਏ, ਨਾਨਕ ਗੁਰ ਸਲਾਹੀ ਆਪਣਾ, ਜਿੱਦੂ ਪਾਈ ਪ੍ਰਭ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਸੁਣ ਸੁਣ ਕਾਮ ਗਹੇਲੀਏ, ਕਿਆ ਚੱਲੈ ਬਾਲ ਉਡਾਏ, ਆਪਣਾ ਪਿਰ ਨਾ ਪਛਾਣਈ, ਕਿਆ ਮੋਹ ਦਿਸੈ ਜਾਏ, ਜਿੰਨੀ ਸਖੀ ਕੰਤ ਪਛਾਣਿਆ, ਹੋ ਤਿਨ ਕਹਿ ਲਾਗੋ ਪਾਏ, ਤਿਨ ਹੀ ਜੈਸੀ ਥੀ ਰਹਾ, ਸਤਸੰਗਤ ਮੇਲ ਮਿਲਾਏ, ਮੁੰਦੇ ਕੂੜ ਮੁਠੀ ਕੁੜਿਆਰ, ਫਿਰ ਪ੍ਰਭ ਸੱਚਾ ਸੋਹਣਾ ਪਾਈਐ ਗੁਰਬ ਵਿਚਾਰ, ਰਹਾਉ ਮਨ ਮੁਖ ਕੰਤ ਨਾ ਪਛਾਣੇ, ਤਿਨ ਕੋ ਰਹਿਣ ਵਿਹਾਏ, ਗਰਭ ਅਟਿਆ ਤ੍ਰਿਸ਼ਨਾ ਜਲੈ, ਦੁੱਖ ਪਾਵਹਿ ਦੂਜੈ ਪਾਏ, ਸ਼ਬਦ ਰਤੀਆ ਸੁਹਾਗਣੀ, ਤਿਨ ਵਿੱਚੋ ਹੋਮੈ ਜਾਏ, ਸਦਾ ਰਿਵ ਪਿਰ ਰਾਵਹਿ ਆਪਣਾ, ਤਿਨਾ ਸੁਖੇ ਸੁਖ ਵਿਹਾਏ, ਗਿਆਨ ਵਿਹੂਣੀ ਪਿਰ ਮੁਤੀਆ, ਪਿਰਮ ਨ ਪਾਇਆ ਜਾਏ, ਅਗਿਆਨ ਮਤੀ ਅੰਧੇਰ ਹੈ, ਬਿਨ ਪਿਰ ਦੇਖੇ ਭੁੱਖ ਨ ਜਾਏ, ਆਵੋ ਮਿਲੋ ਸਹੇਲੀਓ, ਮੈਂ ਪਿਰ ਦੇਹੋ ਮਲਾਏ, ਪੂਰੇ ਭਾਗ ਸਤਿਗੁਰ ਮਿਲੈ ਪਿਰ ਪਾਇਆ, ਸੱਚ ਸਮਾਏ, ਸੇ ਸਹੀਆ ਸੁਹਾਗਣੀ, ਜਿਨ ਕੋ ਨਦਰ ਕਰੇ ਕਸਮ ਪਸਾਣੈ ਆਪਣਾ, ਤਨ ਮਨ ਆਗਿਆ ਦੇ ਗਾ, ਘਰ ਵਰ ਪਾਇਆ ਆਪਣਾ, ਹੋਮੈ ਦੂਰ ਕਰੇ, ਨਾਨਕ ਸੋਭਾ ਬੰਤੀਆ ਸੁਹਾਗਣੀ, ਅੰਦਿਨ ਭਗਤ ਕਰੇ। ਸ੍ਰੀ ਰਾਗ ਮਹੱਲਾ ਤੀਜਾ। ਇੱਕ ਪਿਰ ਰਾਵੈ ਆਪਣਾ, ਹੋ ਕਹਿ ਦਰ ਪੁੱਛੋ ਜਾਏ, ਸਤਿਗੁਰ ਸੇਵੀ ਭਾਉ ਕਰ, ਮੈਂ ਪਿਰ ਦੇਹੋ ਮਲਾਏ, ਸਭ ਉਪਾਏ ਆਪੇ ਵੇਖੈ, ਕਿਸ ਨੇੜੈ ਕਿਸ ਦੂਰ, ਜਿਨ ਪਿਰ ਸੰਗੇ ਜਾਣਿਆ, ਪਿਰ ਰਾਵੇ ਸਦਾ ਹਦੂਰ, ਮੁੰਦੇ ਤੂੰ ਜੇ ਚੱਲ ਗੁਰ ਕਹਿ ਭਾਏ, ਅੰਦਿਨ ਰਾਵੈ ਪਿਰ ਆਪਣਾ, ਸਹਿਜੇ ਸੱਚ ਸਮਾਏ ਰਹਾਉ, ਸ਼ਬਦ ਰਤੀਆ ਸੁਹਾਗਣੀ, ਸੱਚੈ ਸ਼ਬਦ ਸੀਗਾਰ, ਹਰ ਵਰ ਪਾਇਨ ਘਰ ਆਪਣੇ, ਗੁਰ ਕਹਿ ਹਿਤ ਪਿਆਰ, ਸੇਜ ਸੁਹਾਵੀ ਹਰ ਰੰਗ ਰਵੈ, ਭਗਤ ਭਰੇ ਭੰਡਾਰ, ਸੋ ਪ੍ਰਭ ਪ੍ਰੀਤਮ ਮਨ ਵਸੈ, ਜੇ ਸਭ ਸਹਿ ਦੇ ਆਧਾਰ, ਪਿਰ ਸਲਾਹਨ ਆਪਣਾ, ਤਿਨ ਕਹਿ ਹੋ ਸਦ ਬਲੇ ਹਰ ਜਾਓ, ਮਨ ਤਨ ਅਰਪੀ ਸਿਰ ਦੇਈ, ਤਿਨ ਕਹਿ ਲਾਗਾ ਪਾਏ, ਜਿੰਨੀ ਇੱਕ ਪਛਾਣਿਆ, ਦੂਜਾ ਭਾਉ ਚੁਕਾਏ, ਗੁਰਮੁਖ ਨਾਮ ਪਛਾਣਿਆ, ਨਾਨਕ ਸੱਚ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਹਰ ਜੀ ਸੱਚਾ ਸੱਚ ਤੂੰ, ਸਭ ਕਿਛ ਤੇਰੈ ਚੀਰੈ, ਲੱਖ ਚੁਰਾਸੀ ਤਰਸਦੇ ਫਿਰੇ, ਬਿਨ ਗੁਰ ਭੇਟੇ ਪੀਰੈ, ਹਰ ਜੀਓ ਬਖਸੇ ਬਖਸ਼ ਲਏ, ਸੂਖ ਸਦਾ ਸਰੀਰ ਹੈ, ਗੁਰਪ੍ਰਸਾਦੀ ਸੇਵ ਕਰੀ, ਸੱਚ ਗਹਿਰ ਗੰਭੀਰ ਹੈ, ਮਨ ਮੇਰੇ ਨਾਮ ਰੱਤੇ ਸੁਖ ਹੋਏ, ਗੁਰਮਤੀ ਨਾਮ ਸਲਾਹੀ ਹੈ, ਦੂਜਾ ਅਵਰਨਾ ਕੋਏ ਰਹਾਉ,
ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੇ ਭਾਈ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮਰਾਰ ਤਿਨਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਣ ਹਾਰ ਮਨ ਕੇ ਬਿਕਾਰ ਮਨੈ ਤਜੈ ਮਨ ਚੂਕੈ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਬਿਨ ਸਤਿਗੁਰ ਮੁਕਤ ਨ ਪਾਈਐ ਮਨ ਮੁਕ ਬਿਰੈ ਦੇਵਾਨ ਸਬਦ ਨਚੀਨੈ ਕਥਨੀ ਬਦਨੀ ਕਰੇ ਬਿਕਿਆ ਮਹੇ ਸਮਾਨ ਸਭ ਕਿਛ ਆਪੇ ਆਪ ਹੈ ਦੂਜਾ ਅਵਰ ਨ ਕੋਏ ਜਿਉ ਬੁਲਾਏ ਤਉ ਬੋਲੀਐ ਤਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸਬਦ ਮਿਲਾਵਾ ਹੋਏ ਨਾਨਕ ਨਾਮ ਸੰਭਾਲ ਤੂੰ ਜਿਤ ਸੇਵੈ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਗ ਹਉਮੈ ਮੈਲ ਦੁੱਖ ਪਾਇਆ ਮਲ ਲਾਗੀ ਦੂਜੈ ਪਾਏ ਮਲ ਹਉਮੈ ਧੋਤੀ ਕਿਵੇਂ ਨਾ ਉਤਰੈ ਜੇ ਸੋ ਤੀਰਥ ਨਾਏ ਬਹੁਵਿਧ ਕਰਮ ਕਮਾਵ ਦੇ ਦੂਣੀ ਮਲ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਨ ਆਵੈ ਤਾਂ ਨਿਰਮਲ ਹੋਏ ਮਨ ਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਤੋਏ ਰਹਾਉ ਮਨ ਮੈਲੈ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੋਏ ਜਸਨ ਪਤ ਗਵਾਏ ਗੁਰਪ੍ਰਸਾਦੀ ਮਨ ਵਸੈ ਮਲ ਹਉਮੈ ਜਾਏ ਸਮਾਏ ਜਿਉ ਅੰਧੇਰੈ ਦੀਪਕ ਵਾਲੀਐ ਤਿਉ ਗੁਰ ਗਿਆਨ ਅਗਿਆਨ ਤਜਾਏ ਹਮ ਕੀਆ ਹਮ ਕਰੇਂਗੇ ਹਮ ਮੂਰਖ ਗਾਵਾਰ ਕਰਨੇ ਵਾਲਾ ਵਿਸਰਿਆ ਦੂਜੈ ਭਾਈ ਪਿਆਰ ਮਾਇਆ ਜੀਵੜ ਦੁੱਖ ਨਹੀਂ ਸਭ ਭਵ ਤੱਕੇ ਸੰਸਾਰ ਗੁਰਮਤੀ ਸੁੱਖ ਪਾਈਐ ਸੱਚ ਨਾਮ ਉਰਤਾਰ ਜਿਸ ਨੂੰ ਮੇਲੇ ਸੋ ਮਿਲੈ ਹਉ ਤਿਸ ਬਲਿਹਾਰੈ ਜਾਓ ਇਹ ਮਨ ਭਗਤੀ ਰਤਿਆ ਨਿਜ ਬਾਣੀ ਸੱਚ ਨਿਜ ਥਾਉ ਇਹ ਮਨ ਭਗਤੀ ਰਤਿਆ ਸੱਚ ਬਾਣੀ ਨਿਜ ਥਾਉ ਮਨ ਰਤੇ ਜੇ ਵਰਤੀ ਹਰ ਗੁਣ ਸੱਚੇ ਗਾਓ ਨਾਨਕ ਨਾਮ ਨਾ ਵਿਸਰੈ ਸੱਚੇ ਮਾਹੇ ਸਮਾਉ ਸ੍ਰੀ ਰਾਗ ਮਹੱਲਾ ਚੌਥਾ ਕਰ ਪਹਿਲਾ ਮੈਂ ਮਨ ਤਨ ਬਿਰਹੋਤ ਅਤ ਅਗਲਾ ਕਿਉ ਪ੍ਰੀਤਮ ਮਿਲੈ ਘਰ ਆਏ ਜਾ ਦੇਖੈ ਪ੍ਰਭੇ ਆਪਣਾ ਪ੍ਰਭ ਦੇਖੈ ਦੁਖ ਜਾਏ ਜਾਏ ਪੁੱਛਾ ਤਿਨ ਸੱਜਣਾ ਜਾਏ ਪੁੱਛਾ ਤਿਨ ਸੱਜਣਾ ਪ੍ਰਭ ਕਿਤ ਬਿਧ ਮਿਲੈ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨ ਕੋਏ ਹਮ ਮੂਰਖ ਮੁਗਤ ਸਰਣਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਹਾਉ ਸਤਿਗੁਰ ਦਾਤਾ ਹਰ ਨਾਮਕਾ ਪ੍ਰਭ ਆਪ ਮਿਲਾਵੈ ਸੋਏ ਸਤਿਗੁਰ ਹਰ ਪ੍ਰਭ ਬੁਝਿਆ ਗੁਰ ਜੇਵੜ ਅਵਰ ਨ ਕੋਏ ਹੋ ਗੁਰ ਸਰਣਾਈ ਢੈ ਪਵਾ ਕਰ ਦਇਆ ਮੇਲੇ ਪ੍ਰਭ ਸੋਏ ਮਨ ਹਟ ਕਿਨੈ ਨਾ ਪਾਇਆ ਕਰ ਉਪਾਵ ਥਕੇ ਸਭ ਕੋਏ ਸਹਿ ਸਿਆਣਪ ਕਰ ਰਹੇ ਮਨ ਕੋਰੈ ਰੰਗ ਨਾ ਹੋਏ ਕੂੜ ਕਪਟ ਕਿਨੈ ਨਾ ਪਾਇਓ ਜੋ ਬੀਜੈ ਖਾਵੈ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੁਧੋ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਾਬਾਸ ਬਿਖ ਭੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੈ ਮਨ ਤ੍ਰਿਪਤੀ ਐਨ ਬਿਨ ਨਾਮੈ ਧ੍ਰਿਗ ਜੀ ਵਾਸ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ ਹੋ ਤਿਸ ਬਿੱਟੋ ਚੌਕੰਨੀਐ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹੋ ਜੀਵਾ ਨਾਮ ਧਿਆਏ ਬਿਨ ਨਾਵੈ ਜੀਵਨ ਨਾ ਧਿਆਏ ਮੇਰੇ ਨਾਸ ਮੇਰੇ ਸਤਿਗੁਰ ਨਾਮ ਦਰੜਾਏ ਰਹਾਉ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ ਧਨ ਵਡਭਾਗੀ ਵਡਭਾਗੀਆ ਜੋ ਆਏ ਮਿਲੇ ਗੁਰਪਾਸ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸ ਕਾਲ ਓਏ ਫਿਰ ਫਿਰ ਜੋਨ ਭਵਾਈਐ ਵਿੱਚ ਵਿਸ਼ਟਾ ਕਰ ਵਿਕਰਾਲ ਉਹਨਾਂ ਪਾਸ ਦੁਆਸ ਨ ਭਿੱਟੀਐ ਜਿਨੇ ਅੰਤਰ ਕ੍ਰੋਧ ਚੰਡਾਲ ਸਤਿਗੁਰ ਪੁਰਖ ਅੰਮ੍ਰਿਤਸਰ ਵਡਭਾਗੀ ਨਾਵੈ ਆਏ ਉਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦਰੜਾਏ ਜਾਂ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵਲਾਏ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾ ਗੁਣ ਬਿਤਰਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀਆ ਮਿਲ ਸੱਜਣ ਹਰ ਗੁਣ ਗਾਏ ਹੀਰਾ ਹੀਰ ਮਿਲ ਬੇਤਿਆ ਰੰਗ ਚਲੂ ਲੈ ਨਾਏ ਮੇਰੇ ਸ ਗੋਬਿੰਦਾ ਗੁਣ ਗਾਵਾ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੈ ਸੋਏ ਰਹਾਉ ਮਨ ਰੰਗੋ ਬਡਭਾਗੀਓ ਗੁਰ ਤੁੱਠਾ ਕਰੇ ਪਸਾਉ ਗੁਰ ਨਾਮ ਦਰੜਾਏ ਰੰਗ ਸਿਓ ਹਾ ਸਤਿ ਹਾਉ ਸਤਿਗੁਰ ਕੈ ਬਲ ਜਾਉ ਬਿਨ ਸਤਿਗੁਰ ਹਰ ਨਾਮ ਨ ਲੱਭਈ ਲੱਖ ਕੋਟੀ ਕਰਮ ਕਮਾਉ ਬਿਨ ਭਾਗਾ ਸਤਿਗੁਰ ਨਾ ਮਿਲੈ ਗਰ ਘਰ ਬੈਠਿਆ ਨਿਕਟ ਨਿਤ ਪਾਸ ਅੰਤਰ ਗਿਆਨ ਦੁੱਖ ਭਰਮੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਿਗੁਰ ਭੇਟੇ ਕੰਚਨ ਨਾ ਧੀਐ ਮਨਮੁਖ ਲੋਹ ਬੂੜਾ ਬਿਨ ਸਤਿਗੁਰ ਭੇਟੇ ਕੰਚਨ ਨਾ ਧੀਐ ਮਨਮੁਖ ਲੋਹ ਬੂਡਾ ਬੇੜੀ ਪਾਸ ਸਤਿਗੁਰ ਬੋਹਿਤ ਹਰ ਨਾਮਕ ਹੈ ਕਿਤ ਬਦੇ ਕਿਤ ਬਿਧ ਚੜਿਆ ਜਾਏ ਸਤਿਗੁਰ ਕਹਿ ਭਾਣੈ ਜੋ ਚੱਲੈ ਵਿੱਚ ਬੋਹਿਤ ਬੈਠਾ ਆਏ ਧਨ ਧਨ ਬੜਭਾਗੀ ਨਾਨਕਾ ਜਿਨ ਸਤਿਗੁਰ ਲਏ ਮਿਲਾਏ
ਸ੍ਰੀ ਰਾਗ ਮਹੱਲਾ ਚੌਥਾ। ਹੋ ਪੰਥ ਦਸਾਈ ਨਿਤ ਖੜੀ, ਕੋਈ ਪ੍ਰਭ ਦੱਸੇ ਤਿਨ ਜਾਉ। ਜਿਨੀ ਮੇਰਾ ਪਿਆਰਾ ਰਾਵਿਆ, ਤਿਨ ਪੀਛੇ ਲਾਗ ਫਰਾਉ। ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣਾ ਕਾ ਚਾਉ। ਮੇਰੇ ਭਾਈ ਜਨਾ ਕੋਈ ਮੋਹ ਕੋ, ਹਰ ਪ੍ਰਭ ਮੇਲ ਮਿਲਾਏ। ਹੋ ਸਤਿਗੁਰ ਬਿੱਟੋ ਵਾਰਿਆ, ਜਿਨ ਹਰ ਪ੍ਰਭ ਦੀਆ ਦਿਖਾਏ ਰਹਾਉ। ਹੋਏ ਨਿਮਾਣੀ ਢਹਿ ਪਵਾ, ਪੂਰੇ ਸਤਿਗੁਰ ਪਾਸ। ਨਿਮਾਣਿਆ ਗੁਰ ਮਾਣ ਹੈ, ਗੁਰ ਸਤਿਗੁਰ ਕਰੇ ਸਾਬਾਸ। ਹੋ ਗੁਰ ਸਲਾਹੀ ਨਾ ਰਜਉ, ਮੈਂ ਮੇਲੇ ਹਰ ਪ੍ਰਭ ਪਾਸ। ਸਤਿਗੁਰ ਨੂੰ ਸਭ ਕੋ ਲੋਚਦਾ, ਜੇ ਤੱਕ ਜਗਤ ਸਭ ਕੋਏ। ਬਿਨ ਭਾਗਾ ਦਰਸਨ ਨਾ ਥੀਐ, ਭਾਗਹੀਣ ਮਹਿਰੋਏ। ਜੋ ਹਰ ਪ੍ਰਭ ਭਾਣਾ ਸੋਥੀਆ, ਤੁਰ ਲਿਖਿਆ ਨ ਮੇਟਾ ਕੋਏ। ਆਪੇ ਸਤਿਗੁਰੇ ਆਪ ਹਰ, ਆਪੇ ਮੇਲ ਮਿਲਾਏ। ਆਪ ਦਇਆ ਕਰ ਮੇਲ ਸੀ, ਗੁਰ ਸਤਿਗੁਰ ਪੀਛੇ ਪਾਏ। ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲਹਿ ਸਮਾਏ। ਸ੍ਰੀ ਰਾਗ ਮਹੱਲਾ ਚੌਥਾ। ਰਸੇ ਅੰਮ੍ਰਿਤ ਨਾਮ ਰਸ, ਅਤ ਭਲਾ ਕਿਤ ਬਿਧ ਮਿਲੈ ਰਸ ਖਾਏ। ਜਾਇ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਓਏ ਵੇ ਪਰਵਾਹ ਨ ਬੋਲਣੀ, ਹੋ ਮਲ ਮਲ ਧੋ ਵਾਰ ਤਿਨ ਪਾਏ। ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੈ ਹੋ ਮੈਂ ਮਾਰ ਰਹਾਉ। ਗੁਰਮੁਖੀ ਆ ਸੁਹਾਗਣੀ, ਤਿਨ ਦਇਆ ਪਈ ਮਨ ਆਏ। ਸਤਿਗੁਰ ਬਚਨ ਰਤਨ ਹੈ, ਜੋ ਮੰਨੇ ਸੋ ਹਰ ਰਸ ਖਾਏ। ਸੇ ਬੜਭਾਗੀ ਬੜਭਾਗੀ ਆ, ਜਿਨ ਹਰ ਰਸ ਖਾਧਾ ਗੁਰ ਪਾਏ। ਇਹੋ ਹਰ ਰਸ ਵਣ ਤਿਣ ਸਬਤ ਹੈ, ਭਾਗਹੀਣ ਨਹੀਂ ਕਾਏ। ਬਿਨ ਸਤਿਗੁਰ ਪੱਲੈ ਨਾ ਪਵੈ, ਮਨਮੁਖ ਰਹੇ ਬਿਲ ਲਾਏ। ਓਏ ਸਤਿਗੁਰ ਆਗੈ ਨਾਨਵੈ, ਉਹਨਾਂ ਅੰਦਰ ਕ੍ਰੋਧ ਬੁਲਾਏ। ਹਰ ਹਰ ਹਰ ਰਸ ਆਪ ਹੈ, ਆਪੇ ਹਰ ਰਸ ਹੋਏ। ਆਪ ਦਇਆ ਕਰ ਦੇਵਸੀ, ਗੁਰਮੁਖ ਅੰਮ੍ਰਿਤ ਚੋਏ। ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਸ੍ਰੀ ਰਾਗ ਮਹੱਲਾ ਚੌਥਾ। ਦਿਨ ਸ ਚੜੈ ਫਿਰ ਆਥ ਬੈ, ਰਹਿਣ ਸਬਾਈ ਜਾਏ। ਆਵ ਕਟੈ ਨਰ ਨਾ ਬੁਝੈ, ਨਿਤ ਮੂਸਾ ਲਾਜ ਟੁਕਾਏ। ਗੁੜ ਮਿੱਟਾ ਮਾਇਆ ਪਸਰਿਆ, ਮਨਮੁਖ ਲਗ ਮਾਖੀ ਪਚੈ ਪਚਾਏ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ। ਪੁੱਤ ਕਲਤ ਮੋਹ ਬੇਕੈ, ਅੰਤ ਬੇਲੀ ਕੋਏ ਨਾ ਹੋਏ। ਰਹਾਉ ਗੁਰਮਤ ਹਰ ਲਿਵ ਉਭਰੇ, ਅਲਿਪਤ ਰਹੇ ਸਰਣਾਏ। ਓਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਤ ਪਾਏ। ਗੁਰਮੁਖ ਦਰ ਗਹਿ ਮੰਨੀਐ, ਹਰ ਆਪ ਲਏ ਗਲ ਲਾਏ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ। ਹਰ ਨਾਮ ਸਲਾਹਨ ਨਾਮ ਮਨ, ਨਾਮ ਰਹਿਣ ਲਵਲਾਏ। ਅਨਹਦ ਧੁਨੀ ਦਰ ਬੱਜਦੇ, ਦਰ ਸੱਚਾ ਸੋਭਾ ਪਾਏ। ਜਿਨੀ ਗੁਰਮੁਖ ਨਾਮ ਸਲਾਹਿਆ, ਤਿਨਾਂ ਸਭ ਕੋ ਕਹੇ ਸਾਬਾਸ। ਤਿਨ ਕੀ ਸੰਗਤ ਦੇਹ ਪ੍ਰਭ, ਮੈਂ ਜਾਚਕ ਕੀ ਅਰਦਾਸ। ਨਾਨਕ ਭਾਗ ਵੱਡੇ ਤਿਨਾਂ ਗੁਰਮੁਖਾਂ, ਜਿਨ ਅੰਤਰ ਨਾਮ ਪ੍ਰਗਾਸ। ਸ੍ਰੀ ਰਾਗ ਮਹੱਲਾ ਪੰਜਵਾਂ। ਘਰ ਪਹਿਲਾ ਕਿਆ ਤੂੰ ਰੱਤਾ ਦੇਖ ਕੇ, ਪੁੱਤਰ ਕਲੱਤਰ ਸੀਗਾਰ। ਰਸ ਭੋਗੈ ਕੁਸੀਆ ਕਰੈ, ਮਾੜਾ ਰੰਗ ਪਾਰ। ਬਹੁਤ ਕਰੈ ਪਰਮਾਏ ਸੀ, ਵਰਤੈ ਹੋਇ ਅਪਾਰ। ਕਰਤਾ ਚਿਤ ਨਾ ਆਵੇ, ਮਨਮੁਖ ਅੰਧ ਗਵਾਰ। ਮੇਰੇ ਮਨ ਸੁਖਦਾਤਾ ਹਰ ਸੋਏ, ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ। ਕੱਪੜ ਭੋਗ ਲਪਟਾਇਆ, ਸੋਨਾ ਰੂਪਾ ਕਾਕ। ਹੈਵਰ ਗੈਵਰ ਬਹੁ ਰੰਗੇ, ਕੀ ਰਤ ਅਤਾਕ। ਕਿਸੀ ਚਿੱਤ ਨਾ ਪਾਵੇ, ਬਿਸਰਿਆ ਸਭ ਸਾਖ। ਸਿਰਜਣ ਹਾਰ ਭੁਲਾਇਆ, ਬਿਣ ਨਾ ਵੈ ਨਾ ਪਾਕ। ਲੈਦਾ ਬਦ ਦੁਆਏ ਤੂੰ, ਮਾਇਆ ਕਰੇ ਇਕੱਤ। ਜਿਸਨੂੰ ਤੂੰ ਪਤੇ ਆਏਦਾ, ਸੋਸਣ ਤੁਜੈ ਨਿਤ। ਅਹੰਕਾਰ ਕਰੈ ਅਹੰਕਾਰੀਆ, ਵਿਆਪਿਆ ਮਨ ਕੀ ਮਤ। ਤਿੰਨ ਪ੍ਰਭ ਆਪ ਭੁਲਾਇਆ, ਨਾ ਤਿਸ ਜਾਤ ਨਾ ਪਤ। ਸਤਿਗੁਰ ਪੁਰਖ ਮਿਲਾਇਆ, ਇੱਕੋ ਸੱਜਣ ਸੋਏ। ਹਰ ਜਨ ਘਰ ਅਕਾਏ ਕਹਿ, ਕਿਆ ਮਾਨਸ ਹੋ ਮੈ ਰੋਏ। ਜੋ ਹਰ ਜਨ ਭਾਵੈ ਸੋ ਕਰੇ, ਦਰ ਫੇਰ ਨ ਪਾਵੈ ਕੋਏ। ਨਾਨਕ ਰੱਤਾ ਰੰਗ ਹਰ, ਸਭ ਜਗ ਮਹਿਚਾਨਣ ਹੋਏ। ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਬਿਲਾਸ ਬਹੁ ਰੰਗ ਕਣਾ, ਦ੍ਰਿਸ਼ਟ ਭੂਲ ਖੁਸ਼ੀਆ। ਸਤਰ ਧਾਰ ਬਾਦਸ਼ਾਹੀਆ, ਵਿੱਚ ਸਹਿਸੇ ਭਰੀਆ। ਭਾਈ ਰੇ ਸੁੱਖ ਸਾਧ ਸੰਗ ਪਾਇਆ, ਲੇਖਿਆ ਲੇਖ ਤਿਨ ਪੁਰਖ ਵਧਾਤਾ। ਦੁੱਖ ਸਹਿਸਾ ਮਿਟ ਗਿਆ ਰਹਾਉ। ਜੇਤੇ ਥਾਨ ਤਨੰਤਰਾ, ਤੇਤੇ ਭਾਵੇ ਆਇਆ। ਧਨ ਪਾਤੀ ਬੜ ਭੂਮੀਆ, ਮੇਰੀ ਮੇਰੀ ਕਰ ਪਰਿਆ। ਹੁਕਮ ਚਲਾਏ ਨ ਸੰਗ ਹੋਏ, ਵਰਤੈ ਅਫਰਿਆ। ਸਭ ਕੋ ਵਸਕਤ ਕਰ ਲਏ ਓਨ, ਬਿਨ ਨਾਵੈ ਖਾ ਕਰ ਲਿਆ। ਕੋਟ ਤੇ ਤੀਸ ਸੇਵਕਾ, ਸਿੱਧ ਸਾਧਕ ਦਰ ਖਰਿਆ। ਗਰਮ ਬਾਰੀ ਬੱਡ ਸਾਹਿਬੀ, ਸਭ ਨਾਨਕ ਸੁਪੰਤੀ ਆ। ਸ੍ਰੀ ਰਾਗ ਮਹੱਲਾ ਪੰਜਵਾਂ। ਭਲਕੇ ਉੱਠ ਪਪੋਲੀਐ ਬਿਣ ਬੁੱਝੇ ਮੁਗਧ। ਭਲਕੇ ਉੱਠ ਪਪੋਲੀਐ ਬਿਣ ਬੁੱਝੇ ਮੁਗਧ ਅਜਾਣ। ਸੋ ਪ੍ਰਭ ਚਿੱਤ ਨਾ ਆਇਓ, ਝੂਟੈ ਕੀ ਬੇਬਾਣ। ਸਤਿਗੁਰ ਸੇਤੀ ਚਿੱਤ ਲਾਏ, ਸਦਾ ਸਦਾ ਰੰਗ ਮਾਣ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਪਕੜੇ। ਸਭ ਮੁਕਦੀ ਚੱਲੀ ਰਹਿਣ ਰਹਾਉ।
ਕੁਦਮ ਕਰੇ ਪਸ ਪੰਕੀ ਆਦਿਸੈ ਨਾਹੀ ਕਾਲ ਉਤੈ ਸਤ ਮਨੁੱਖ ਬਾਥਾ ਮਾਇਆ ਜਾਲ ਸਿਮੁਖਤੇ ਸਹੀ ਭਾਲੀ ਹੈ ਜੇ ਸੱਚਾ ਨਾਮ ਸੰਭਾਲ ਜੋ ਘਰ ਛੱਡ ਗਵਾਵਣਾ ਸੂ ਲੱਗਾ ਮਨਮਾਹੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਆਏ ਫਾਤੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਭਾਲ ਕਹਿ ਆਏ ਪਇਆ ਸਰਣਾਏ ਨਾਨਕ ਸੱਚੇ ਪਾਤਸ਼ਾਹੇ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾਂ ਘੜੀ ਮੋਹਤ ਕਾ ਪਹੁਣਾ ਕਾਚ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝੈ ਨਾ ਹਿੰਗਾਵਾਰ ਉੱਠ ਚੱਲਿਆ ਪੁੱਛਤਾਇਆ ਭਰਿਆ ਵਸ ਜਾਂਦਾਰ ਅੰਧੇ ਤੂੰ ਬੈਠਾ ਕੰਧੀ ਪਾਏ ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾਉ ਹਰੀ ਨਾਹੀ ਨੈ ਡਡਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪਹੁਤਿਆ ਲਾਵੇ ਕਰ ਤਿਆਰ ਜਾ ਹੋਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਣਿਆ ਕੇ ਤਾਰ ਪਹਿਲਾ ਪਹਿਰ ਧੰਦਾ ਗਿਆ ਦੂਜੇ ਭਰ ਸੋਇਆ ਤੀਜੇ ਝਾਕ ਚਕਾਇਆ ਚੌਥਾ ਭੋਰ ਪਿਆ ਕਦ ਹੀ ਚਿੱਤ ਨਾ ਆਇਓ ਜਿਨ ਜੀਓ ਪਿੰਡ ਦੀਆ ਸਾਧ ਸੰਗਤ ਕਉ ਵਾਰਿਆ ਜੀਓ ਕੀਆ ਕੁਰਬਾਨ ਜਿਸ ਤੇ ਸੋ ਜੀ ਮਨ ਪਈ ਮਿਲਿਆ ਪੁਰਖ ਸੁਜਾਣ ਨਾਨਕ ਡਿੱਟਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਗੱਲਾਂ ਬਿਸਰਨ ਇੱਕੋ ਬਿਸਰ ਨਾ ਜਾਓ ਧੰਦਾ ਸਭ ਜਲਾਇ ਕੈ ਗੁਰ ਨਾਮ ਦੀਆ ਸੱਚ ਸਵਾਓ ਆਸਾ ਸਭੇ ਲਾਇ ਕੈ ਇੱਕ ਆਸ ਕਮਾਓ ਜਿਨੀ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਤਾਓ ਮਨ ਮੇਰੇ ਕਰਤੇ ਨੂੰ ਸਲਾਹੇ ਸਭੇ ਸੱਟ ਸਿਆਣਪਾਂ ਗੁਰ ਕੀ ਪੈਰੀ ਪਾਹੇ ਰਹਾਓ ਦੁੱਖ ਭੁੱਖ ਨਹਿ ਵਿਆਪੇ ਜੇ ਸੁਖਦਾਤਾ ਮਨ ਹੋਏ ਕਿਤ ਹੀ ਕੰਮ ਨ ਸਿੱਜੀਐ ਜਾਂ ਹਿਰਦੈ ਸੱਚਾ ਸੋਏ ਜਿਸ ਤੂੰ ਰੱਖੈ ਹੱਥ ਦੇ ਤਿਸ ਮਾਰ ਨ ਸਕੈ ਕੋਏ ਸੁਖਦਾਤਾ ਗੁਰ ਸੇਵੀਐ ਸਭ ਅਵਗਣ ਕੱਢੈ ਧੋਏ ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗਮ ਸਕਤੇ ਤੂਠੈ ਪਾਵਾ ਦੇਵ ਸਭ ਕਿਸ ਬਸ ਕਿਤ ਸਾਹਿਬੈ ਆਪੇ ਕਰਨ ਕਰੇਵ ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ ਇੱਕੋ ਦਿਸੈ ਸੱਜਣੂ ਇੱਕੋ ਭਾਈ ਮੀਤ ਇੱਕ ਸਹਿ ਦੀ ਸਾਮਗਰੀ ਇੱਕ ਸਹਿ ਦੀ ਹੈ ਰੀਤ ਇੱਕ ਸਿਓ ਮਨ ਮਾਨਿਆ ਤਾਂ ਹੋਆ ਨਿਹਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਤੂਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਮਨ ਮੇਰੇ ਮਨ ਇੱਕ ਸਿਓ ਚਿਤ ਲਾਏ ਇੱਕ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲੱਕ ਖੁਸ਼ੀਆ ਪਾਤਸ਼ਾਹੀ ਆ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮੰਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗੇ ਜਿਸ ਹਰ ਕਾ ਨਾਮ ਆਧਾਰ ਬਾਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤੈ ਜਿੱਥੈ ਸੰਤ ਸਭਾ ਢੋਈ ਤੇ ਸਹੀ ਨੂੰ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਬੱਧਾ ਘਰ ਤਹਾਂ ਜਿੱਥੈ ਮ੍ਰਿਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਤੇ ਆਈਐ ਜੀ ਅੜੇ ਸਿਰਸਾ ਹਾਂ ਪਾਤਸ਼ਾਹ ਹੋ ਤਿਸ ਹੀ ਕੀ ਕਰੇ ਆਸ ਮਨ ਜਿਸ ਕਾ ਸਭ ਸਿਵਸਾ ਹੋ ਸਭ ਸਿਆਣਪਾਂ ਛੱਡ ਕੈ ਗੁਰ ਕੀ ਚਰਣੀ ਪਾਹੋ ਮਨ ਮੇਰੇ ਸੁੱਖ ਸਹਿਜ ਸੇਤੀ ਜਪਨਾਓ ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਓ ਰਹਾਉ ਤਿਸ ਕੀ ਸਰਨੀ ਪਰਮ ਨਾ ਜਿਸ ਜੇਵੜ ਅਵਰ ਨਾ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨ ਮੂਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕੱਟੀਐ ਜਮਕੀ ਪਾਸ ਸੁਖਦਾਤਾ ਪੈ ਭੰਜਨੋ ਤਿਸ ਆਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜੇ ਆਵੈ ਰਾਸ ਬਹੁਤੋ ਬਹੁਤ ਵਖਾਣੀਐ ਉੱਚੋ ਉੱਚਾ ਤਾਓ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾਓ ਨਾਨਕ ਕਉ ਪ੍ਰਭ ਮਰਿਆਦਾ ਕਰ ਸੱਚ ਦੇਵੋ ਆਪਣਾ ਨਾਓ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਤਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਘਰ ਵਸੈ ਇੱਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਤਿਆਏ ਨਾਮ ਸਹਾਈ ਸਦਾ ਸੰਗ ਆਗੈ ਲਏ ਚੜਾਏ ਰਹਾਓ ਦੁਨੀਆਂ ਕੀਆ ਵਡਿਆਈਆ ਕਵਨੈ ਆਵੈ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨ ਸਨਿਧਾਨ ਜਾ ਕੈ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਰੇਣੁਕਾ ਆਪਣਾ ਆਪ ਤਿਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ ਤਿਸੈ ਪ੍ਰਾਪਤ ਰਤਨੋਏ ਜਿਸ ਮਸਤਕ ਹੋਵੈ ਭਾਗ ਤਿਸੈ ਪ੍ਰਾਪਤ ਭਾਈਓ ਜਿਸ ਦੇਵੈ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹੋਮੈ ਤਾਪ ਨਾਨਕ ਕਉ ਗੁਰ ਭੇਟਿਆ ਬਿਨਸੇ ਸਗਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾਂ ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ ਤੈ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ
ਮਨ ਮੇਰੇ ਸਗਲ ਉਪਾਵ ਤਿਆਗ, ਗੁਰਪੂਰਾ ਅਰਾਧ ਨਿਤ ਇੱਕ ਸਕੀਲ ਬਲਾਗ ਰਹਾਓ। ਇੱਕੋ ਭਾਈ ਮਿਤ ਇੱਕ ਇੱਕੋ ਮਾਤ ਪਿਤਾ, ਇੱਕ ਸਕੀਮਨ ਟੇਕ ਹੈ ਜਿਨ ਜੀਓ ਪਿੰਡ ਦਿੱਤਾ, ਸੋ ਬ੍ਰਹਮਨੋ ਨ ਵਿਸਰੈ ਜਿਨ ਸਭ ਕਿਸ ਵਸ ਕੀਤਾ। ਘਰ ਇੱਕੋ ਬਾਹਰ ਇੱਕੋ ਥਾਨ ਤਨੰਤਰੇ ਆਪ, ਜੀ ਜੰਤ ਸਭ ਜਿਨ ਕੀਏ ਆਟ ਪਹਿਰ ਤਿਸ ਜਾਪ। ਇੱਕ ਸਸੇਤੀ ਰੱਤਿਆ ਨਾ ਹੋਵੀ ਸੋਗ ਸੰਤਾਪ, ਪਾਰ ਬ੍ਰਹਮ ਪਰਾਵੇਕੈ ਦੂਜਾ ਨਾ ਇਕੋਏ, ਜੀਓ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ। ਗੁਰਪੂਰੈ ਪੂਰਾ ਪਇਆ ਜਪ ਨਾਨਕ ਸੱਚਾ ਸੋਏ। ਸ੍ਰੀ ਰਾਗ ਮਹੱਲਾ ਪੰਜਵਾ, ਜਿਨ੍ਹਾਂ ਸਤਿਗੁਰ ਸਿਓ ਚਿੱਤ ਲਾਇਆ ਸੇ ਪੂਰੇ ਪ੍ਰਧਾਨ। ਜਿਨ ਕਉ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ, ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ। ਮਨ ਮੇਰੇ ਇੱਕੋ ਨਾਮ ਤੇ ਆਏ, ਸਰਬ ਸੁਖਾ ਸੁਖ ਉਪਜੇ ਦਰਗਹਿ ਪੈਦਾ ਜਾਇ ਰਹਾਉ। ਜਨਮ ਮਰਨ ਕਾ ਭਉ ਗਿਆ ਭਾਉ ਭਗਤ ਗੋਪਾਲ, ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ। ਜਨਮ ਮਰਨ ਕੀ ਮਲ ਕੱਟੀਐ ਗੁਰਦਰਸ਼ਨ ਦੇਖ ਨਿਹਾਲ, ਤਨ ਤਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ। ਸਭਨਾ ਦਾਤਾ ਏਕ ਹੈ ਦੂਜਾ ਨਾਈ ਕੋਏ, ਤੈ ਸਰਣਾਈ ਛੁੱਟੀਐ ਕੀਤਾ ਲੋੜੇ ਸੋ ਹੋਏ। ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ, ਤਿਨਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ। ਜਿਨੀ ਮੇਰਾ ਪ੍ਰਭ ਧਿਆਇਆ ਤਿਨ ਨਾਨਕ ਤਿਨ ਕੁਰਬਾਨ। ਸ੍ਰੀ ਰਾਗ ਮਹੱਲਾ ਪੰਜਵਾਂ। ਮਿਲ ਸਤਿਗੁਰ ਸਭ ਦੁੱਖ ਗਇਆ, ਹਰ ਸੁਖ ਵਸਿਆ ਮਨ ਆਏ, ਅੰਤਰ ਜੋਤ ਪਰਗਾਸੀਆ ਇੱਕ ਸਸਿਓ ਲਿਵਲਾਏ। ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ, ਗੁਣ ਗੋਬਿੰਦ ਨਿਤ ਗਾਵਣੇ ਨਿਰਮਲ ਸੱਚ ਨਾਏ। ਮੇਰੇ ਮਨ ਗੁਰਸਭ ਦੀ ਸੁਖ ਹੋਏ, ਗੁਰਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਈ ਰਹਾਓ। ਮਨ ਕੀ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ, ਅੰਤਰ ਜਾਮੀ ਸਦਾ ਸੰਗ ਕਰਨਾ ਹਰ ਪਛਾਣ। ਗੁਰਪ੍ਰਸਾਦੀ ਮੁਖ ਉਜਲਾ ਜਪ ਨਾਮ ਦਾਨ ਇਸਨਾਨ, ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ, ਪਾਇਆ ਲਹਾ ਲਾਭ ਨਾਮ ਪੂਰਨ ਹੋਏ ਕਾਮ। ਕਰ ਕਿਰਪਾ ਪ੍ਰਭ ਮੇਲਿਆ ਦੀ ਆਪਣਾ ਨਾਮ, ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਮਾਨ। ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ, ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰ। ਹਲਤ ਪਲਤ ਮੁਖ ਉਜਲੇ ਸਾਚੇ ਕੇ ਗੁਣਸਾਰ, ਹਲਤ ਪਲਤ ਮੁਖ ਉਜਲੇ ਸਾਚੇ ਕੇ ਗੁਣਸਾਰ, ਆਠ ਪਹਿਰ ਗੁਣਸਾਰ ਦੇ ਰੱਤੇ ਰੰਗ ਅਪਾਰ, ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਤ ਬਲਿਹਾਰ। ਸ੍ਰੀ ਰਾਗ ਮਹੱਲਾ ਪੰਜਵਾਂ। ਪੂਰਾ ਸਤਿਗੁਰ ਜੇ ਮਿਲੈ ਪਾਈਐ ਸਭ ਦੇ ਨਿਦਾਨ, ਕਰ ਕਿਰਪਾ ਪ੍ਰਭੇ ਆਪਣੀ ਜਪੀਐ ਅੰਮ੍ਰਿਤ ਨਾਮ, ਜਨਮ ਮਰਨ ਦੁੱਖ ਘਾਟੀਐ ਲਾਗੈ ਸਹਿ ਧਿਆਨ। ਮੇਰੇ ਮਨ ਪ੍ਰਭ ਸਰਣਾਈ ਪਾਏ, ਹਰ ਬਿਨ ਦੂਜਾ ਕੋ ਨਹੀਂ ਇੱਕੋ ਨਾਮ ਤੇ ਆਏ ਰਹਾਉ। ਕੀਮਤ ਕਹਿਣ ਨਜਾਈ ਹੈ ਸਾਗਰ ਗੁਣੀ ਅਤਾਉ, ਬੜਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਉ, ਕਰ ਸੇਵਾ ਸੁਖ ਸਾਗਰ ਹੈ ਸਿਰ ਸਾਹਾ ਪਾਤਸ਼ਾਹ ਹੋ। ਚਰਨ ਕਮਲ ਕਾ ਆਸਰਾ ਦੂਜਾ ਨਾਈ ਟਾਉ, ਮੈਂ ਧਰ ਤੇਰੀ ਪਾਰ ਬ੍ਰਹਮ ਤੇਰਾ ਤਣ ਰਹਾਉ। ਨਿਮਾਣਿਆ ਬ੍ਰਹਮਾਣ ਤੂੰ ਤੇਰਾ ਸੰਗ ਸਮਾਉ, ਹਰ ਜਪੀਐ ਰਾਧੀ ਆਠ ਪਹਿਰ ਗੋਬਿੰਦ, ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ, ਨਾਨਕ ਸਗਲੇ ਦੁੱਖ ਉਤਾਰਿਆ ਪ੍ਰਭ ਪਾਰ ਬ੍ਰਹਮ ਬਖਸਿੰਦ। ਸ੍ਰੀ ਰਾਗ ਮਹੱਲਾ ਪੰਜਵਾਂ। ਪ੍ਰੀਤ ਲੱਗੀ ਤਿਸ ਸੱਚ ਸਿਉ ਮਰੈ ਨਾ ਆਵੈ ਜਾਏ, ਨਾ ਵਿਛੋੜਿਆ ਵਿਛੜੈ ਸਮੈ ਰਹਿ ਸਮਾਏ, ਦੀਨ ਦਰਦ ਦੁੱਖ ਭੰਜਨਾ ਸੇਵਕ ਕਹਿ ਸਤ ਪਾਏ, ਅਚਰਜ ਰੂਪ ਨਿਰੰਜਨੋ ਗੁਰਮੇ ਲਾਇਆ ਮਾਏ। ਭਾਈ ਰੇ ਮੀਤ ਕਰੋ ਪ੍ਰਭ ਸੋਏ, ਮਾਇਆ ਮੋਹ ਪ੍ਰੀਤ ਧ੍ਰਿਗ ਸੁਖੀ ਨਾ ਦੀਸੈ ਕੋਏ ਰਹਾਓ। ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ, ਸਖ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ, ਬਾਲਕ ਬਿਰਧ ਨ ਜਾਣੀਆ ਨਿਸ਼ਚਲ ਤਿਸ ਦਰਬਾਰ, ਜੋ ਮੰਗੀ ਹੈ ਸੋਈ ਭਾਈ ਹੈ ਨੇਦਾਰਾ ਆਧਾਰ, ਜਿਸ ਪੇਖਤ ਕਿਲ ਵਿਖ ਰਹਿ ਮਨ ਤਨ ਹੋਵੈ ਸਾਂਤ, ਇੱਕ ਮਨ ਏਕ ਤੇ ਆਈ ਹੈ ਮਨ ਕੀ ਲਾਏ ਪ੍ਰਾਂਤ, ਗੁਣ ਨਿਧਾਨ ਨਵਤਨ ਸਦਾ ਪੂਰਨ ਜਾ ਕੀ ਦਾਤ, ਸਦਾ ਸਦਾ ਅਰਾਧੀ ਹੈ ਦਿਨ ਬਿਸਰੋ ਨਹੀਂ ਰਾਤ, ਜਿਨ ਕੋ ਪੂਰਬ ਲਿਖਿਆ ਤਿਨਕਾ ਸਖਾ ਗੋਬਿੰਦ, ਮਨ ਤਨ ਤਨ ਮਨ ਧਨ ਅਰਪੀ ਸਭੂ ਸਗਲ ਵਾਰੀ ਆਏ ਹੀ ਜਿੰਦ, ਦੇਖਾ ਸੁਣਾ ਹਦੂਰ ਸਦ ਘੱਟ ਘੱਟ ਬ੍ਰਹਮ ਰਵਿੰਦ, ਆਕਿਰਤ ਕਣਾ ਨੂੰ ਪਾਲਦਾ ਆਕਿਰਤ ਕਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦ। ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਿ ਸਵਾਰ, ਸਰਬ ਕਲਾ ਕਰਤਾ ਪਿਆ ਅੰਤਰ ਜੋਤ ਅਪਾਰ, ਸਦਾ ਸਦਾ ਪ੍ਰਭ ਸਿਮਰੀ ਅੰਤਰ ਰੱਖ ਉਰਤਾਰ, ਮੇਰੇ ਮਨ ਹਰ ਗੁਰ ਬਿਨ ਅਵਰ ਨ ਕੋਏ, ਪ੍ਰਭ ਸਰਣ ਆਈ ਸਦਾ ਰਹੋ ਦੁੱਖ ਨ ਵਿਆਪੈ ਕੋਏ ਰਹਾਓ। ਰਤਨ ਪਦਾਰਥ ਮਾਣਕਾ ਸੋਨਾ ਰੂਪਾ ਖਾਕ, ਮਾਤ ਪਿਤਾ ਸੁੱਤ ਬੰਧ ਪਾਕ, ਕੂੜੇ ਸੱਭੇ ਸਾਕ, ਜਿਨ ਕੀਤਾ ਤਿਸੇ ਨ ਜਾਣੀ ਮਨ ਮੁਖ ਪਸ ਨਾ ਪਾਕ, ਅੰਤਰ ਬਾਹਰ ਰਵ ਰਿਹਾ ਤਿਸ ਨੂੰ ਜਾਣੈ ਦੂਰ, ਤ੍ਰਿਸ਼ਨ ਲਾਗੀ ਰਚ ਰਿਹਾ ਅੰਤਰ ਹੋਮੈ ਕੂਰ, ਭਗਤੀ ਨਾਮ ਵਿਹੁਣਿਆ ਆਵੈ ਵੰਜੈ ਪੂਰ, ਰਾਖ ਲਿਹੋ ਪ੍ਰਭ ਕਰਨ ਹਾਰ, ਜੀ ਜੰਤ ਕਰ ਦਇਆ ਬਿਨ ਪ੍ਰਭ ਕੋਇ ਨ ਰੱਖਣਹਾਰ, ਮਹਾਂ ਵਿਕਟ ਜੰਮ ਪਿਆ ਨਾਨਕ ਨਾਮ ਨਾ ਵਿਸਰੋ, ਕਰੇ ਆਪਣੀ ਹਰ ਮਇਆ। ਸ੍ਰੀ ਰਾਗ ਮਹੱਲਾ ਪੰਜਵਾਂ।
ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁਤਦਾਰਾ ਬਨਤਾ ਨੇਕ ਬਹੁਤ ਰੰਗ ਅਰਵੇਸ ਹਰ ਨਾਮ ਹਿਰਦੇ ਨਵਸੀ ਕਾਰਜ ਕਿਤੇ ਨਾ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰਚਰਣੀ ਚਿਤਲਾਏ ਰਹਾਉ ਨਾਮ ਨਿਧਾਨ ਧਿਆਈਐ ਮਸਤਕ ਹੋਵੈ ਭਾਗ ਕਾਰਜ ਸਭ ਸਵਾਰੀਐ ਗੁਰ ਕੀ ਚਰਣੀ ਲਾਗ ਹੋਮੈ ਰੋਗ ਭਰਮ ਕੱਟੀਐ ਨਾ ਆਵੈ ਨਾ ਜਾਗ ਕਰ ਸੰਗਤ ਤੂੰ ਸਾਧਕੀ ਅਠਸਠ ਤੀਰਥ ਲਾਉ ਜੀਓ ਪ੍ਰਾਣ ਮਨ ਧਨ ਹਰੇ ਸੱਚ ਆਏ ਹੋ ਸਵਾਉ ਇੱਥੇ ਮਿਲੇ ਵਡਾਈਆ ਦਰਗਹਿ ਪਾਵੈ ਤਾਉ ਕਰੇ ਕਰਾਏ ਆਪ ਪ੍ਰਭ ਸਭ ਕਿਛ ਤਿਸ ਹੀ ਹਾਥ ਮਾਰ ਅਪੇ ਜੀਵਾਲ ਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਨਾਗਤੀ ਸਰਬ ਘਟਾ ਕੇ ਨਾਥ ਸ੍ਰੀ ਰਾਗ ਮਹੱਲਾ ਪੰਜਵਾ ਸਰਨ ਪਏ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ ਸਤਿਗੁਰ ਕਹਿ ਉਪਦੇਸਿਆ ਬਿਨਸੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੀ ਇੱਕ ਨਿਮਕ ਨਾ ਮਨ ਹੋ ਬੇਸਾਰ ਰਹਾਉ ਗੁਣ ਗੋਬਿੰਦ ਨਿਤ ਗਾਵੀਐ ਗੁਣ ਕੱਟਣ ਹਾਰ ਬਿਨ ਹਰ ਨਾਮ ਨ ਸੁਖ ਹੋਏ ਕਰ ਡਿੱਟੇ ਬਿਸਤਾਰ ਸਹਿਜੇ ਸਿਵ ਤੀਰਤਿਆ ਭਵ ਜਲ ਉਤਰੇ ਪਾਰ ਤੀਰਥ ਵਰਤ ਲੱਕ ਸੰਜਮਾ ਪਾਈਐ ਸਾਧੂ ਧੂਰ ਲੂਕ ਕੁਮਾਵੈ ਕਿਸਤੇ ਜਾਂ ਵੇਖੈ ਸਦਾ ਦੂਰ ਥਨ ਥਨੰਤਰ ਰਭ ਰਹਿਆ ਪ੍ਰਭ ਮੇਰਾ ਭਰਪੂਰ ਸਤ ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀਅਨ ਸੱਚ ਸਿਰ ਜਿਉਣ ਜਹਾਨ ਨਾਨਕ ਜਪੀਐ ਸੱਚ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਉਦਮ ਕਰ ਹਰਿ ਜਾਪਣਾ ਬੜਭਾਗੀ ਤਨ ਖਾਟ ਸੰਤ ਸੰਗ ਹਰਿ ਸਿਮਰਣਾ ਮਲ ਜਨਮ ਜਨਮ ਕੀ ਘਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂੰ ਸਭ ਚੁੱਕੇ ਸੋਗ ਸੰਤਾਪ ਰਹਾਉ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਟਾ ਨਾਲ ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਨ ਹੀ ਕੀਤ ਰਤਨ ਜਵੇਰ ਮਾਣਕਾ ਅੰਮ੍ਰਿਤ ਹਰ ਕਾ ਨਾਉ ਸੁਖ ਸਹਿਜਾ ਆਨੰਦ ਰਸ ਜਨ ਨਾਨਕ ਹਰ ਗੁਣ ਗਾਉ ਸ੍ਰੀ ਰਾਗ ਮਹੱਲਾ ਪੰਜਵਾ ਸੋਈ ਸਾਸ ਸੌਣ ਸੋਏ ਜਿਤ ਜਪਿਆ ਹਰ ਨਾਉ ਚਰਨ ਗਮਲ ਗੁਰ ਧਨ ਦੀਆ ਮਿਲਿਆ ਨਿਤਾਵੇ ਤਾਉ ਸਾਚੀ ਪੂੰਜੀ ਸੱਚ ਸੰਜਮੋ ਆਠ ਪਹਿਰ ਗੁਣ ਗਾਉ ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਉ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘਟ ਘਟ ਅੰਤਰ ਰਵ ਰਿਹਾ ਸਦਾ ਸਹਾਈ ਸੰਗ ਰਹਾਉ ਸੁੱਖਾ ਕੀ ਮਿਤ ਕਿਆਗਣੀ ਜਾ ਸਿਮਰੀ ਗੋਬਿੰਦ ਜਿਨ ਚਾਖਿਆ ਸੇ ਤ੍ਰਿਪਤਾ ਸਿਆਉ ਰਸ ਜਾਣੈ ਜਿੰਦ ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖ ਸਿੰਧ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜਨ ਰਿੰਦ ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮੱਜਨ ਸਨਾਰ ਜ਼ਰਾ ਉਚਰੈ ਗੁਣਵਤੀ ਕੋਏ ਨ ਪੁੱਜੈ ਦਾਨ ਦ੍ਰਿਸ਼ਟ ਧਾਰ ਮਨ ਧਨ ਵਸੈ ਦਇਆਲ ਪੁਰਖ ਮਿਹਰਬਾਨ ਜਿਓ ਪਿੰਡ ਧਨ ਤਿਸਦਾ ਹੋ ਸਦਾ ਸਦਾ ਕੁਰਬਾਨ ਮਿਲਿਆ ਕਦੇ ਨ ਵਿਛੜੈ ਜੋ ਮਿਲਿਆ ਕਰਤਾਰ ਦਾਸਾ ਕੇ ਬੰਧਨ ਕੱਟਿਆ ਸੱਚੈ ਸਿਰਜਣਹਾਰ ਭੂਲਾ ਮਾਰਗ ਪਾਇਓ ਗੁਣ ਅਵਗੁਣ ਨਾ ਵਿਚਾਰ ਨਾਨਕ ਤੇ ਸਰਨਾਗਤੀ ਜੇ ਸਗਲ ਘਟਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾ ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਚ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰਾ ਮਨ ਤਨ ਭੁੱਖ ਅਤ ਅਗਲੀ ਕੋਈ ਆਣ ਮਲਾਵੈ ਮਾਏ ਚਾਰੇ ਗੁੰਡਾ ਭਾਲੀਆ ਸਾਹਿਬ ਬਿਨ ਅਵਰ ਨਾ ਜਾਏ ਤਿਸਾ ਗਏ ਅਰਦਾਸ ਕਰ ਜੋ ਮਿਲੇ ਕਰਤਾਰ ਸਤਿਗੁਰ ਦਾਤਾ ਨਾਮਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀ ਅੰਤ ਨ ਪਾਰਾ ਵਾਰ ਪਰਵਤਗਾਰ ਸਲਾਹੀ ਹੈ ਜਿਸਦੇ ਚਲਤ ਅਨੇਕ ਸਦਾ ਸਦਾ ਅਰਾਧਿਆ ਇਹਾ ਮਤ ਵਿਸੇਖ ਮਨ ਤਨ ਮਿੱਟਾ ਤਿਸ ਲੱਗਾ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾ ਸੰਤ ਜਨੋ ਮਿਲ ਭਾਈਓ ਸੱਚਾ ਨਾਮ ਸੰਭਾਲ ਤੋਸਾ ਬੰਦੋ ਜੀ ਕਾ ਇੱਥੇ ਉੱਥੇ ਨਾਲ ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੇ ਜਿਸ ਨੂੰ ਹੋਏ ਦਿਆਲ ਮੇਰੇ ਮਨ ਗੁਰ ਜੇਵੜ ਅਵਰ ਨਾ ਕੋਏ ਦੂਜਾ ਤਾਉ ਨਾ ਕੋ ਸੁਜੈ ਗੁਰ ਮੇਲੇ ਸੱਚ ਸੋਏ ਰਹਾਉ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਟਾ ਜਾਏ ਗੁਰਚਰਣੀ ਜਿਨ ਮਨ ਲੱਗਾ ਸੇ ਬੜ ਭਾਗੀ ਮਾਏ ਗੁਰਦਾਤਾ ਸਮਰਥ ਗੁਰ ਗੁਰ ਸਮੈ ਰਹਿਆ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲੈ ਤਰਾਏ ਕਿਤ ਮੁਖ ਗੁਰ ਸਲਾਹੀਐ ਕਰਨ ਕਾਰਨ ਸਮਰੱਥ ਸੇ ਮੱਥੇ ਨਿਚਰ ਰਹੇ ਜਿਨ ਗੁਰ ਧਾਰਿਆ ਹੱਥ ਗੁਰੇ ਅੰਮ੍ਰਿਤ ਨਾਮ ਪੀ ਆਲਿਆ ਜਨਮ ਮਰਨ ਕਾ ਪਤ ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁੱਖ ਲੱਥ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨ ਲਾਗੈ ਡੰਡ ਗੁਰ ਨਾਲ ਤੁਲਨ ਲੱਗਈ ਖੋਜ ਡਿੱਟਾ ਬ੍ਰਹਿਮੰਡ ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮਹਿਮੰਡ ਸ੍ਰੀ ਰਾਗ ਮਹੱਲਾ ਪੰਜਵਾ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਮੀਤ ਸੁਰੇ ਦਿਕੀਏ ਬਿਕਿਆ ਰਚਿਆ ਬਾਦ ਜਾਂਦੇ ਬਿਲ ਮਨਾ ਹੋਏ ਬਿਨ ਨਾਵੈ ਬਿਸਮਾਦ ਮਨ ਮੇਰੇ ਸਤਿਗੁਰ ਕੀ ਸੇਵਾ ਲਾਗ ਜੋ ਦੀ ਸਹਿ ਸੋ ਬਿਨ ਸੁਣਾ ਮਨ ਕੀ ਮਤ ਤਿਆਗ ਰਹਾਉ
ਜੋ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਇ ਲੋਭੀ ਜੰਤਰ ਜਾਣੀ ਭੱਖ ਭੱਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋ ਨਿਪਾਏ ਮਾਇਆ ਜਾਲ ਪਿਸਾਰਿਆ ਭੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਪਾਸਿਆ ਨਿਕਸ ਨ ਪਾਏ ਮਾਏ ਜਿਨ ਕੀਤਾ ਤਿਸੇ ਨ ਜਾਣੀ ਫਿਰ ਫਿਰ ਆਵੇ ਜਾਏ ਅਨਕ ਪ੍ਰਕਾਰੀ ਮੋਹਿਆ ਬਹੁ ਵਿਦੋ ਸੰਸਾਰ ਜਿਸਨੂੰ ਰੱਖੈ ਸੂਰੈ ਸਮਰਥ ਪੁਰਖ ਅਪਾਰ ਹਰ ਜਨ ਹਰ ਲਿਵਦਰੇ ਨਾਨਕ ਸਤ ਭਲੇ ਹਾਰ ਸ੍ਰੀ ਰਾਗ ਮਹੱਲਾ ਪੰਜਵਾ ਘਰ ਦੂਜਾ ਗੋਏ ਲਾਇਆ ਗੋਇਲੀ ਕਿਆ ਤਿਸ ਡੰਪ ਪਸਾਰ ਮੁਲਤ ਪੁੰਨੀ ਚੱਲਣਾ ਤੂੰ ਸੰਮਲ ਘਰ ਵਾਰ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਕਿਆ ਥੋੜੜੀ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਕਿਆ ਥੋੜੜੀ ਬਾਤ ਗੁਮਾਨ ਰਹਾਓ ਜੈਸੇ ਰੈਣ ਪ੍ਰਾਹੁਣੇ ਉੱਠ ਚੱਲ ਸੈ ਪ੍ਰਭਾਤ ਕਿਆ ਤੂੰ ਰੱਤਾ ਗ੍ਰਸਤ ਸਿਓ ਸਭ ਫੁੱਲਾ ਕੀ ਬਾਗਾਤ ਮੇਰੀ ਮੇਰੀ ਕਿਆ ਕਰੈ ਜਿਨ ਦੀਆ ਸੋ ਪ੍ਰਭ ਲੋੜ ਸਰ ਪਰ ਉੱਠੇ ਚੱਲਣਾ ਸੜ ਜਾਸੀ ਲੱਖ ਕਰੋੜ ਲੱਖ ਚੁਰਾਸੀ ਭਰਮ ਤਿਆਦੋ ਲੱਭ ਜਨ ਪਾਇਓ ਏ ਨਾਨਕ ਨਾਮ ਸਮਾਲ ਸੂਤ ਸੋ ਦਿਨ ਨੇੜਾ ਆਇਓ ਏ ਸ੍ਰੀ ਰਾਗ ਮਹੱਲਾ ਪੰਜਵਾ ਤਿੱਚਰ ਵਸੈ ਸੁਹੇਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਤਨਖਾ ਖੁਰਾਲ ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਓ ਧਨ ਸੋ ਤੇਰਾ ਤਾਨ ਰਹਾਓ ਜਿੱਚਰ ਵਸਿਆ ਕੰਤ ਘਰ ਜਿਉ ਜਿਉ ਸਭ ਕਹਾਤ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛਿਆ ਤੇਰੀ ਬਾਤ ਪਈ ਅੜੈ ਸੌ ਸੇਵ ਤੂੰ ਸੌ ਰੜੈ ਸੁਖ ਵਸ ਗੁਰਮਿਲ ਚੱਜ ਚਾਰ ਸਿੱਖ ਤਦ ਕਦੇ ਨਾ ਲੱਗੈ ਦੁੱਖ ਸਭਨਾ ਸੋਹਰੇ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾ ਘਰ ਚੇਵਾ ਕਰਨ ਕਾਰਨ ਏਕੋ ਹੀ ਜਿਨ ਕੀਆ ਕਰ ਦਿਸੈ ਧਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮੈਂ ਧਿਆਏ ਛੋਟ ਸਗਲ ਸਿਆਣਪਾਂ ਸਤ ਸ਼ਬਦ ਲਿਵਲਾਏ ਰਹਾਓ ਦੁੱਖ ਕਲੇਸ਼ ਨਾ ਭਉ ਵਿਆਪੈ ਗੁਰਮੰਤਰ ਹਿਰਦਾ ਹੋਏ ਕੂਟ ਚਤਨਾ ਕਰ ਰਹੇ ਗੁਰਬਿਨ ਤਰਿਓ ਨਾ ਕੋਏ ਦੇਖ ਦਰਸ਼ਨ ਮਨ ਸਾਧਾਰੈ ਪਾਪ ਸਗਲੇ ਜਾਹੇ ਹੋ ਤਿਨ ਕੈ ਬਲਿਹਾਰਣੈ ਜੇ ਗੁਰ ਕੀ ਪੈਰੀ ਪਾਏ ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਉ ਸੇਬੜ ਭਾਗੀ ਨਾਨਕਾ ਜਿਨ੍ਹਾਂ ਮਨ ਇਹੋ ਭਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੰਚ ਹਰ ਧਾਨ ਪੂਜ ਸਤਿਗੁਰ ਸੋੜ ਸਗਲ ਵਿਕਾਰ ਜਿੰਤੂ ਸਾਧ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਅਪਾਰ ਪ੍ਰਾਣ ਮਨ ਤਨ ਜਿਨੇ ਦੀ ਯਾਰ ਦੇਖਾ ਆਧਾਰ ਰਹਾਉ ਕਾਮ ਕ੍ਰੋਧ ਅਹੰਕਾਰ ਮਤੇ ਵਿਆਪਿਆ ਸੰਸਾਰ ਪਉ ਸੰਤ ਚਰਣੀ ਲਾਗ ਚਰਣੀ ਮਿਟੈ ਦੁਖਾਂਦਾਰ ਸਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਰ ਆਪ

ਪਿਤਾ ਮਾਇਆ ਸੁਹੇਲਾ ਕਹਿਣ ਕਹਾਵਨ ਤੇਰਾ ਬਿਕਮ ਭਾਵਨ ਰਹਾਓ ਹੋ ਮਾਣ ਤਾਣ ਕਰੋ ਤੇਰਾ ਹੋ ਜਾਨੋ ਆਪਾ ਸਭ ਹੀ ਮਦ ਸਭੇ ਤੇ ਬਾਹਰ ਬੇਹ ਮੋਹਤਾਜ ਬਾਪਾ ਪਿਤਾ ਹੋ ਜਾਨੋ ਨਾਹੀ ਤੇਰੀ ਕਵਨ ਜੁਗਤਾ ਬੰਧਨ ਮੁਕਤ ਸੰਤ ਹੋ ਮੇਰੀ ਰਾਖੈ ਮਮਤਾ ਭਏ ਕਾਰ ਕਿਰਪਾਲ ਠਾਕਰ ਰਹਿਓ ਆਵਣ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪਚਾਣਾ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪਹਿਲਾ ਸੰਤ ਜਿਨਾ ਮਿਲ ਭਾਈਆ ਕੱਟੇ ਹੜਾ ਜਮਕਾਲ ਸੱਚਾ ਸਾਹਿਬ ਮਨ ਵਟਾ ਹੋ ਖਸਮ ਦਿਆਲ ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰ ਆਉ ਤੁਦ ਬਿੱਟੋ ਕੁਰਬਾਨ ਤੇਰੇ ਦਰਸਨ ਕੋ ਬਲਿਹਾਰਨ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ ਜਿਨ ਤੂੰ ਸੇਵਿਆ ਭਾਉ ਕਰ ਸਹੀ ਪੁਰਖ ਸੁਜਾਨ ਤਿੰਨਾ ਪਿੱਛੇ ਛੁੱਟੀ ਹੈ ਜਿਨੇ ਅੰਦਰ ਨਾਮ ਨਿਧਾਨ ਗੁਰੂ ਜੀਵੜ ਦਾ ਤਾ ਕੋ ਨਹੀਂ ਜਿਨ ਦਿੱਤਾ ਹੈ ਆਤਮਦਾਨ ਆਏ ਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇਤੀ ਦੇ ਰੱਤਿਆ ਦਰਗਹਿ ਬੈਸਣ ਜਾਏ ਕਰਤੇ ਹੱਥ ਵੜਿਆਈ ਅਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਸ ਹਾਰ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਬਕਾਣੀ ਹੈ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸਹਿਦੇ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾ ਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਚਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਕਾਲ ਰਹਾਓ ਗੁਰ ਸਿਮਰਤ ਪਾਰ ਗੁਰ ਬੜਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੀਵੜ ਵਰਨਕ ਹੋਏ ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ ਗੁਰ ਦੇ ਬਾਰ ਕਿਚਨੇ

ਗੁਰ ਸਿਮਰਤ ਗੁਰ ਨਿਰੰਕਾਰ ਗੁਰ ਉੱਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮੈ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਚੀਐ ਤਿਤੜੇ ਸਤਿਗੁਰ ਪਾਸ ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤਿਗੁਰ ਸਰਣੀ ਆਇਆ ਬਹੁੜ ਨਹੀਂ ਬਿਨਾਸ ਹਰ ਨਾਨਕ ਕਦੇ ਨਾ ਵਿਸਰੋ ਇਹੋ ਜੀਓ ਪਿੰਡ ਤਿਰਸਾਸ ਸ੍ਰੀ ਰਾਗ ਮਹੱਲਾ ਪੰਜਵਾ ਸੰਤ ਜਨੋ ਮੈਂ ਸੁਣ ਭਾਈਓ ਛੁੱਟਣ ਸਚੈ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਓ ਆਗੈ ਦਰਗੈ ਮੰਨੀਐ ਮਿਲੈ ਨਤਾਵੇ ਤਾਓ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਟੁੱਟੈ ਪਾਈਐ ਪੂਰਨ ਲੱਖ ਭੇਵ ਰਹਾਉ ਸਤਿਗੁਰ ਬਿਟੋ ਵਾਰਿਆ ਜਿਨ ਦਿੱਤਾ ਸੱਚ ਨਾਉ ਅੰਦਨ ਸੱਚ ਸਲਾਣਾ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਸਾਸ ਗ੍ਰਾਸਨ ਵਿਸਰੈ ਸਫਲ ਮੂਰਤ ਗੁਰ ਆਪ ਗੁਰਜੇਵੜ ਵਰਨ ਦਿਸੈ ਅਠ ਪਹਿਰ ਤੇ ਸਜਾਪ ਨਦਰ ਕਰੇ ਤਪਾਈਐ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਮੈ ਰਹਿਆ ਸਮਾਇ ਜਿਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਇ ਨਾਨਕ ਗੁਰ ਸਰਣਾਗਤੀ ਮਰੈ ਨਾ ਆਵੈ ਜਾਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਆਕ ਆਕ ਮਨ ਬਾਵਣਾ ਜਿਉ ਜਿਉ ਜਾਪੈ ਵਾਏ ਜਿਸਨੂੰ ਵਾਇ ਸੁਣਾਈਐ ਸੋ ਕਿਵਿੜ ਕਿਤ ਤਾਏ ਆਕਣ ਵਾਲੇ ਜੇਤੜੇ ਇਹ ਸਭ ਆਕ ਰਹਿ ਲਿਵਲਾਏ ਬਾਬਾ ਅੱਲੋ ਅਗਮ ਅਪਾਰ ਬਾਬਾ ਅਲੋਹ ਅਗਮ ਅਪਾਰ ਪਾਕੀ ਨਾਈ ਪਾਕ ਤਾਏ ਸੱਚਾ ਪਰਵਿਦਗਾਰ ਰਹਾਓ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੈ ਕੋਏ ਜੇ ਸੋ ਸਾਹਿਰ ਮੇਲੀਐ ਤਿਲ ਨਾ ਪੁਜਾਵੈ ਰੋਏ ਕੀਮਤ ਕਿਨੇ ਨਾ ਪਾਈਐ ਸਭ ਸੁਣ ਸੁਣੇ ਆਖੈ ਸੋਏ ਪੀਰ ਪੈ ਕਾਮਰ ਸਾਲਕ ਸਾਧਕ ਸੌਦੇ ਔਰ ਸ਼ਹੀਦ ਸੇਖ ਮਸਾਇਕ ਕਾਜੀ ਮੁੱਲਾ ਦਰ ਦਰਵੇਸ ਰਸੀਦ ਬਰਕਤ ਤਨਕੋ ਅਗਲੀ ਪੜ੍ਹਤੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਢਾਹੇ ਪੁੱਛ ਨਾ ਦੇਵੈ ਲੇ ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੇ ਸਭਨਾ ਵੇਖੈ ਨਦਰ ਕਰ ਜੈ ਭਾਵੈ ਤੈ ਦੇ ਤਾਵਾ ਨਾਵਨਾ ਜਾੜੀਐ ਨਾਵਾ ਕੇਵਡ ਨਾਉ ਜਿੱਤੈ ਬਸ ਮੇਰਾ ਪਾਤਸ਼ਾਹ ਸੋ ਕੇਵਡ ਹੈ ਥਾਉ ਅੰਬੜ ਕੋਈ ਨ ਸਕਈ ਉਹ ਕਿਸਨੋਂ ਪੁੱਛਣ ਜਾਉ ਵਰਨਾ ਵਰਨਾ ਭਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵੜੇ ਆਈਆ ਜੈ ਭਾਵੈ ਤੈ ਦੇ ਹੁਕਮ ਸਵਾਰੈ ਆਪਣਾ ਚਸਨ ਢਿੱਲ ਕਰੇ ਸਭ ਕੋ ਆਖੈ ਬਹੁਤ ਬਹੁਤ ਲੈਣਾ ਕਹਿ ਵਿਚਾਰ ਕੇਵਡ ਦਾਤਾ ਆਖੀਐ ਦੇਖੈ ਰਿਹਾ ਸੁਮਾਰ ਨਾਨਕ ਤੋਟ ਨਾ ਆਵੇ ਤੇਰੇ ਜੁਗੈ ਜੁਗੈ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹੇਲੀਆ ਸਗਲੀਆ ਕਰੇ ਸਿਗਾਰ ਗਣਤ ਗਣਾ ਬਣਾਈਆ ਸੂਹਾ ਵੇ ਸਵਿਕਾਰ ਪਾਖੰਡ ਪ੍ਰੇਮ ਨ ਪਾਇਆ ਕੋਟਾ ਪਾਜ ਕੁਆਰ ਹਰ ਜੀਓ ਇਉ ਪ੍ਰਰਾਵੈ ਨਾਰ ਤੁਧ ਪਾਵਨ ਸੁਹਾਗਣੀ ਆਪਣੀ ਕਿਰਪਾ ਲਹੇ ਸਵਾਰ ਰਹਾਉ ਗੁਰਸਬ ਦੀ ਸੀਗਾਰੀਆ ਤਨ ਮਨ ਪਿਰਕੈ ਪਾਸ ਦੋਏ ਜੋ ਕਰ ਦੋਏ ਕਰ ਜੋੜ ਕੜੀ ਤੱਕੈ ਸੱਚ ਕਹਿ ਅਰਦਾਸ ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗਰਾਸ ਪ੍ਰੇ ਕੀ ਚੇਰੀ ਕਾਂਡੀਆ ਲਾਲੀ ਮਾਨੈ ਨਾਉ ਸਾਚੀ ਪ੍ਰੀਤ ਨ ਟੁੱਟਈ ਸਾਚੇ ਮੇਲ ਮਿਲਾਉ ਸਬਦ ਰਤੀ ਮਨ ਵੇਧਿਆ ਹੋ ਸਦ ਬਲਿਹਾਰੈ ਜਾਉ ਸਾ ਧਨ ਰੰਡ ਨ ਵੈਸੇ ਜੇ ਸਤਿਗੁਰ ਮਾਹੇ ਸਮਾਏ ਪਿਰ ਰਹਿ ਰੀ

तालू नौतनो सच उमरै न जाए नित रवै सुहागणी साची नदर रजाए सच तड़ी धन माडिया कापड़ प्रेम सीगार चंदन चीत विसाया मंदर दसवा द्वार दीपक सब देवेगा सिया राम नाम और हार नारी अंदर सोनी मस्तक मणि प्यार शोभा सुरत सुहावनी साचे प्रेमा पार बिन फिर पुरख न जानी साचे गुर कै हित प्यार निस अंधेरी सुतिए क्यों फिर बिन रैण विहाय अंक जलो तन जालियो मन धन जल बल जाए जा तन कंत नाराविया ता बिरथा जो बन जाए सेजा कंत मेहेलड़ी सुती बूझ न पाए हो सुती फिर जागना किसको पूछो जाए सतगुर मेली पै बसी नानक प्रेम सखाए श्री राग महला पहला आपे गुण आपे कथा आपे सुन विचार आपे रतन परक तू आपे मोल अपार सचो मान महत तू आपे देवन हार हर जियो तू करता करतार ज्यो पावै त्यो राग तू हर ना मिले आचार रहाओ आपे हीरा निर्मला आपे रंग मजीठ आपे मोती उजलो आपे भगत बसीठ गुर कै शब्द सलाना कट कट डीट डीट आपे सागर बोहता आपे पार पार साची वाट सुजान तू शब्द लगावन हार ने डरिया डर जानिए बाज गुरु गोबार अस्त्र करता देखिया और केती आवे जाए आपे निर्मल एक तू और बंदी धंधे पाए गुर राके से उपरे साचे से हुले बलाए हर जियो शब्द पहचानिए साच रते गुरबाक तित तन मैल न लगे सच घर जिस औताक नदर करे सच पाई है बिन नावे क्या साक जिनी सच पछाणिया से सुखिए जुग चार होमै तिरसना मार कै सच रख्या उर धार जग मै लहा एक नाम पाई है गुर विचार साचो वकर ला दिया लाभ सदा सच रास सची दरगह बैसी भगत सची अरदास पथ स्यो लेखा निबड़ै राम नाम प्रगास ऊचो ऊचा आखिया कहो न देखिया जाए जह देखा तै एक दू सतगुर दी आदर रखाए दो ज्योत निरंतर जानिए नानक सहज सोभाए श्री राग महला पंजवा श्री राग महला पहला मछली जाल न जानिया सरखा रास गाओ अत सियाणी सोनी क्यों किते उवे साहु किते कारण पाकड़ी काल न टलै सराहो भाई रे ओसर जाणो काल ज्यो मच्छी त्यों बाण सा पवै अचिंता जाल रहाओ सब जग बादु काल को बिन गौर काल अपार सच रते से उबरे दुबदा चोड विकार हो तिन कै बलिहारण दर सचै सचियार सी चाने ज्यो पंखिया जाली बदक हाथ गुर राखे से उबरे और फाते चुगै साथ बिन नावै चुन सुटिया कोई न संगी साथ सचो सचा आखिए सचे सचा थान जिनी सचा मनिया तिन मन सच ध्यान मन मुख सुचे जानिया गुरमुख जिना ज्ञान सतगुर अगै अरदास कर साजन दे मलाए साजन मिलया सुख पाया जमदूत मोए बखकाए नावै हंद अंदर हो बसा नाओ बसै मने आए बाज गुरु गोबार है बिन सबदै भूजन पाए गुरमत्ती परगास होए सच रह लिवलाए तिथै काल संचरै ज्योति ज्योत समाए तू है साजन तू सजान तू आपे मेलन हार गुरसब दी सलाही है अंत न पारा वार तिथै काल न अपड़ै जितै गुरका शब्द अपार उकमी सबै उपजै उकमी कार कमाहे उकमी कालै वसै उकमी साच समाए नानक जो तिस भावै सो थीऐ इन जनता बस किच नाहि श्री राग महला पहला मन झूठै तन झूठै जीवा झूठी होए मुख झूठै झूठ बोलना क्यों कर सुचा होए बिन अब शब्द न मांझिऐ साचे ते सच होए मुंदे गुणहीणी सुख कहे पर लिया रसमान सी सच शब्द सुख ने रहाओ फिर परदेसी जेती है धन वांडी जूरे ज्यो जल तोड़ै मछली करण पलाप करे फिर पावै सुख पाइयै जां पे नदर करे फिर सलाही अपना सखी सहेली नाल तन सो है मन मोहया रती रंग निहाल शब्द सवारी सोनी फिर रावे गुण नाल कामण कामना आवे कोटी अवगण यार ना सुख पेई है सौरै झूठ जली बेकार आवण वंजन डाकड़ो सोडी कंत वेशार आवण वंजन डाकड़ो सोडी कंत बेसार पिरकी नार सुहावनी मुत्ती सो कित साध पिरकै कामना आवे फोले बोले फादल बाद दर कर टोई नाल है छुट्टी दूजै साध पंडित बचै पोतियां ना बुझे विचार अनको मत्ती दे चलै माया का व्यापार कथनी झूठी जग पवै रहनी शब्द सोसार केते पंडित ज्योत की बेदा करे विचार वाद विरोध सलाहणे वादे आवण जान बिन गुर कर्म न चुट सी कै सुणाक बखाण सब गुणवंती आखिया मैं गुण नाही कोय हर वर नार सुहावणी मैं भावै प्रभ सोय नानक शब्द मेला बड़ा ना विछोड़ा होए श्री राग महला पहला
ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ ਪੁੰਨ ਦਾਨ ਚੰਗਿਆਈਐ ਬਿਨ ਸਾਚੇ ਕਿਆ ਤਾਸ ਜਿਹਾ ਰਾਧੇ ਤੇ ਹਲੁਣੈ ਬਿਨ ਗੁਣ ਜਨਮ ਵਿਨਾਸ ਮੁੰਦੇ ਗੁਣ ਦਾ ਸੀ ਸੁਖ ਹੋਏ ਅਵਗਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ ਰਹਾਉ ਵਿਣ ਰਾਸੀ ਵਪਾਰੀਆ ਤੱਕੇ ਕੁੰਡਾ ਚਾਰ ਮੂਲ ਨ ਬੁੱਝੈ ਆਪਣਾ ਵਸਤ ਰਹੀ ਘਰ ਬਾਰ ਵਿਣ ਵੱਖਰ ਦੁੱਖ ਅਗਲਾ ਕੂੜ ਮੁੱਠੀ ਕੁੜਿਆਰ ਲਾਹਾ ਐਨ ਸਨੌਤਨਾ ਪਰ ਕਿਰਤਨ ਵਿਚਾਰ ਵਸਤ ਲਹਿ ਕਰੇ ਆਪਣੇ ਚੱਲੈ ਕਾਰਜ ਸਾਰ ਬਣ ਜਾ ਰਿਹਾ ਸਿਉ ਬਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮੇਲਣ ਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਪਾਰ ਸੱਚੈ ਅਸਣ ਸੱਚ ਰਹੇ ਸੱਚੈ ਪ੍ਰੇਮ ਪਿਆਰ ਜਿਨੀ ਆਪ ਪਛਾਣਿਆ ਘਰ ਮਹਿ ਮਹਿਲ ਸਤਾਏ ਸੱਚੇ ਸੇ ਤੀਰਤਿਆ ਸੱਚੋ ਪੱਲੇ ਪਾਏ ਤਰ ਭਵਨ ਸੋ ਪ੍ਰਭ ਜਾਣੀਐ ਸੱਚੋ ਸੱਚ ਅਨਾਏ ਸਾ ਧਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ ਰਾਵੇ ਰੰਗ ਸੱਚ ਸੁਹਾਗਣ ਸਾ ਪਲੀ ਪਿਰ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾ ਥਲ ਚੜ ਡੁੱਗਰ ਜਾਓ ਬਨ ਮਹਿ ਭੂਲੀ ਜੇ ਫਿਰਾ ਗੁਰਬਿਨ ਪੂਜਨ ਪਾਓ ਨਾਵੋ ਭੂਲੀ ਜੇ ਫਿਰਾ ਫਿਰ ਫਿਰ ਆਵੋ ਜਾਓ ਪੁੱਛੋ ਜਾਏ ਪਧਾਊਆ ਚੱਲੇ ਚਾਕਰ ਹੋਏ ਰਾਜਨ ਜਾਣਾ ਹੈ ਆਪਣਾ ਦਰਕਰ ਠੱਕ ਨਾ ਹੋਏ ਨਾਨਕ ਇੱਕੋ ਰਵ ਰਹੇ ਆ ਦੂਜਾ ਅਵਰ ਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣਿਆ ਨਿਰਮਲ ਦੇਹ ਸਰੀਰ ਨਿਰਮਲ ਸੱਚੋ ਮਨ ਵਸੈ ਸੋ ਜਾਣਾ ਹੈ ਬਪੀਰ ਸਹਿਜੇ ਤੇ ਸੁੱਖ ਅਗਲੋ ਨਾ ਲਾਗੈ ਜਮ ਧੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ ਨਿਰਮਲ ਸੱਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਓ ਹਰ ਕਾ ਮੰਦਰ ਸੋਹਣਾ ਕੀਆ ਕਰਨਾ ਹਾਰ ਰਵ ਸਸ ਦੀਪ ਅਨੂਪ ਜੋਤ ਤਿਰਭਵਨ ਜੋਤ ਅਪਾਰ ਹਟ ਪੱਟਣ ਗੜ ਕੋਠੜੀ ਸੱਚ ਸੌਦਾ ਵਾਪਾਰ ਗਿਆਨ ਅੰਜਨ ਭੈ ਪੰਜਨਾ ਦੇਖ ਨਿਰੰਜਨ ਭਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਏ ਐਸਾ ਸਤਿਗੁਰ ਜੇ ਮਿਲੈ ਤਾਂ ਸਹਿਜੇ ਲੈ ਮਿਲਾਏ ਕਸਕਸ ਵੱਟੀ ਲਾਈਐ ਪਰਖੇ ਹਿਤ ਚਿੱਤ ਲਾਏ ਕੋਟੇ ਠੌਰ ਨਾ ਪਾਏ ਨੀ ਕਰੇ ਖਜਾਨੈ ਪਾਏ ਆਸ ਅੰਦੇਸਾ ਦੂਰ ਕਰ ਇਉਂ ਮਲ ਜਾਏ ਸਮਾਏ ਸੁੱਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਏ ਸੁੱਖ ਹੈ ਕੋ ਦੁੱਖ ਅਗਲਾ ਮਨਮੁਖ ਬੂਝ ਨਾ ਹੋਏ ਸੁੱਖ ਦੁੱਖ ਸਮਕਰ ਜਾਣੀਐ ਸ਼ਬਦ ਭੇਦ ਸੁੱਖ ਹੋਏ ਵੇਦ ਪੁਕਾਰੇ ਬਾਚੀਐ ਬਾਣੀ ਬ੍ਰਹਮ ਵਿਆਸ ਮੁੰਜਨ ਸੇਵਕ ਸਾਧਕਾ ਨਾਮ ਰਤੇ ਗੁਣ ਤਾਸ ਸੱਚ ਰਤੇ ਸੇ ਜਣ ਗਏ ਹੋ ਸਦ ਬਲਿਹਾਰੈ ਜਾਸ ਚਉ ਜੁਗ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਪਾਏ ਵਿਹੁਣਿਆ ਮੁਖ ਕਾਲਾ ਪਤ ਕੋਏ ਜਿਨੀ ਨਾਮ ਵਿਸਾਰਿਆ ਅਵਗਣ ਮੁੱਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੈ ਮਲਾਏ ਆਪ ਛਾਣੈ ਘਰ ਵਸੈ ਹੋਮੈ ਤ੍ਰਿਸਨ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਬਰੇ ਗੁਰ ਕੀ ਚਰਣੀ ਲਾਗ ਹਰ ਜਪ ਨਾਮ ਤੇ ਆਏ ਤੂੰ ਜਮ ਡਰ ਪੈ ਦੁੱਖ ਪਾਗ ਦੂਕਣੋਂ ਤੋਂ ਹਾਗਣੀ ਕਿਉਂ ਥਿਰ ਰਹੇ ਸੁਹਾਗ ਭਾਈ ਰੇ ਅਵਰ ਨਾਈ ਮੈਂ ਤਾਓ ਮੈਂ ਤਾਂ ਨਾਮ ਨਿਧਾਨ ਹੈ ਗੁਰ ਦੀਆ ਬਲ ਜਾਓ ਰਹਾਓ ਗੁਰਮਤਿ ਪਤ ਸਾਬਾਸ ਤਿਸ ਤਿਸ ਕੈ ਸੰਗ ਮਿਲਾਓ ਤਿਸ ਬਿਨ ਘੜੀ ਨਾ ਜੀਵੋ ਬਿਨ ਨਾਵੈ ਮਰ ਜਾਓ ਮੈਂ ਅੰਦਲੇ ਨਾਮ ਨਾ ਵਿਸਰੈ ਟੇਕ ਟਿਕੀ ਕਰ ਜਾਓ ਗੁਰੂ ਜਿਨ੍ਹਾਂ ਕਾ ਅੰਦਲਾ ਚੇਲੇ ਨਾਹੀ ਠਾਓ ਬਿਨ ਸਤਿਗੁਰ ਨਾਉ ਨਾ ਪਾਈਐ ਬਿਨ ਨਾਵੈ ਕਿਆ ਸੁਆਉ ਆਏ ਗਇਆ ਪੁੱਛੋ ਤਾਵਣਾ ਜਿਉ ਸੁਈਐ ਕਰਕਾਉ ਬਿਨ ਨਾਵੈ ਦੁੱਖ ਦੇਹੁਰੀ ਜਿਉ ਕਲਰ ਕੀ ਭੀਤ ਤਬਲਕ ਮਹਿਲ ਨਾ ਪਾਈਐ ਜਬਲਕ ਸਾਚ ਨਾ ਚੀਤ ਸਬਦ ਰਪੈ ਕਰ ਪਾਈਐ ਨਿਰਬਾਣੀ ਪਦਨੀਤ ਹੋ ਗੁਰ ਪੁੱਛੋ ਆਪਣੇ ਗੁਰ ਪੁੱਛ ਘਰ ਕਮਾਉ ਸਬਦ ਰਸਲਾਈ ਮਨ ਵਸੈ ਹੋਮੈ ਦੁੱਖ ਜਲ ਜਾਉ ਸਹਿਜੇ ਹੋਏ ਮਿਲਾਵੜਾ ਸੱਚੇ ਸੱਚ ਮਿਲਾਉ ਸਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਨ ਸਾ ਸਦਾ ਹਰ ਰੱਖੈ ਉਰਤਾਰ ਸਿਉ ਕੋ ਮਨੋ ਵਿਸਾਰੀ ਹੈ ਸਭ ਜੀਆ ਕਾ ਆਧਾਰ ਸ਼ਬਦ ਮਰੈ ਸੋ ਮਰ ਰਹੇ ਪਰ ਮਰੇ ਨਾ ਦੂਜੀ ਵਾਰ ਸ਼ਬਦ ਹੈ ਤੇ ਭਾਈ ਹਰ ਨਾਮੇ ਲੱਗੈ ਪਿਆਰ ਬਿਨ ਸ਼ਬਦ ਹੈ ਜਗ ਭੂਲਾ ਫਿਰੈ ਬਿਮਾਰ ਜਨਮੈ ਵਾਰੋ ਵਾਰ ਸਭ ਸਲਾਹੈ ਆਪ ਕੋ ਵੱਡੋ ਵਡੇਰੀ ਹੋਏ ਗੁਰਬਿਨ ਆਪਣਾ ਚੀਨੀਐ ਕਹੀ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣੀਐ ਹੋਮੈ ਕਰੈ ਨ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸਿਗਾਰੀਐ ਜੋ ਬਿਨ ਬਾਦ ਖੁਆਰ ਨਾ ਮਾਣੇ ਸੁਖ ਸਿਜੜੀ ਬਿਨ ਪਿਰ ਬਾਦ ਸਿਗਾਰ ਦੁੱਖ ਦੁੱਖਣੋਂ ਦੋਹਾਗਣੀ ਨਾ ਕਰ ਸੇਜ ਪਤਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੈ ਰੰਗ ਹੋਏ ਰਹਾਉ ਗੁਰਸੇਵਾ ਸੁਖ ਪਾਈਐ ਹਰ ਵਰ ਸਹਿ ਸਿਗਾਰ ਸੱਚ ਮਾਣੇ ਪਿਰ ਸਿਜੜੀ ਗੁੜਾ ਹਿਤ ਪਿਆਰ ਗੁਰਮੁਖ ਜਾਣ ਸਿਆਣੀਆਂ ਗੁਰਮੇਲੀ ਗੁਣ ਚਾਰ ਸੱਚ ਮਿਲੋ ਵਰ ਕਾਮਣੀ ਪਿਰ ਮੋਹੀ ਰੰਗ ਲਾਏ ਮੰਤਨ ਸੱਚ ਵੇਗਸਿਆ ਕੀਮਤ ਕਹਿਣਾ ਨ ਜਾਏ ਹਰ ਵਰ ਘਰ ਸੁਹਾਗਣੀ ਨਿਰਮਲ ਸੱਚ ਅਨਾਏ ਮਨ ਮਹਿ ਮਨੁਆ ਜੇ ਮਰੈ ਤਾਂ ਪਿਰ ਰਾਵੈ ਨਾਰ ਇੱਕ ਤਤਾਗੈ ਰਲ ਮਿਲੈ ਗਲ ਮੋਤੀਆਂ ਕਾ ਹਾਰ ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਆਧਾਰ ਕਿਨ ਮੈਂ ਉਪਜੈ ਕਿਨ ਕਪੈ ਕਿਨ ਆਵੈ ਕਿਨ ਜਾਏ ਸ਼ਬਦ ਪਛਾਣੈ ਰਵ ਰਹੈ ਨਾ ਤਿਸ ਕਾਲ ਸੰਤਾਏ ਸਾਹਿਬ ਅਤੁਲ ਨ ਤੋਲੀਐ ਕਥਨ ਨ ਪਾਇਆ ਜਾਏ ਵਾਪਾਰੀ ਬਣ ਜਾ ਰਿਹਾ ਆਏ ਵਜੋ ਲਗਾਏ ਕਾਰ ਕਮਾਵੈ ਸੱਚ ਕੀ ਲਾਹਾ ਮਿਲੈ ਰਜਾਏ
ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਤਿਲ ਨਾ ਤਮਾਏ, ਗੁਰਮੁਖ ਤੂਲ ਤੁਲਾਏ ਸੀ ਸੱਚ ਤਰਾਜੀ ਤੋਲ, ਆਸਾ ਮਨਸਾ ਮੋਣੀ ਗੁਰ ਟਾਕੀ ਸੱਚ ਬੋਲ, ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ, ਕਥਨਾ ਕਹਿਣ ਨਾ ਛੁੱਟੀਐ ਨਾ ਪੜ ਪੁਸਤਕ ਪਾਰ, ਕਾਇਆ ਸੂਚ ਨ ਪਾਈਐ ਬਿਨਾ ਹਰ ਭਗਤ ਪਿਆਰ, ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ, ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੈ ਭਾਈ ਰਤਨ ਵਿਚਾਰ, ਮਨ ਦੀ ਜੈ ਆ ਗੁਰੇ ਆਪਣੇ ਪਾਈਐ ਸਰਬ ਪਿਆਰ, ਮੁਕਤ ਪਦਾਰਥ ਪਾਈ ਅਵਗੁਣ ਮੇਟਣ ਹਾਰ, ਭਾਈ ਰੇ ਗੁਰਬਿਨ ਗਿਆਨਾ ਹੋ ਪੁੱਛੋ ਬ੍ਰਹਮੇ ਨਾਰਦੈ, ਬੇਦ ਬਿਆਸ ਕੋਈ ਰਹਾਉ, ਗਿਆਨ ਧਿਆਨ ਧੁਨ ਜਾਣੀਆਂ ਕਤ ਕਹਾਵੈ ਸੋਏ ਸਫਲ ਬਿਰਖ ਹਰੀ, ਆਵਲਾ ਚਾਪ ਕਨੇਰੀ ਹੋਏ ਲੇ ਲਾਲ ਜਵੇ ਹਰਮਾਨ ਕੀ, ਗੁਰ ਭੰਡਾਰੈ ਸੋਏ ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰ, ਸਚੋ ਵੱਖਰ ਸੰਚੀਐ ਪੂਰੇ ਕਰਮ ਅਪਾਰ, ਸੁਖਦਾਤਾ ਦੁੱਖ ਮੇਟਣੂ ਸਤਿਗੁਰ ਅਸੁਰ ਸੰਘਾਰ, ਭਵਜਲ ਬਿਖਮ ਡਰਾਵਣੂ ਨਾ ਕੰਦੀ ਨਾ ਪਾਰ, ਨਾ ਬੇੜੀ ਨਾ ਤੁਲਹੜਾ ਨਾ ਤਿਸ ਬੰਜ ਮਲਾਰ, ਸਤਿਗੁਰ ਭੈ ਕਬੋਹਿਤਾ ਨਦਰੀ ਪਾਰ, ਉਤਾਰਿਕ ਤਿਲ ਪਿਆਰਾ ਵਿਸਰੈ, ਦੁੱਖ ਲਾਗੈ ਸੁਖ ਜਾਏ, ਜੇਬਾ ਜਲੋ ਜਲਾਵਣੀ ਨਾਮ ਨ ਜਪੈ ਰਸਾਏ, ਘੱਟ ਬਿਨਸੈ ਦੁੱਖ ਅਗਲੋ ਜੰਮ ਪਕੜੈ ਪਛਤਾਏ, ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨਾ ਸਾਥ, ਬਿਨ ਨਾਵੈ ਧਨਬਾਦ ਹੈ ਭੂਲੋ ਮਾਰ ਗਿਆ, ਸਾਚੋ ਸਾਹਿਬ ਸੇਵੀਆ ਗੁਰਮੁਖ ਅਖਤੋ ਕਾਤ, ਆਵੈ ਜਾਏ ਭੁਆਈਐ ਪਿਆ ਕਿਰਤ ਕਮਾਏ, ਪੂਰਵ ਲਿਖਿਆ ਕਿਉਂ ਮਿੱਟੀਆ ਲਿਖਿਆ ਲੇਖ ਰਜਾਏ, ਬਿਨ ਹਰ ਨਾਮ ਨਾ ਛੁੱਟੀ ਹੈ

0: ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਐ ਭੀ ਬਿਕਸੈ ਅਸਨੇਹ ਜਲ ਮੈਂ ਜੀ ਉਪਾਇ ਕੈ ਬਿਨ ਜਲ ਮਨਣ ਤਨੇਹ ਮਨ ਰੇ ਕਿਉ ਛੂਟੇ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਿਆ ਬਖਸੇ ਭਗਤ ਭੰਡਾਰ ਰਹਾਉ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉ ਅਧ ਕਿਉ ਤਿਉ ਸੁਖ ਕਣੋ ਮਨ ਤਨ ਸਾਂਤ ਸਰੀਰ ਬਿਨ ਜਲ ਘੜੀ ਨਾ ਜੀਵਈ ਪ੍ਰਭ ਜਾਣੈ ਅਬ ਪੀਰ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਿਚੈ ਚਾਤਰਕ ਮੇਹ ਸਾਰ ਭਰ ਥਲ ਹਰਿਆਵਲੇ ਇੱਕ ਬੂੰਦ ਨ ਪਵੇ ਕੇਹੇ ਕਰ ਮਿਲੈ ਸੋ ਪਾਈਐ ਕਿਰਤ ਪਿਆ ਸਰਦੇਹ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆ ਵੱਟਣ ਆਪੇ ਕਵੈ ਦੁੱਧ ਕੋ ਖੱਪੜ ਨਾ ਦੇ ਆਪੇ ਮੇਲ ਵਿਛੋਨਿਆ ਸੱਚ ਬੜੇ ਆਈ ਦੇ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਚੱਕ ਵੀ ਸੂਰ ਖਿਨ ਪਲ ਨੀਂਦ ਨਾ ਸੋਵੇ ਜਾਣੈ ਦੂਰ ਹਜੂਰ ਮਨਮੁਖ ਸੋਜੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੈ ਜੇ ਲੁੱਚੈ ਸਭ ਕੋਏ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨਿਹੋ ਨਾ ਤੁੱਟਈ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤਿਰਭਵਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣਾ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁੱਕਦੇ ਸਰਤਾਲ ਘੜੀ ਕੇ ਮੁਹਤ ਕੇ ਚੱਲਣਾ ਖੇਲਣਾ ਜਿਕੇ ਕਾਲ ਜਿਸ ਤੂੰ ਮਿਲੇ ਸੋ ਮਿਲੈ ਜਾਏ ਸੱਚਾ ਪਿੜ ਮਲ ਬਿਨ ਗੁਰਪ੍ਰੀਤ ਨਾ ਉਪਜਾਇ ਹੋਮੈ ਮੈਲ ਨਾ ਜਾਏ ਸੋਹੰਗ ਆਪ ਪਛਾਣੀਐ ਸ਼ਬਦ ਭੇਦ ਪਤੀ ਆਏ ਗੁਰਮੁਖ ਆਪ ਪਛਾਣੀਐ ਅਵਰ ਕੇ ਕਰੇ ਕਰਾਏ ਮਿਲਿਆ ਕਾਕਿਆ ਮੇਲੀਐ ਸ਼ਬਦ ਮਿਲੇ ਪਤੀ ਆਏ ਮਨਮੁਖ ਸੋਜੀ ਨਾ ਪਵੈ ਵਿਚੜ ਚੋਟਾ ਕਾਏ ਨਾਨਕ ਦਰ ਕਰੇ ਕਹਿ ਦੂਜੀ ਨਾਨਕ ਦਰ ਕਰੇ ਕਹਿ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੈ ਭੁਲਾਈਐ ਭੂਲੀ ਟੌਰ ਨ ਕਾਏ ਗੁਰਬਿਨ ਕੋ ਨ ਦਿਖਾਵੀ ਅੰਧੀ ਆਵੈ ਜਾਏ ਗਿਆਨ ਪਦਾਰਥ ਖੋਇਆ ਟੱਗਿਆ ਮੁੱਟਾ ਜਾਏ ਬਾਬਾ ਮਾਇਆ ਭਰਮ ਭੁਲਾਏ ਭਰਮ ਭੁੱਲੀ ਡੋਹਾਗਣੀ ਨਾ ਫਿਰ ਅੰਕ ਸਮਾਇ ਰਹਾਉ ਭੂਲੀ ਫਿਰੈ ਦਸੰਤਰੀ ਭੂਲੀ ਕ੍ਰਿਹਤਾ ਜਜਾਏ ਭੂਲੀ ਡੂੰਗਰ ਥਲ ਚੜੈ ਭਰਮੈ ਮੰਡੋਲਾਏ ਧੁਰੁਬ ਚੁੰਨੀ ਕਿਉਂ ਮਿਲੈ ਗਰਭ ਮੁੱਠੀ ਬਿਲ ਲਾਏ ਵਿਛੜਿਆ ਗੁਰਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿ ਸੋਭਾ ਗਣੀ ਹਰ ਗੁਣ ਨਾਮ ਆਧਾਰ ਜਿਉ ਪਾਵੈ ਤਿਉ ਰੱਖ ਤੂੰ ਮੈਂ ਤੁਝ ਬਿਨ ਕਵਨ ਪਤਾਰ ਅੱਖਰ ਪੜ ਪੜ ਭੂਲੀਐ ਭੇਕੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਗਰਮ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ ਗੁਰਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਆ ਗੁਰਮੁਖ ਤਤ ਵਿਚਾਰ ਸਾਧਨ ਅਪਕਵਾਇਆ ਗੁਰ ਕੈ ਸ਼ਬਦ ਸੀਗਾਰ ਘਰ ਹੀ ਸੋ ਪਿਰ ਪਾਇਆ ਗੁਰ ਕੈ ਹਿਤ ਅਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹੁਮੈ ਵਿੱਚੋ ਕੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੈ ਤਾਂ ਪਾਈਆ ਆਪ ਨ ਲਿਆ ਜਾਏ ਗੁਰ ਕੀ ਚਰਣੀ ਲੱਗ ਰਹੋ ਵਿੱਚੋ ਆਪ ਗੁਆਏ ਸੱਚੇ ਸੇ ਤੀਰਤਿਆ ਸੱਚੋ ਪੱਲੈ ਪਾਏ ਭੁੱਲਣ ਅੰਦਰ ਸਭ ਕੋ ਆਪ ਭੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗਾ ਤੇ ਸਹਿ ਪਿਆਰ ਨਾਨਕ ਸਾਚ ਨਾ ਵਿਸਰੈ ਮੇਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੁੱਤ ਬੰਧ ਭਕਾਰ ਨਾਰ ਧਨ ਜੋਬਨ ਜਗ ਡੱਕਿਆ ਠੱਗਿਆ ਲਭ ਲੋਭ ਅਹੰਕਾਰ ਮੋਟ ਗੋਲੀ ਹੋ ਮੋਈ ਸਾਵਰ ਤੈ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਏ ਮੈਂ ਤੁਝ ਬਿਨ ਅਵਰ ਨਾ ਭਾਵਈ ਤੂੰ ਭਾਵੈ ਸੁਖ ਹੋਏ ਰਹਾਉ ਨਾਮ ਸਲਾਈ ਰੰਗ ਸਿਓ ਗੁਰ ਕੈ ਸ਼ਬਦ ਸੰਤੋਖ ਜੋ ਦੀ ਸਹਿ ਸੋ ਚੱਲ ਸੀ ਕੂੜਾ ਮੋਹ ਨ ਵੇਖ ਵਟ ਵਟਾਊ ਆਇਆ ਨਿਤ ਚੱਲਦਾ ਸਾਥ ਦੇਖ ਆਖਣ ਆਕੈ ਕੇ ਤੜੇ ਗੁਰਬਿਨ ਬੂਝ ਨਾ ਹੋਏ ਨਾਮ ਵਡਾਈ ਜੇ ਮਿਲੈ ਸੱਚ ਰਪੈ ਪਤ ਹੋਏ ਜੋ ਤੁਧ ਭਾਵੈ ਸੇ ਭਲੇ ਖੋਟਾ ਕਰਨ ਕੋਏ ਗੁਰ ਸਰਣ ਆਈ ਛੁੱਟੀਐ ਮਨਮੁਖ ਖੋਟੀ ਰਾਸ ਅਸ਼ਟ ਧਾਤ ਪਾਤਸ਼ਾਹ ਕੀ ਘੜੀਐ ਸ਼ਬਦ ਵੇਗਾਸ ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸ ਤੇਰੀ ਕੀਮਤ ਨਾਪਸ ਪਵੈ ਸਭ ਡਿੱਠੀ ਟੋਕ ਵਜਾਏ ਕਹਿਣਾ ਹੱਥ ਨ ਲੱਭਈ ਸੱਚ ਟਿਕੈ ਪਤ ਪਾਏ ਗੁਰਮਤਿ ਤੂੰ ਸਲਾਹਣਾ ਹੋਰ ਕੀਮਤ ਕਹਿਣ ਨ ਜਾਏ ਜਿਤ ਤਨ ਨਾਮ ਨ ਭਾਵਈ ਤਿਤ ਤਨ ਹੋਮੈ ਵਾਦ ਗੁਰਬਿਨ ਗਿਆਨ ਨ ਪਾਈਐ ਵਿਖਿਆ ਦੂਜਾ ਸਾਧ ਬਿਨ ਗੁਣ ਕਾਮਨਾ ਆਵਈ ਮਾਇਆ ਫੀਕਾ ਸਾਧ ਆਸਾ ਅੰਦਰ ਜੰਮਿਆ ਆਸਾ ਰਸ ਖਸਖਾਏ ਆਸਾ ਬੰਧ ਚਲਾਈਐ ਮੋਹਿ ਮੋਚਿ ਟਕਾਏ ਅਵਗਣ ਬੱਧਾ ਮਾਰੀਐ ਛੂਟੈ ਗੁਰਮਤਿ ਨਾਏ ਸਰਬੇ ਤਾਈ ਏਕ ਤੂੰ ਜਿਉ ਭਾਵੈ ਤਿਉ ਰਾਖ ਗੁਰਮਤਿ ਸੱਚਾ ਮਨ ਵਸੈ ਨਾਮ ਭਲੋ ਪਤ ਸਾਖ ਹਉਮੈ ਰੋਗ ਗਵਾਈਐ ਸ਼ਬਦ ਸੱਚੈ ਸੱਚ ਪਾਕ ਆਕਾਸੀ ਪਤਾਲ ਤੂੰ ਤਰਭਵਣ ਰਹਿਆ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲੈ ਮਿਲਾਏ ਨਾਨਕ ਨਾਮ ਨਾ ਵਿਸਰੈ ਜਿਉ ਭਾਵੈ ਤਿਵੈ ਰਜਾਏ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਵੇਦਿਆ ਅਵਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਤੁ ਸੁਖਸਾਰ ज्यो पावै त्यो राख तू। मैं हर नाम आधार मन रे साची खसम रह जाए, जिन तन मन साज सी गारिया तेसे ती लवलाए रहाउ। तन बै संतर होमिया एक रत्ती तोल कटाए, तन मन समदा जे करी अंदन अग्न जलाए। हर नाम मैं तुल न पुजई, जे लख कोटी कर्म कमाए। अर्ध शरीर कटाई है सिर कर बत तराए, तन है मन चल गालिया पी मन ते रोग न जाए। हर नाम मैं तुल न पुजई, सब डिठी टोक बजाए। कंचन के कोट दत्त करी बो है वर गै वरदान, भूम दान गऊआ घणी पी अंतर गर्भ गुमान। राम नाम मन बेदया गुर दिया सचदान, मन हठ बुद्धि केतिया केते भेद विचार। केते बंधन जी के गुरमुख मोख द्वार, सचो ओरै सब को ऊपर सच आचार। सबको ऊंचा आखिया नीच न दिसै कोय, एक नै भांडे सजिया एक चानण त्यो लोय। कर मिलै सच पाईऐ तुर बख्श न मिटै कोय, साध मिलै साधु जनै संतोख वसै गुर पाय। कथ कथा विचारीऐ जे सतगुर माहे समाए, पी अमृत संतोखिया दरगै पैदा जाए। घट घट वाजै किंगरी आंदन शब्द सुभाए, बिरले को सोजी पई मनमुख मन समझाए। नानक नाम ना बिसरै छूटै शब्द कमाए। श्री राग महला पहला चिते दसे है, चौ धौल हर बगे बंक द्वार। कर मन खुशी उसारे दूजा हित प्यार, अंदर खाली प्रेम बिनत टह टेरी तन चार। पाई रे तन तन साथ ना होए, राम नाम तन निर्मलो गुरदात करे प्रभ सोए रहाओ। ना राम नाम तन निर्मलो जे देवै देवनहार, आगै पूछ ना होवे जिस बेली गुर करतार। आप चढ़ाए छुट्टी आपे बख्शन हार, मनमुख जाने अपने धिया पूत संजोग। नारी देख वेगसिया नाले हरख सुसोग, गुरमुख शब्द रंगावले अहिंस हर रस भोग। चित चलै बित जावणो साकत डोल डुलाए, बाहर ढूंढ बगुचियाए घर मह महल सताए। मनमुख होमै करम करम सी गुरमुख पलै पाए, साकत निर्गुण आरे अपना मूल पछाण। रक्त बिंद काय हो तनु अग्नि पास प्राण, पवणै कह बस देहोरी मस्तक सच निशान। बहुता जीवन मंगी है मोआ न लोड़ै कोय, सुख जीवन ते साखी है जिस गुरमुख वसिया सोए। नाम भी हुणे क्या गणी जिस हर गुर दर्शना होए। जो सुपनै निस भुली है जब लग निद्रा होए, ओ सरपैन कह बस जीअड़ अंतर होमै दोए। गुरमत होए विचारी है सुपना इहो जग लोए, अगन मरै जल पाई है ज्यो बारक दूदै माए। बिन जल कमल सोना तिया है, बिन जल मीन मराए। नानक गुरमुख हर रस मिलै जीवा हर गुण गाए। श्री राग महला पहला डूंगर देख डरा रावणु, पेयड़ डरियास उच्चो पर्वत गाकड़ो ना पौड़ी ते ततास। गुरमुख अंतर जाणिया गुरमेली तरियास, भाई रे भवजल बिखम डराऊ। पूरा सतगुर रस मिलै गुर तारे हर नाउ रहाउ। चला चला जे करी जाना चलन हार, जो आया सो चल सी अमर सो गुर करदार। पी सच्चा सलाहना सच्चे थान प्यार, दार घर महला सोने पक्के कोट हजार।
1: कूड़े पाखरे लस्कर लख अपार, किसी ही नाल ना चलिया खपका मोए असार। सोयना रूपा संचिए माल जाल जंजाल, सब जग में फिर दो ही फेर गए बिन नावे सिरकाल। पिंड पड़े जियो खेल सी बद फैली क्या हाल, पुथा देख वसिए नारी सेज पतार। चोवा चंदन लाइए कापड़ रूप सिगार, खेहू खेहर लाइए छोड़ चले घर बार। मेहर मुलुक कहाइए राजा राव के खान, चौधरी राव सदाइए जल बलगे अभिमान। मनमुख नाम विसारिया ज्यो डा ज्यो डब ददा कान, होमें कर कर जाए सी जो आया जगवाहे। सब जग काजल कोठड़ी तन मन दे सुहाए, गुर राखे से निर्मले शब्द निवारी पाहे। नानक तरिए सच नाम सिर साहा पत साहो, मैं हर नाम न विसरे हर नाम रतन वे साहो। मनमुख भौजल पच मोए गुरमुख तरे अथाहो। श्री राग महला पहला कर दूजा, मुकाम कर कर बैठ बैसना नित चलने की तोख। मुकामता पर जानिए जा रहे निचल लोक, दुनिया कैस मुकामे कर सिद्ध करनी। खर्च बहादो लाग रहो नामे रहाओ, जोगी ता आसन बह कहे बोला मुला बहे मुकाम। पंडित बखाने पोथियाँ सिद्ध बह देव सधान सुर नर, सुर सिद्ध गण गदर मोंजन सिख पीरसा लार। दर कूच कूचा कर गए अवरे पी चलन हार, सुल्तान खान मल बखाणिए बिरला तबूजे को। सुल्तान खान मलू कुमरे गए कर कर कूच, कड़ी मोत के चलना दिल समझ तू पी पहुँच। ਸਬਦਾ ਮਾਹੇ ਵਖਾਣੀਏ ਵਿਰਲਾ ਤਾਬੂ ਜੇ ਕੋਏ, ਨਾਨਕ ਵਖਾਣੇ ਬੇਨਤੀ ਜਲ ਥਲ ਮਹੀ ਅਲ ਸੋਏ। ਅਲਾਹੋ ਅਲਖ ਅਗਮ ਕਾਦਰ ਕਰਨ ਹਰ ਕਰੀਮ, ਸਭ ਦੁਨੀ ਆਵਣ ਜਾਣੀ ਮੁਕਾਮ ਏਕ ਰਹੀਮ, ਮਕਾਮ ਤਿਸ ਨੂੰ ਆਖੀਏ ਜਿਸ ਇਸ ਨਾ ਹੋਵੀ ਲੇਖ, ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ, ਦਿਨ ਰਬ ਚੱਲੈ ਨਿਸ ਸਸ ਚੱਲੇ, ਤਰਕ ਅਲਖ ਪੁਕ ਲੋਏ ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬੁਗੋਏ। ਮਹੱਲੇ ਪਹਿਲੇ ਸਤਾਰ ਅਸ਼ਟਪਦੀਆ ਸ੍ਰੀ ਰਾਗ, ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆ ਇੱਕ, ਓਂਕਾਰ ਸਤਿਗੁਰ ਪ੍ਰਸਾਦ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਏ, ਆਪੇ ਆਪ ਮਲਾਏ ਬੂਝੈ ਤਾਂ ਨਿਰਮਲ ਹੋਵੇ ਕੋਏ। ਹਰ ਜਿਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ, ਪਾਈ ਰੇ ਭਗਤਹੀਨ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਓ। ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ, ਜੀ ਜਾਣਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ। ਗੁਰਮੁਖ ਆਪੇ ਦੇਵੜਿਆਈ ਆਪੇ ਸੇਵ ਕਰਾਏ, ਦੇਖ ਕੁਟੰਬ ਮੋਹੇ ਲੁਭਾਣਾ ਚਲਦਿਆਂ ਨਾਲ ਨਾ ਜਾਈ, ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ। ਪ੍ਰਭ ਸਖਾ ਹਰ ਜਿਉ ਮੇਰਾ ਅੰਤੇ ਹੋਏ ਸਿਖਾਈ, ਪੇੜੀਏ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ, ਬਿਨ ਸਤਿਗੁਰ ਕੋ ਮਗ ਨਾ ਜਾਣੇ ਅੰਧੇ ਠੌਰ ਨਾ ਕਾਈ। ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ, ਪੇੜੀਏ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ, ਅੰਧਿਨ ਭਗਤ ਕਰਹਿ ਦਿਨ ਰਾਤੀ ਹੋਮੇ ਮੋਹ ਚੁਕਾਇਆ। ਜਿਸ ਸੋ ਰਾਤਾ ਤੈਸੋ ਹੋਵੇ ਸੱਚੇ ਸੱਚ ਸਮਾਇਆ, ਆਪੇ ਨਦਰ ਕਰੇ ਭਾਉ ਲਾਏ ਗੁਰਸਬ ਦੀ ਵਿਚਾਰ। ਸਤਿਗੁਰ ਸੇਵੇ ਸਹਿਜ ਉਪਜੈ ਹੋਮੇ ਤ੍ਰਿਸ਼ਨਾ ਮਾਰ, ਹਰ ਗੁਣ ਦਾਤਾ ਸਦ ਮਨ ਵਸੇ ਸੱਚ ਰੱਖਿਆ ਔਰ ਧਾਰ। ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ, ਨਾਮ ਨਿਧਾਨ ਹਰ ਮਨ ਵਸੇ ਹੋਮੇ ਦੁੱਖ ਸਭ ਜਾਏ, ਸਤਿਗੁਰ ਸ਼ਬਦ ਸੁਣਾਇਆ ਹੋ ਸਦ ਬਲਿਹਾਰੇ ਜਾਓ। ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ, ਹਰ ਜੀਉ ਭਗਤ ਵਛਲ ਸੁਖਦਾਤਾ ਕਰ ਕਿਰਪਾ ਮਨ ਵਸਾਈ। ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ, ਸ੍ਰੀ ਰਾਗ ਮਹੱਲਾ ਤੀਜਾ ਹੋਮੇ ਕਰਮ ਕਮਾਵ ਦੇ ਜਮ ਡੰਡ ਲੱਗੇ ਤਿਨ ਆਏ, ਜੇ ਸਤਿਗੁਰ ਸੇਵਣ ਸੇ ਉਭਰੇ ਹਰ ਸੇ ਤੀਲੇ ਬਲਾਏ। ਮਨ ਰੇ ਗੁਰਮੁਖ ਨਾਮ ਧਿਆਏ, ਦੁਰਪੂਰਵ ਕਰਤੇ ਲਿਖਿਆ ਤਿਨ ਗੁਰਮਤ ਨਾਮ ਸਮਾਏ ਰਹਾਓ। ਵਿਣ ਸਤਿਗੁਰ ਪ੍ਰਤੀਤ ਨਾ ਆਵੇ ਨਾਮ ਨਾ ਲਾਗੋ ਭਾਉ, ਸੁਪਨੇ ਸੁੱਖ ਨਾ ਪਾਵੇ ਦੁੱਖ ਮੈਂ ਸਵੈ ਸਮਾਏ। ਜੇ ਹਰ ਹਰ ਕੀਚੇ ਬਹੁਤ ਲੋਚੀਏ, ਕਿਰਤ ਨਾ ਮੇਟਿਆ ਜਾਏ, ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰਥਾਏ। ਗੁਰ ਸ਼ਬਦ ਦਿੜਾਵੇ ਰੰਗ ਸਿਉ ਬਿਨ ਕਿਰਪਾ ਲੈ ਨਾ ਜਾਏ। ਜੇ ਸੋ ਅੰਮ੍ਰਿਤ ਨੀਰੀਏ ਪੀ ਵਿਖਫਲ ਲਾਗੇ ਧਾਏ, ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ। ਸਤਿਗੁਰ ਕਾ ਭਾਣਾ ਕਮਾਵ ਦੇ ਬਿਖੋਮੇ ਤਜ ਵਿਕਾਰ, ਮਨ ਹਟ ਕਿਤੇ ਉਪਾਏ ਨਾ ਛੂਟੀਏ ਸਿਮਰ ਸ਼ਾਸਤਰ ਸੋਦੋ ਜਾਏ। ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ, ਹਰ ਕਾ ਨਾਮ ਨਿਧਾਨ ਹੈ ਜਿਸਦਾ ਅੰਤ ਨਾ ਪਾਰਾ ਵਾਰ, ਗੁਰਮੁਖ ਸੇਈ ਸੋਹ ਦੇ ਜਿਨ ਕਿਰਪਾ ਕਰੇ ਕਰਤਾਰ। ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਏ, ਗੁਰਪ੍ਰਸਾਦੀ ਪਾਈਏ ਵਡਪਾ ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਪੰਖੀ ਬਿਰਖ ਸੁਹਾਵੜਾ ਸੱਚ ਚੁਗੇ ਗੁਰ ਪਾਏ, ਹਰ ਅਸ ਪੀਵੇ ਸਹਿਜ ਰਹੇ ਉੱਡੈ ਨਾ ਆਵੇ ਜਾਏ, ਨਿਜ ਘਰ ਵਾਸਾ ਪਾਇਆ ਹਰ ਹਰ ਨਾਮ ਸਮਾਏ। ਮਾਨ ਰੇ ਗੁਰ ਕੀ ਕਾਰ ਕਮਾਏ, ਗੁਰ ਕੇ ਭਾਣੇ ਜੇ ਚਲਹੇ ਤਾਂ ਅੰਦਿਨ ਰਾਚੈ ਹਰਨਾਏ ਰਹਾਓ। ਪੰਖੀ ਬਿਰਖ ਸੁਹਾਵੜੇ ਉੱਡੈ ਚੌ ਦਿਸ ਜਾਹੇ, ਜੇ ਤਾਂ ਉੱਡੈ ਦੁੱਖ ਕਣੇ ਨਿਤ ਦਾਜੈ ਤੈ ਬਿਲ ਲਾਹੇ। ਬਿਨ ਗੁਰ ਮਹਿਲ ਨਾ ਜਾਪੀ ਨਾ ਅੰਮ੍ਰਿਤ ਫਲ ਪਾਹੀ, ਗੁਰਮੁਖ ਬ੍ਰਹਮ ਹਰੀ ਆਵਲਾ ਸੱਚੇ ਸਹਿਜ ਸੁਭਾਏ। ਸਾਖਾ ਤੀਨ ਨਿਵਾਰੀਆ ਏਕ ਸ਼ਬਦ ਲਿਵਲਾਏ, ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ। ਮਾਨਮੁਖ ਉਬੇ ਸੁੱਕ ਗਏ ਨਾ ਫਲ ਤਿੰਨਾ ਛਾਉ, ਤਿੰਨਾ ਪਾਸ ਨਾ ਬੈਸੀਏ ਉਹਨਾਂ ਘਰ ਨਾ ਗਿਰਾਉ। ਕਟ ਗਿਆ ਤੈ ਨਦ ਜਾਲੀਏ ਉਹਨਾਂ ਸ਼ਬਦ ਨਾ ਨਾਓ, ਹੋਮੇ ਕਰਮ ਕਮਾਵ ਦੇ ਪਈਏ ਕਿਰਤ ਫਿਰਾਓ। ਹੁਕਮੇ ਦਰਸ਼ਨ ਦੇਖਣਾ ਜੈ ਭੇਜ ਹੈ ਤੈ ਜਾਓ, ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਓ। ਹੁਕਮ ਨਾ ਜਾਣੇ ਬਪੜੇ ਪੂਲੇ ਫਿਰੇ ਗਵਾਰ, ਮਨ ਹੱਠ ਕਰਮ ਕਮਾਵ ਦੇ ਨਿਤ ਨਿਤ ਹੋਏ ਖੁਆਰ, ਅੰਤਰ ਸ਼ਾਂਤ ਨਹਾਵੀ ਨਾ ਸੱਚ ਲੱਗੇ ਪਿਆਰ। ਗੁਰਮੁਖੀਆ ਮੁਖ ਸੋਹਣੇ ਗੁਰ ਕੈ ਹੇਤ ਪਿਆਰ, ਸੱਚੀ ਭਗਤੀ ਸੱਚ ਰਤੇ ਦਰ ਸੱਚੇ ਸਚਿਆਰ, ਆਏ ਸੇ ਪ੍ਰਵਾਨ ਹੈ ਸਭ ਕੁਲ ਕਾ ਕਰੇ ਉਦਾਰ। ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰ ਨਾ ਕੋਏ, ਜੈਸੀ ਨਦਰ ਕਰ ਦੇਖੇ ਸੱਚਾ ਤੈਸਾ ਹੀ ਕੋ ਹੋਏ, ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਗੁਰਮੁਖ ਨਾਮ ਤੇ ਆਈ ਗਏ ਮਨ ਮੁਖ ਬੂਝਣਾ ਪਾਏ, ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ, ਸਹਿਜੇ ਹੀ ਸੁਖ ਪਾਈਏ ਸਹਿਜੇ ਰਹੇ ਸਮਾਏ। ਪਾਈ ਰੇ ਦਾਸਨ ਦਾਸਾ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਏ। ਰਹਾਉ ਸਦਾ ਸੁਹਾਗ ਸੁਹਾਗਣੀ, ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਪਾਏ, ਸਦਾ ਪਰਨੇ ਚੱਲ ਪਾਈਏ ਨਾ ਹੁਮਰੇ ਨਾ ਜਾਏ। ਸ਼ਬਦ ਮਿਲੀ ਨਾ ਵਿਛੜੇ ਪਿਰਕੇ ਅੰਕ ਸਮਾਏ, ਹਰ ਨਿਰਮਲਿਆ ਤਿ ਉਜਲਾ ਬਿਨ ਗੁਰ ਪਾਇਆ ਨਾ ਜਾਏ। ਪਾਠ ਪੜੇ ਨਾ ਬੂਝਈ ਭੇਖੀ ਭਰਮ ਭੁਲਾਏ, ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ, ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ। ਬਿਨ ਸਬਦੇ ਜਗ ਦੁਖੀਆ ਫਿਰੇ ਮਨ ਮੁੱਖਾਂ ਨੂੰ ਗਈ ਖਾਏ, ਸਬਦੇ ਨਾਮ ਧਿਆਈਏ ਸਬਦੇ ਸੱਚ ਸਮਾਏ, ਮਾਇਆ ਪੂਲੇ ਸਿੱਧ ਫਿਰੇ ਸਮਾਧ ਨਾ ਲੱਗੇ ਸਵਾਏ, ਤੀਨੇ ਲੋਭ ਵਿਆਪਤ ਹੈ ਆਦਿਕ ਰਹੀ ਲਵਟਾਏ। ਬਿਨ ਗੁਰ ਮੁਕਤ ਨਾ ਪਾਈਏ ਨਾ ਦੁਬਦਾ ਮਾਇਆ ਜਾਏ, ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖੇ ਜਿਓ ਵੱਧ ਹੈ ਹੋਮੇ ਕਰਮ ਕਮਾਏ। ਬਿਨ ਸਬਦੇ ਭਰਮ ਨਾ ਚੁੱਕੀ ਨਾ ਵਿੱਚੋਂ ਹੋਮੇ ਜਾਏ, ਬਿਨ ਪ੍ਰੀਤੀ ਭਗਤ ਨਾ ਹੋਵੀ ਬਿਨ ਸਬਦੇ ਥਾਏ ਨਾ ਪਾਏ, ਸਬਦੇ ਹੋਮੇ ਮਾਰੀਏ ਮਾਇਆ ਕਾ ਪਰਮ ਜਾਏ, ਨਾਮ ਪਦਾਰਥ ਪਾਈਏ ਗੁਰਮੁਖ ਸਹਿਜ ਸੁਭਾਏ। ਬਿਨ ਗੁਰ ਗੁਣ ਨਾ ਜਾਪਣੀ ਬਿਨ ਗੁਣ ਭਗਤ ਨਾ ਹੋਏ, ਭਗਤ ਵਛਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ, ਨਾਨਕ ਸਬਦੇ ਹਰ ਸਾ ਲਾਈਏ ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਮਾਇਆ ਮੋਹ ਮੇਰੇ ਪ੍ਰਭ ਕੀ ਨਾ ਆਪੇ ਭਰਮ ਪਲਾਏ, ਮਨਮੁਖ ਕਰਮ ਕਰਹਿ ਨਹੀਂ ਬੂਝੇ ਵਿਰਥਾ ਜਨਮ ਗਵਾਏ, ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੇ ਮਨ ਆਏ, ਮਾਨ ਰੇ ਨਾਮ ਜਪ ਹੋ ਸੁਖ ਹੋਏ, ਗੁਰਪੂਰਾ ਸਾ ਲਾਹੀਏ ਸਹਿਜ ਮਿਲੇ ਪ੍ਰਭ ਸੋਏ। ਰਹਾਉ ਭਰਮ ਗਿਆ ਪਉ ਪਾ ਗਿਆ ਹਰ ਚਰਨੀ ਚਿਤ ਲਾਏ, ਗੁਰਮੁਖ ਸ਼ਬਦ ਕਮਾਈਏ ਹਰ ਵਸੇ ਮਨ ਆਏ, ਕਰ ਮਹਿਲ ਸੱਚ ਸਮਾਈਏ ਜਮ ਕਾਲ ਨਾ ਸਕੇ ਖਾਏ, ਨਾਮਾ ਸ਼ਿਵਾ ਕਬੀਰ ਚੋਲਾਹਾ ਪੂਰੇ ਗੁਰਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹੋਮੇ ਜਾਤ ਗਵਾਈ, ਸੁਰ ਨਰ ਤਨਕੀ ਬਾਣੀ ਗਾਵ ਹੈ ਕੋਏ ਨਾ ਮੇਟੇ ਭਾਈ, ਦੈਤ ਪੁੱਤ ਕਰਮ ਧਰਮ ਕੇ ਸੰਜਮ ਨਾ ਪੜੇ ਦੂਜਾ ਭਾਉ ਨਾ ਜਾਣੇ, ਸਤਿਗੁਰ ਭੇਟੀਏ ਨਿਰਮਲ ਹੋਆ ਆਂਦਣ ਨਾ ਵਿਖਾਣੇ, ਏਕੋ ਪੜੇ ਏਕੋ ਨਾ ਬੂਝੇ ਦੂਜਾ ਅਵਰ ਨਾ ਜਾਣੇ, ਖੜ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ, ਸਤਿਗੁਰ ਸੇਵੇ ਤਾਂ ਗਤਮਿਤ ਪਾਵੇ ਹਰ ਜੀਉ ਮਨ ਵਸਾਏ, ਸੱਚੀ ਬਾਣੀ ਸਿਉਚਿਤ ਲਾਗੇ ਆਵਣ ਜਾਣ ਰਹਾਏ, ਪੰਡਿਤ ਪੜ ਪੜ ਵਾਦ ਵਖਾਣੇ ਬਿਨ ਗੁਰ ਭਰਮ ਭੁਲਾਏ, ਲੱਖ 84 ਫੇਰ ਪਿਆ ਬਿਨ ਸਬਦੇ ਮੁਕਤ ਨਾ ਪਾਏ, ਜਾਂ ਨਾ ਉਹ ਚੇਤੇ ਤਾਕਤ ਪਾਏ ਜਾਂ ਸਤਿਗੁਰ ਮੇਲ ਮਿਲਾਏ, ਸਤ ਸੰਗਤ ਮੈਂ ਨਾਮ ਹਾਰੇ ਉਪਜੇ ਜਾਂ ਸਤਿਗੁਰ ਮਿਲੇ ਸੁਭਾਏ, ਮਨ ਤਨ ਅਰਪੀ ਆਪ ਗਵਾਈ ਚੱਲਾ ਸਤਿਗੁਰ ਪਾਏ, ਸਤਿਬਲਿਹਾਰੀ ਗੁਰ ਆਪਣੇ ਬਿਠਾਉ ਜੇ ਹਰ ਸੇਤੀ ਚਿਤ ਲਾਏ, ਸੋ ਬ੍ਰਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ, ਪ੍ਰਭ ਨਿਕਟ ਵਸੇ ਸਭਨਾ ਘਟ ਅੰਤਰ ਗੁਰਮੁਖ ਵਿਰਲੇ ਜਾਤਾ, ਨਾਨਕ ਨਾਮ ਮਿਲੇ ਵਡਿਆਈ ਗੁਰ ਕੇ ਸ਼ਬਦ ਪਛਾਤਾ। ਸ੍ਰੀ ਰਾਗ ਮਹੱਲਾ ਤੀਜਾ। ਸਹਿਜੇ ਨੂੰ ਸਭ ਸੋਚ ਲੋਚਦੀ ਬਿਨ ਗੁਰ ਪਾਇਆ ਨਾ ਜਾਏ, ਪੜ ਪੜ ਪੰਡਿਤ ਜੋਤ ਕੀ ਥੱਕੇ ਭੇਖੀ ਭਰਮ ਪਲਾਏ, ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ, ਪਾਈ ਰੇ ਗੁਰਬਿਨ ਸਹਿਜ ਨਾ ਹੋਏ ਸਬਦੇ ਹੀ ਸਹਿਜ ਉਪਜੇ ਹਰ ਪਾਇਆ ਸਚ ਸੋਏ। ਰਹਾਓ ਸਹਿਜੇ ਗਾਵਿਆ ਥਾਏ ਪਵੇ ਬਿਨ ਸਹਿਜੇ ਕਥਨੀ ਬਾਦ, ਸਹਿਜੇ ਹੀ ਭਗਤ ਉਪਜੇ ਸਹਿਜ ਪਿਆਰ ਬੈਰਾਗ, ਸਹਿਜੇ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਿਜੇ ਜੀਵਨ ਬਾਦ, ਸਹਿਜ ਸਲਾਹੀ ਸਦਾ ਸਦਾ ਸਹਿਜ ਸਮਾਧ ਲਗਾਏ, ਸਹਿਜੇ ਹੀ ਗੁਣ ਊਚਰੇ ਭਗਤ ਕਰੇ ਲਿਵਲਾਏ, ਸਬਦੇ ਹੀ ਹਰ ਮਨ ਵਸੇ ਰਸਨਾ ਹਰ ਸਖਾਏ, ਸਹਿਜੇ ਕਾਲ ਵਿਡਾਰਿਆ ਸੱਚ ਸਰਣਾਈ ਪਾਏ, ਸਹਿਜੇ ਹਰਨਾ ਮਨ ਵਸਿਆ ਸੱਚੇ ਘਰ ਕਮਾਏ, ਸੇਵੜ ਭਾਗੀ ਜਿਨੇ ਪਾਇਆ ਸਹਿਜੇ ਰਹੇ ਸਮਾਏ, ਮਾਇਆ ਵਿੱਚ ਸਹਿਣਾ ਉਪਜੇ ਮਾਇਆ ਦੂਜੇ ਪਾਏ, ਮਨਮੁਖ ਕਰਮ ਕਮਾਵਣੇ ਹੋਮੇ ਜਲੇ ਜਲਾਏ, ਜੰਮਣ ਮਰਨਾ ਚੂਕਈ ਫਿਰ ਫਿਰ ਆਵੇ ਜਾਏ, ਤ੍ਰੇਹਾਂ ਗੁਣਾਂ ਵਿੱਚ ਸਹਿਜ ਨਾ ਪਾਈਏ, ਤ੍ਰੈਗੁਣ ਭਰਮ ਪਲਾਏ ਪੜੀਏ ਗੁਣੀਏ ਕਿਆ ਕਥੀਏ, ਜਾਂ ਮੁੰਡੋ ਕੁੱਥਾ ਜਾਏ ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੇ ਪਾਏ, ਨਿਰਗੁਣ ਨਾਮ ਨਿਧਾਨ ਹੈ ਸਹਿਜੇ ਸੋਜੀ ਹੋਏ, ਗੁਣਵੰਤੀ ਸਾ ਲਾਹਿਆ ਸੱਚੇ ਸੱਚੀ ਸੋਏ, ਭੁੱਲਿਆ ਸਹਿਜ ਮਿਲਾਈ ਸੀ ਸ਼ਬਦ ਮਿਲਾਵਾ ਹੋਏ, ਬਿਨ ਸਹਿਜੇ ਸਭ ਅੰਧ ਹੈ ਮਾਇਆ ਮੋਹ ਗਵਾਰ, ਸਹਿਜੇ ਹੀ ਸੋਝੀ ਪਈ ਸੱਚੇ ਸਬਦ ਅਪਾਰ, ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ, ਸਹਿਜੇ ਅਦਿਸ਼ਟ ਪਛਾਣੀਏ ਨਿਰਭਉ ਜੋਤ ਨਿਰੰਕਾਰ ਸਭਨਿਆਂ ਜੀਆ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰੇ ਸ਼ਬਦ ਸਲਾਹੀਏ ਜਿਸਦਾ ਅੰਤ ਨਾ ਪਾਰਾਵਾਰ ਗਿਆਨੀਆਂ ਕਾ ਤਨ ਨਾਮ ਹੈ ਸਹਿਜ ਕਰੇ ਵਾਪਾਰ ਅਨਦਨ ਲਾਹਾ ਹਰ ਨਾਮ ਲੈਣ ਅਖੁੱਟ ਭਰੇ ਭੰਡਾਰ ਨਾਨਕ ਤੋਟ ਨਾ ਆਵੇ ਦੀਏ ਦੇਵਨ ਹਾਰ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਮਿਲੀਏ ਫੇਰ ਨਾ ਪਵੇ ਜਨਮ ਮਰਨ ਦੁੱਖ ਜਾਏ ਪੂਰੇ ਸ਼ਬਦ ਸਭ ਸੋਝੀ ਹੋਈ ਹਰਨਾਮੇ ਰਹੇ ਸਮਾਏ ਮਨ ਮੇਰੇ ਸਤਿਗੁਰ ਸਿਉ ਚਿਤ ਲਾਏ ਨਿਰਮਲ ਨਾਮ ਸਦ ਨਪਤ ਨੂੰ ਆਪ ਵਸੇ ਮਨ ਆਏ ਰਹਾਉ ਹਰ ਜੀਉ ਰਾਖੋ ਆਪਣੀ ਸਰਨਾਈ ਜਿਉਂ ਰਾਖੇ ਤਿਉਂ ਰਹਿਣਾ ਗੁਰ ਕੇ ਸ਼ਬਦ ਜੀਵਤ ਮਰੇ ਗੁਰਮੁਖ ਭਾਜਲ ਤਰਨਾ ਵੱਡੇ ਭਾਗ ਨਾ ਪਾਈਏ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਹਿਆ ਸਮਾਈ ਇੱਕ ਨਾ ਮਨਮੁਖ ਸ਼ਬਦ ਨਾ ਭਾਵੇ ਬੰਧਨ ਬੰਦ ਪਵਾਇਆ ਲੱਖ ਚੁਰਾਸੀ ਹੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ ਭਗਤਾ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ ਅੰਦਿਨ ਗੁਣ ਗਾਵੇ ਸਦ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਹਲੇ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਾਧ ਗੁਰਮੁਖ ਅਕਥ ਕਹਾਣੀ ਸੱਚਾ ਸਾਹਿਬ ਸੇਵੀਏ ਗੁਰਮੁਖ ਵਸੇ ਮਨ ਆਏ ਸਦਾ ਸਦਾ ਰੰਗ ਰਾਤੇ ਸੱਚ ਸੋ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕਨਾ ਸੁੱਤਿਆਂ ਦੇ ਜਗਾਏ ਆਪੇ ਮੇਲ ਮਿਲਾਈ ਦਾ ਨਾਨਕ ਸ਼ਬਦ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਸੇਵੀਏ ਮਨ ਨਿਰਮਲਾ ਭਏ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸੱਚ ਨਾ ਮਨ ਧੀਰ ਮਨ ਰੇ ਸਤਿਗੁਰ ਸੇਵਨ ਸੰਗ ਸਤਿਗੁਰ ਸੇਵਿਆ ਹਰ ਮਨ ਵਸੇ ਲਗੈ ਨਾ ਮੈਲ ਪਤੰਗ ਰਹਾਉ ਸੱਚੇ ਸ਼ਬਦ ਪਾਤੀ ਉਪਜੇ ਸੱਚੇ ਸੱਚਾ ਨਾਓ ਜਿਨੀ ਹੋਮੇ ਮਾਰ ਪਛਾਣਿਆ ਹੋ ਤਨ ਬਲਿਹਾਰੇ ਜਾਓ ਮਾਣਮੁਖ ਸੱਚ ਨਾ ਜਾਣਨੀ ਤਨ ਠੋਰ ਨਾ ਕਥੂ ਥਾਓ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਾ ਲਾਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰ ਜਿਨੀ ਨਾ ਸੇਵਿਓ ਸੇ ਕਿੱਤਾ ਏ ਸੰਸਾਰ ਜਮਦਵ ਬਦੇ ਮਾਰੀਏ ਕੂਕ ਨਾ ਸੁਣੇ ਪੂਕਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਇਹੋ ਜਗ ਜਲਤਾ ਦੇਖ ਕੇ ਭੱਜ ਪਏ ਸਤਿਗੁਰ ਸਰਨਾ ਸਤਿਗੁਰ ਸੱਚ ਦਿੜਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹਿਤਾ ਸਭ ਦੇ ਭਾਵ ਜਲ ਤਰਨਾ ਲੱਖ ਚੁਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਭਾਏ ਪਤ ਖੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ ਜੋ ਸੱਚੇ ਲਾਏ ਸੇ ਸੱਚ ਲਾਗੇ ਨਿਤ ਸੱਚੀ ਕਾਰ ਕਰਨ ਤਿੰਨਾ ਨਿਜ ਘਰ ਵਾਸਾ ਪਾਇਆ ਸੱਚੇ ਮੈਲ ਰਹਨ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸਕਲ ਅੱਤ ਬਣੇ ਢੋਈ ਕੋਇ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਕ ਪੀ ਭੱਜ ਖਲੇ ਸਭੋ ਭੱਜੇ ਆਸਰਾ ਚੁੱਕੇ ਸਾਵੇ ਅਸਰਾਓ ਚਿੱਤਾਵੇ ਓਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ ਸਾਹਿਬ ਨ ਤਾਣਿਆ ਕਾ ਤਾਣ ਆਏ ਨਾ ਜਾਈ ਥਿਰ ਸਦਾ ਗੁਰਸਬ ਦੀ ਸੱਚ ਜਾਣ ਰਹਾਓ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਦੇਵੈ ਧੀਰ ਸਵਾਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿੱਤ ਆਵੇ ਓਸ ਪਾਰ ਬ੍ਰਹਮ ਤਾਂ ਨੈਚਲ ਹੋਵੇ ਰਾਜ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੌਕੁੰਟ ਕਾ ਘੜੀ ਨਾ ਬੈਸਨ ਸੋਏ ਚਿੱਤ ਆਵੇ ਓਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੈਂ ਵਸ ਕੀਆ ਕਿਰਪਣ ਲੋਭ ਪਿਆਰ ਚਾਰੇ ਕਿਲਵੇ ਖੁਣ ਅੱਗ ਕੀਏ ਹੋਆ ਸਿਰ ਸੰਘਾਰ ਪੋਥੀ ਗੀਤ ਕਵਿਤ ਕਿਸ਼ ਕਦੇ ਨਾ ਕਰਨ ਤਰਿਆ ਚਿੱਤਾ ਵੀ ਓਸ ਪਾਰ ਬ੍ਰਹਮਤਾ ਨਿਮਕ ਸਿਮਰਤ ਤਰਿਆ ਸਾਸ ਸਿਮਰਤ ਵੇਦ ਚਾਰ ਮੁਖਾਬਰ ਵਿਚਰੇ ਤਪੇ ਤਪੀ ਸਰ ਜੋਗਿਆ ਤੀਰਥ ਗਮਨ ਕਰੇ ਖੜ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾ ਆਏ ਰੰਗ ਨਾ ਲੱਗੀ ਪਾਰ ਬ੍ਰਹਮਤਾ ਸਰ ਪਰ ਨਰਕੇ ਜਾਏ ਰਾਜ ਮਿਲਕ ਸਿਗਧਾਰੀਆ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮਾਂ ਆਫਾਰ ਰੰਗ ਤਮਾਸੇ ਬੋਬਿਦੀ ਚਾਏ ਲੱਗ ਰਿਹਾ ਚਿੱਤ ਨਾ ਆਇਓ ਪਾਰ ਬ੍ਰਹਮਤਾ ਸਰਪ ਕੀ ਜੋਨ ਗਿਆ ਬਹੁਤ ਤਨਾੜੇ ਆਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆ ਸਾਜਨ ਸੰਗ ਪ੍ਰੀਤ ਲਸਕਰ ਤਸਕਰ ਬੰਦ ਬੰਦ ਜੀਓ ਜੀਓ ਸਗਲੀ ਕੀਤ ਚਿੱਤ ਨਾ ਆਇਓ ਪਾਰ ਬ੍ਰਹਮਤਾ ਖੜ ਰਸਾਤਲ ਦੀਤ ਕਾਇਆ ਰੋਗ ਨਾ ਸ਼ਿਦਰ ਕਿਸ਼, ਨਾ ਕਿਸ਼ ਕਾੜਾ ਸੋਗ, ਮਿਰਤ ਨਾ ਆਵੀ ਚਿਤ ਤਿਸ, ਐਨਸ ਭੋਗੈ ਭੋਗ, ਸਭ ਕਿਸ਼ ਕੀ ਤੋਣ, ਆਪਣਾ ਜੀਏ ਨਾ ਸੰਕ ਧਰਿਆ, ਚਿੱਤ ਨਾ ਆਇਓ ਪਾਰ, ਰਮ ਜਮ ਕੰਕਰ ਵਸ ਪਰਿਆ, ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉ ਜਿਉ ਹੋ ਵਧਾਈਏ, ਤਿਉਂ ਤਿਉਂ ਹਰ ਸਿਉਂ ਰੰਗ, ਦੋਹਾਂ ਸਿਰਿਆ ਕਾ ਖਸਮ ਆਪ, ਅਵਰ ਨਾ ਦੂਜਾ ਥਾਓ, ਸਤਿਗੁਰ ਤੁਠੇ ਪਾਇਆ, ਨਾਨਕ ਸੱਚਾ ਨਾਓ, ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪੰਜਵਾਂ, ਜਾਣੋ ਨਹੀਂ ਭਾਵੇ ਕਵਨ ਬਾਤਾ, ਮਨ ਖੋਜ ਮਾਰਗ ਰਹਾਓ, ਧਿਆਨੀ ਧਿਆਨ ਲਾਵੈ, ਗਿਆਨੀ ਗਿਆਨ ਕਮਾਵ ਹੈ, ਪ੍ਰਭ ਕੇ ਨਹੀਂ ਜਾਤਾ, ਭਗਵਤੀ ਰਹਿਤ ਜੁਗਤਾ, ਜੋਗੀ ਕਹਿਤ ਮੁਕਤਾ, ਤਪਸੀ ਤਫੈ ਰਾਤਾ, ਮੋਨੀ ਮੋਨ ਧਾਰੀ, ਸੰਨਿਆਸੀ ਬ੍ਰਹਮਚਾਰੀ, ਉਦਾਸੀ ਉਦਾਸ ਰਾਤਾ, ਭਗਤ ਨਵੇਂ ਪ੍ਰਕਾਰਾ, ਪੰਡਿਤ ਵੇਦ ਪਕਾਰਾ, ਗ੍ਰਸਤੀ ਗ੍ਰਸਤਰ ਮਾਤਾ, ਇੱਕ ਸਬਦੀ ਬਹੁ ਰੂਪ ਅਵਧੂਤਾ, ਕਾਪੜੀ ਕੋਤੇ ਜਾਗੂਤਾ, ਇੱਕ ਤੀਰਥ ਨਾਤਾ, ਨਿਰਹਾਰ ਵਰਤੀ ਅਪਰਸਾ, ਇੱਕ ਲੂਕ ਨਾ ਦੇਵੈ ਦਰਸਾ, ਇੱਕ ਮਨ ਹੀ ਗਿਆਤਾ, ਘਾਟ ਨਾ ਕਿਨ ਹੀ ਕਹਾਇਆ, ਸਭ ਕਹਿਤੇ ਹੈ ਪਾਇਆ, ਜਿਸ ਮੇਲੇ ਸੋ ਭਗਤਾ, ਸਗਲ ਉਗਤੋ ਪਾਵਾ, ਤਿਆਗੀ ਸਰਨ ਪਾਵਾ, ਨਾਨਕ ਗੁਰ ਚਰਨ ਪ੍ਰਾਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ, ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗਿਆ, ਤੇਰਾ ਅੰਤ ਨਾ ਪਾਇਆ, ਸੁਰਗਮਸ਼ ਪਾਇਆ, ਅਲਜੀਓ ਹੋ ਵਾਰੀ ਹੋ ਵਾਰਨੇ, ਕੁਰਬਾਨ ਤੇਰੇ ਨਾਮ ਨੂੰ ਰਹਾਓ, ਤੁਧ ਸੰਸਾਰੋ ਪਾਇਆ, ਸਿਰੇ ਸਿਰ ਤੰਦੇ ਲਾਇਆ, ਵੇਖੇ ਕੀਤਾ ਆਪਣਾ, ਕਰ ਕੁਦਰਤ ਸਪਾਸਾ ਢਾਲ ਜੀਓ, ਪ੍ਰਗਟ ਪਹਾਰੇ ਜਾਪਦਾ, ਸਭ ਨਾਵੇਂ ਨੂੰ ਪ੍ਰਤਾਪਦਾ, ਸਤਿਗੁਰ ਬਾਜਨਾ ਪਾਇਓ, ਸਭ ਮੋਹੀ ਮਾਇਆ ਜਾਲ ਜੀਓ, ਸਤਿਗੁਰ ਕੋ ਬਲ ਜਾਈਏ, ਜਿਤ ਮਿਲੀਏ ਪਰਮਗਤ ਪਾਈਏ, ਸਤ ਸੁਰ ਨਰ ਮੁੰਜਨ ਲੋਜਦੇ, ਸੋ ਸਤਿਗੁਰ ਦੀਆ ਬਜਾਏ ਜੀਓ, ਸਤਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਖਾਣੀਏ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਇਹੋ ਜਗਤ ਪਰਮ ਭੁਲਾਇਆ, ਆਪੋ ਤੋਂ ਦੁਖਵਾਇਆ, ਪ੍ਰਤਾਪ ਲੱਗਾ ਦੋਹਾਗਣੀ, ਭਾਗ ਜਿਨ੍ਹਾਂ ਕੇ ਨਾ ਹੈ ਜੀਓ, ਦੁਹਾਗਣੀ ਕਿਆ ਨਿਸਾਣੀਆਂ, ਖਸਮੋ ਕੁੱਥੀਆਂ ਫਿਰ ਹੈ ਨਿਮਾਣੀਆਂ, ਮਹਿਲੇ ਵੇਸਤ ਨਾ ਕਾਮਣੀ, ਦੁਖੀ ਰਹਿਣ ਵਿਹਾਏ ਜੀਓ, ਸੁਹਾਗਣੀ ਕਿਆ ਕਰਮ ਕਮਾਇਆ, ਪੂਰਵ ਲਿਖਿਆ ਫਲ ਪਾਇਆ, ਨਦਰ ਕਰੈ ਕਹਿ ਆਪਣੀ, ਆਪੇ ਲਏ ਮਿਲਾਏ ਜੀਓ, ਹੁਕਮ ਜਿਨ੍ਹਾਂ ਨੂੰ ਮਨਾਇਆ, ਤਨੇ ਅੰਤਰ ਸ਼ਬਦ ਵਸਾਇਆ, ਸਹੀਆ ਸੇ ਸੁਹਾਗਣੀ, ਜਿਨਸੈ ਨਾਲ ਪਿਆਰ ਜੀਓ, ਜਿਨ੍ਹਾਂ ਪਾਣੀ ਕਾ ਰਸ ਆਇਆ, ਤਨ ਵਿੱਚੋਂ ਪਰਮ ਚੁਕਾਇਆ, ਨਾਨਕ ਸਤਿਗੁਰ ਐਸਾ ਜਾਣੀਏ, ਜੋ ਸਭ ਸੇ ਲਏ ਮਿਲਾਏ ਜੀਓ, ਸਤਿਗੁਰ ਮਿਲਿਆ ਫਲ ਪਾਇਆ, ਜਿਨ ਵਿੱਚੋਂ ਅਹ ਕਰਨ ਚੁਕਾਇਆ, ਦੁਰਮੁਖ ਕਾ ਦੁੱਖ ਕੱਟਿਆ, ਪਗ ਬੈਠਾ ਮਸਤਕ ਆਏ ਜੀਓ, ਅੰਮ੍ਰਿਤ ਤੇਰੀ ਬਾਣੀਆਂ, ਤੇਰੇ ਭਗਤਾਂ ਹਿਰਦੇ ਸਮਾਣੀਆਂ, ਸੁਖ ਸੇਵਾ ਅੰਦਰ ਰੱਖੀਏ, ਆਪਣੀ ਨਦਰ ਕਰੇ ਨਿਸਤਾਰ ਜੀਓ, ਸਤਿਗੁਰ ਮਿਲਿਆ ਜਾਣੀਏ, ਜਿਤ ਮਿਲੀਏ ਨਾਮ ਵਖਾਣੀਏ, ਸਤਿਗੁਰ ਬਾਜ ਨਾ ਪਾਇਓ, ਸਭ ਥੱਕੀ ਕਰਮ ਕਮਾਏ ਜੀਓ, ਹੋ ਸਤਿਗੁਰ ਬਿਟੋਂ ਕਮਾਇਆ, ਜਿਨ ਪਰਮਪੁੱਲਾ ਮਾਰਗ ਪਾਇਆ, ਨਦਰ ਕਰੇ ਜੇ ਆਪਣੀ, ਆਪੇ ਲਏ ਰਲਾਏ ਜੀਓ, ਤੂੰ ਸਭਨਾ ਮਾਹੇ ਸਮਾਇਆ, ਤਿਨ ਕਰਤੇ ਆਪ ਲੁਕਾਇਆ, ਨਾਨਕ ਗੁਰਮੁਖ ਪ੍ਰਗਟ ਹੋਇਆ, ਜਾ ਕੋ ਜੋਤ ਧਰੀ ਕਰਤਾਰ ਜੀਓ, ਆਪੇ ਖਸਮ ਨਿਵਾਜਿਆ, ਜੀਓ ਪਿੰਡ ਦੇ ਸਾਜਿਆ, ਆਪਣੇ ਸੇਵੇ ਕੀ ਪੈਜ ਰੱਖਿਆ, ਦੋਇ ਘਰ ਮਸਤਕ ਤਾਰ ਜੀਓ, ਸਭ ਸੰਜਮ ਰਹੇ ਸਿਆਣਪਾ, ਮੇਰਾ ਪ੍ਰਭ ਸਭ ਕੁਛ ਜਾਣਦਾ, ਪ੍ਰਗਟ ਪ੍ਰਤਾਪ ਵਰਤਾਇਓ, ਸਭ ਲੋਕ ਕਰੇ ਜੈਕਾਰ ਜੀਓ, ਮੇਰੇ ਗੁਣ ਅਵਗਣ ਨਾ ਵਿਚਾਰਿਆ, ਪ੍ਰਭ ਆਪਣਾ ਬਿਰਧ ਸਮਾਰਿਆ, ਕੰਠ ਲਾਏ ਕੇ ਰੱਖਿਓਣ, ਲਗੇ ਨਾ ਤੱਤੀ ਵਾਉ ਜੀਓ, ਮੈਂ ਮੰਤਨ ਪ੍ਰਭੂ ਧਿਆਇਆ, ਜੀਏ ਈਸ਼ੜਾ ਫਲ ਪਾਇਆ, ਸਾਹ ਪਾਤਸ਼ਾਹ ਸਿਰ ਖਸਮ ਤੂੰ, ਜਪਨੀ ਜਾ ਨਾਨਕ ਜੀਵੇ ਨਾਉ ਜੀਓ, ਤੁਧ ਆਪੇ ਆਪ ਉਪਾਇਆ, ਦੂਜਾ ਖੇਲ ਕਰ ਦੇਖਲਾਇਆ, ਸਭ ਸੱਚੋ ਸੱਚ ਵਰਤਦਾ, ਜਿਸ ਭਾਵੇ ਤਿਸੇ ਬੁਝਾਏ ਜੀਓ, ਗੁਰਪ੍ਰਸਾਦੀ ਪਾਇਆ, ਤਿਥਿ ਮਾਇਆ ਮੋਹ ਚੁਕਾਇਆ, ਕਿਰਪਾ ਕਰਕੇ ਆਪਣੀ ਆਪੇ ਲਈ ਸਮਾਏ ਜੀਓ, ਗੋਪੀ ਨੇ ਗੋਆ ਲਿਆ, ਤੁਧ ਆਪੇ ਗੋਏ ਉਠਾ ਲਿਆ, ਹੁਕਮੇ ਭਾਂਡੇ ਸਾਜਿਆ, ਤੂੰ ਆਪੇ ਪਨ ਸਵਾਰ ਜੀਓ, ਜਿਨ ਸਤਿਗੁਰ ਸਿਉ ਚਿਤ ਲਾਇਆ, ਤਿਨੀ ਦੂਜਾ ਭਾਵ ਚੁਕਾਇਆ, ਨਿਰਮਲ ਜੋਤਨ ਪ੍ਰਾਣੀਆਂ, ਓਏ ਚੱਲੇ ਜਨਮ ਸਵਾਰ ਜੀਓ, ਤੇਰੀਆ ਸਦਾ ਸਦਾ ਚਗਿਆਈਆ, ਮੈਂ ਰਾਤ ਦਹਿ ਵਡਿਆਈਆ, ਅਣਮੰਗਿਆ ਦਾਨ ਦੇਵਣਾ, ਕੋ ਨਾਨਕ ਸੱਚ ਸਮਾਲ ਜੀਓ, ਸ੍ਰੀ ਰਾਗ ਮਹੱਲਾ ਪੰਜਵਾਂ, ਪੈ ਪਾਏ ਮਨਾਏ ਸੋਈ ਜੀਓ, ਸਤਿਗੁਰ ਪੁਰਖ ਮਿਲਾਇਆ, ਤਸ ਜੇ ਵੜੇ ਅਵਰ ਨਾ ਕੋਈ ਜੀਓ, ਰਹਾਓ ਗੋਸਾਈ ਮਹਿੰਡਾ ਇਛੜਾ ਅੰਮ ਅਬੇ ਥਾਵੋ ਮਿਠੜਾ ਭੈਣ ਭਾਈ ਸਭ ਸੱਜਣਾ ਤੁਜੇਹਾ ਨਾਹੀ ਕੋਇ ਜਿਉ ਤੇਰੇ ਹੁਕਮੇ ਸਾਹਮਣੇ ਆਇਆ ਮੈਂ ਸਤਕਾ ਹਲ ਜੁਆਇਆ ਨਾਉ ਬੀਜਣ ਲੱਗਾ ਆਸ ਕਰ ਹਰ ਬੋਹਲ ਬਖਸ ਜਮਾਏ ਜਿਉ ਹਉ ਗੁਰਮਿਲ ਇੱਕ ਪਛਾਣਦਾ ਦੁਆ ਕਾਗਲ ਚਿੱਤ ਨਾ ਜਾਣਦਾ ਹਰ ਇੱਕ ਤੇ ਕਾਰੇ ਲਾਏ ਓਣ ਜਿਉ ਭਾਵੇ ਤਿਵੇ ਨਿਭਾਏ ਜਿਉ ਤੁਸੀਂ ਭੋਗ ਹੋ ਪੁੰਚੋ ਪਾਹੀਓ ਗੁਰ ਦੀ ਬਾਣ ਕਵਾਏ ਪਹਿਨਾਈਓ ਹਉ ਹੋਆ ਮਾਰ ਪਿੰਡ ਦਾ ਬਨ ਆਂਦੇ ਪੰਜ ਸਰੀਕ ਜਿਉ ਹਉ ਆਇਆ ਸਾਮੇ ਤੇ ਹੱਡੀਆ ਪੰਜ ਕਿਰਸਾਨ ਮੁਜੇਰੇ ਮਹੇਡਿਆ ਕੰਨ ਕੋਈ ਕੱਢ ਨਾ ਹੰਗੀ ਨਾਨਕ ਮੁੱਠਾ ਕੋ ਗਗਰਾਉ ਜਿਉ ਹੋ ਵਾਰੀ ਘੁੰਮਾ ਜਾਪਦਾ ਇੱਕ ਸਾਹਾ ਤੁਧ ਧਿਆਈ ਦਾ ਉੱਜੜ ਥਿਓ ਵਸਾਇਓ ਹੋ ਤੁਧ ਵਿਟੋਂ ਕੁਰਬਾਨ ਜਿਉ ਹਰਿੱਠੇ ਨਿਤ ਧਿਆਈ ਦਾ ਮਨ ਚਿੰਦੀ ਸੋਫਲ ਪਾਈ ਦਾ ਸੱਭੇ ਕਾਜ ਸਵਾਰੀਅਨ ਲਾਹੀਅਨ ਮਨ ਕੀ ਭੁੱਖ ਜਿਉ ਮੈਂ ਛੱਡਿਆ ਸਭੋ ਤੰਦੜਾ ਗੁਸਾਈ ਸੇਵੀ ਸੱਚੜਾ ਨੌ ਨਿਧ ਨਾਮ ਨਿਦਾਨ ਹਰ ਮੈਂ ਪੱਲੇ ਬੱਧਾ ਛਿੱਕ ਜਿਉ ਮੈਂ ਸੁਖੀ ਹੂ ਸੁਖ ਪਾਇਆ ਗੁਰੇ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾਲਿਆ ਮਸਤਕ ਧਰ ਕੇ ਹੱਥ ਜਿਉ ਮੈਂ ਬੱਧੀ ਸੱਚ ਧਰਮਸਾਲ ਹੈ ਗੁਰਸਿੱਖਾ ਲਏ ਤਾਂ ਭਾਲ ਕੇ ਪੈਰ ਧੋਵਾ ਪੱਖਾ ਫੇਰਦਾ ਤਿਸ ਨਿਮ ਨਿਮ ਲੱਗਾ ਪਾਏ ਜਿਉ ਸੁਣ ਗੱਲਾਂ ਗੁਰ ਪੈ ਆਇਆ ਨਾਮਦਾਨ ਹੀ ਸੁਨਾਣੀ ਦੜਾਇਆ ਸਭ ਮੁਕਤ ਹੋਆ ਸਹਿ ਸਾਰੜਾ ਨਾਨਕ ਸੱਚੀ ਬੇੜੀ ਚਾੜ ਜਿਉ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਉ ਉਹਦੇ ਕੰਨ ਸੁਣੋ ਅਰਦਾਸ ਜਿਉ ਠੋਕ ਵਜਾਏ ਸਭ ਡਿੱਠੀਆਂ ਤੁਸੀਂ ਆਪੇ ਲੈਣ ਛਡਾਏ ਜਿਉ ਹੁਣ ਹੁਕਮ ਹੋਆ ਮੀਰਵਾਨ ਦਾ ਪੈ ਕੋਈ ਨਾ ਕਿਸੇ ਰਜਾਣਦਾ ਸਭ ਸੁਖਾਲੀ ਬੁਠੀਆ ਇਹੋ ਹੋਆ ਹਲੇ ਮੀਰਾ ਜਿਉ ਚਿਮ ਚਿਮ ਅੰਮ੍ਰਿਤ ਵਰਸਦਾ ਬੋਲਾਇਆ ਬੋਲੀ ਖਸਮ ਦਾ ਬਹੁ ਮਾਣ ਕੀਆ ਤੁਹਾਡੇ ਉੱਪਰੇ ਤੂੰ ਆਪੇ ਪਾਹੇ ਥਾਏ ਜਿਉ ਤੇਰਿਆ ਭਗਤਾ ਪੁਖਸਾ ਤੇਰੀਆ ਹਰ ਲੋਚਾ ਪੂਰਨ ਮੇਰੀਆ ਦੇਹੋ ਦਰਸ ਸੁਖਦਾ ਤਿਆ ਮੈਂ ਗਲ ਵਿੱਚ ਲਹਿੋ ਮਿਲਾਏ ਜਿਉ ਤੁਧ ਜੇ ਵੜੇ ਅਵਰ ਨਾ ਪਾ ਲਿਆ ਤੂੰ ਦੀਪ ਲੋ ਪਾਇਆ ਲਿਆ ਤੂੰ ਥਾਨ ਥਣੰਤਰ ਰਾਵ ਰਿਹਾ ਨਾਨਕ ਭਗਤਾ ਸੱਚ ਆਧਾਰ ਜਿਉ ਹਉ ਗੋਸਾਈ ਦਾ ਪਹਿਲਵਾਨੜਾ ਮੈਂ ਗੁਰਮਿਲੀ ਉੱਚ ਦੁਮਾਲੜਾ ਸਭ ਹੋਈ ਛਿੰਝ ਇਕੱਠਿਆ ਦੋਏ ਬੈਠਾ ਵੇਖੇ ਆਪ ਜਿਉ ਵਾਦ ਵੱਜਣ ਟਮਕ ਪੇਰੀਆਂ ਮਨ ਲੱਥੇ ਲੈਂਦੇ ਫੇਰੀਆਂ ਨਿਹੱਥੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜਿਉ ਸਭ ਇਕੱਠੇ ਹੋਏ ਆਇਆ ਕਰਜਾਸਨ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਉ ਤੂੰ ਵਰਨਾ ਚੇਹਨਾ ਬਾਰਾ ਹਰ ਦਿਸੇ ਹਾਜ਼ਰ ਜਹਰਾ ਸੁਣ ਸੁਣ ਤੁਝੇ ਧਿਆਏ ਦੇ ਤੇਰੇ ਭਗਤ ਰੱਤੇ ਗੁਣਤਾਸ ਜਿਉ ਮੈਂ ਜੁਗਦ ਗਈ ਏ ਸੇਵੜੀ ਗੁਰ ਕੱਟੀ ਮੇਡੀ ਜੇਵੜੀ ਹੋਹ ਬਾਹੜ ਛਿੰਝ ਨਾ ਨੱਚੂ ਨਾਨਕੇ ਉਸਰ ਲੱਦਾ ਭਾਲ ਜਿਉ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਕਰ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹੁਕਮ ਪਿਆ ਗਰਵਾਸ ਔਰ ਤਬ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ ਖਸਮ ਸੇਤੀ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗਾ ਨਾ ਮਰ ਜਾ ਦਿਆਇਆ ਕਲ ਭੀਤਰ ਬਹੁੜ ਜਾਸੀ ਨਾਗਾ ਜੈਸੀ ਕਲਮ ਬੁੜੀ ਹੈ ਮਾਸਤਕ ਤੈਸੀ ਜੀੜੇ ਪਾਸ ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਭਾਸ ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਏ ਬਣ ਜਾ ਰਿਹਾ ਮਿੱਤਰਾ ਜਿਉਂ ਜਸਦਾ ਕਰ ਕਾਨ ਹੱਥੋ ਹੱਥ ਨਚਾਈਏ ਪ੍ਰਾਣੀ ਮਾਤ ਕਹੇ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜੈਨ ਰਚ ਰਚਿਆ ਤਿਸਹਿ ਨਾ ਜਾਣੇ ਮਨ ਪੀਤਰ ਤਰ ਗਿਆਨ ਕਹੁ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ ਤੀਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਧਨ ਜੋ ਬਣ ਸਿਉ ਚਿੱਤ ਹਰ ਕਾ ਨਾਮ ਨਾ ਚੇਤੀ ਬਣ ਜਾ ਰਿਹਾ ਮਿੱਤਰਾ ਬੱਧਾ ਛੁੱਟੇ ਜਿੱਤ ਹਰ ਕਾ ਨਾਮ ਨਾ ਚੇਤੇ ਪ੍ਰਾਣੀ ਬਿਕਲ ਪਾਇਆ ਸੰਗ ਮਾਇਆ ਧਨ ਸਿਉ ਰੱਤਾ ਜੋ ਬਣ ਮੱਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ ਕਹੁ ਨਾਨਕ ਤੀਜੇ ਪਹਿਰੇ ਪ੍ਰਾਣੀ ਧਨ ਜੋ ਬਣ ਸਿਉ ਚਿੱਤ ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ ਜਾਂ ਜਮ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ ਕਿਸੇ ਨਾ ਮਿਲਿਆ ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾਂ ਜਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਆਲੇ ਖੈਨ ਮਹਿ ਭਿਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸਿਓ ਲਾਇਆ ਹੇਤ ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੂਣਿਆ ਖੇਤ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਏ ਖੈ ਲਾਈਏ ਬਣ ਜਾ ਰਿਹਾ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨੇਹੋ ਕਨੇਰਾ ਮਾਹਿਆ ਮੋਸ ਬਾਈ ਸੰਜੋਗੀ ਆਇਆ ਕਰਤ ਕਮਾਇਆ ਕਰਨੀ ਕਾਰ ਕਰਾਈ ਰਾਮ ਨਾਮ ਬਿਨ ਮੁਕਤ ਨਾ ਹੋਏ ਬੂਢੀ ਦੂਜੈ ਹੇਤ ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੁਟੇਗਾ ਹਰ ਚੇਤ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਭਰ ਜੋਗਣ ਮੈਂ ਮਤ ਅਹਿਨਸ ਕਾਮ ਵਿਆਪਿਆ ਵਣਜਾਰਿਆ ਮਿੱਤਰਾ ਅੰਧਲੇ ਨਾਮ ਨਾ ਚਿੱਤ ਰਾਮ ਨਾਮ ਘਟ ਅੰਤਰ ਨਾਹੀਂ ਹੋਰ ਜਾਣੇ ਰਸ ਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀਂ ਜਨਮ ਮਰ ਹੋ ਗਏ ਝੂਠੇ ਤੀਰਥ ਵਰਸ ਸੰਜਮ ਨਾਹੀਂ ਕਰਮ ਧਰਮ ਨਹੀਂ ਪੂਜਾ ਨਾਨਕ ਭਾਈ ਭਗਤ ਨਿਸਤਾਰਾ ਦੁਬਦਾ ਵਿਆਪੈ ਦੂਜਾ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਸਰ ਹੰਸੇ ਉਲੱਥੜੇ ਆਏ ਜੋਬਨ ਘਟੇ ਜਰੂ ਆਜਣੇ ਵਣਜਾਰਿਆ ਮਿੱਤਰਾ ਆਪ ਘਟੇ ਦਿਨ ਜਾਏ ਅੰਤਕਾਲ ਪਛਤਾਸੀ ਅੰਦਲੇ ਜਾਂ ਜਮ ਪਕੜ ਚਲਾਇਆ ਸਭ ਕੁਛ ਆਪਣਾ ਘਰ ਘਰ ਰੱਖਿਆ ਖਿਨ ਮੈਂ ਭਿਆ ਪਰਾਇਆ ਬੁੱਧ ਵਿਸਰਜੀ ਗਈ ਸਿਆਣਪ ਕਰ ਵਗਣ ਪਛਤਾਏ ਕਹੁ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭ ਚੇਤੋ ਲਿਵਲਾਏ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਿਰਧ ਭਿਆ ਤਨ ਖੀਣ ਅੱਖੀ ਅੰਧ ਨਾ ਦੀਸੀ ਵਣਜਾਰਿਆ ਮਿੱਤਰਾ ਕੰਨੀ ਸੁਣੇ ਨਾ ਵੈਣ ਅੱਖੀ ਅੰਧ ਜੀਵ ਰਸ ਨਾਹੀਂ ਰਹੇ ਭਰਾ ਕੋ ਤਾਣਾ ਗੁਣ ਅੰਤਰ ਨਾਹੀਂ ਕਿਉਂ ਸੁਖ ਪਾਵੇ ਮਨਮੁਖਿਆ ਮਨ ਜਾਣਾ ਖੜ ਪੱਕੀ ਕੁੜ ਭੱਜੇ ਬਿਨਸੇ ਆਈ ਚੱਲੇ ਕਿਆ ਮਾਣ ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ ਓੜ ਕਾਇਆ ਤਿਨ ਸਾਹਿਆ ਵਣਜਾਰਿਆ ਮਿੱਤਰਾ ਜਰਜਰ ਵਾਣਾ ਕੰਨ ਇੱਕ ਰੱਤੀ ਗੁਣ ਨਾ ਸਮਾਣਿਆ ਵਣਜਾਰਿਆ ਮਿੱਤਰਾ ਆਗਣ ਖੜਸੜ ਬੰਨ ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਣ ਮਰਨਾ ਕਾਲ ਜਾਲ ਜਮ ਜੋ ਹੋਏ ਨਾ ਸਾਕੇ ਭਾਈ ਭਗਤ ਪੈ ਤਰਨਾ ਪਤ ਸੇਤੀ ਜਾਵੇ ਸਹਿਜ ਸਮਾਵੇ ਸਗਲੇ ਦੁੱਖ ਮਿਟਾਵੇ ਕਹੁ ਨਾਨਕ ਪ੍ਰਾਣੀ ਗੁਰਮੁਖ ਛੂਟੇ ਸਾਚੇ ਤੇ ਪਤ ਪਾਵੇ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹਰ ਪਾਇਆ ਉਦਰ ਮਝਾਰ ਹਰ ਧਿਆਵੇ ਹਰ ਉਚਰੇ ਵਣਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਆਰਾਧੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਪਿਆ ਮੁਖ ਲਾਗਾ ਸਰਸੇ ਪਿਤਾ ਮਾਤ ਥੀਵਿਆ ਜਿਸ ਕੀ ਵਸਤ ਤਿਸ ਚੇਤੋ ਪ੍ਰਾਣੀ ਕਰ ਹਿਰਦੇ ਗੁਰਮੁਖ ਵਿਚਾਰ ਕਹੁ ਨਾਨਕ ਪ੍ਰਾਣੀ ਪਹਿਲੇ ਪੈਰੇ ਹਰ ਜਪੀਏ ਕਿਰਪਾ ਧਾਰ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲਾਗਾ ਦੂਜੇ ਭਾਏ ਮੇਰਾ ਮੇਰਾ ਕਰ ਪਾਲੀਏ ਵਣਜਾਰਿਆ ਮਿੱਤਰਾ ਲਈ ਮਾਤ ਪਿਤਾ ਗਲ ਲਾਏ ਲਾਵੇ ਮਾਤ ਪਿਤਾ ਸਦਾ ਗਲ ਸੇਤੀ ਮਨ ਜਾਣੇ ਖੱਟ ਖਵਾਏ ਜੋ ਦੇਵੈ ਤਿਸੇ ਨਾ ਜਾਣੇ ਮੂੜਾ ਦਿੱਤੇ ਨੂੰ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਹਰ ਧਿਆਵੇ ਮਨ ਲਿਵਲਾਏ ਕਹੁ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨਾ ਕਬ ਹੂੰ ਖਾਏ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ ਧਨ ਚਿਤਵੇ ਧਨ ਸੰਚਵੇ ਵਣਜਾਰਿਆ ਮਿੱਤਰਾ ਹਰਨਾਮਾ ਹਰਨਾ ਸਮਾਲ ਹਰਨਾਮਾ ਹਰ ਹਰ ਕਦੇ ਨਾ ਸੰਭਾਲੇ ਜੇ ਹੋਵੇ ਅੰਤ ਸਿਖਾਈ ਇਹੋ ਧਨ ਸੰਪੇ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸ ਨੂੰ ਕਿਰਪਾ ਕਰੇ ਗੁਰਮੇਲੇ ਸੋ ਹਰ ਹਰ ਨਾਮ ਸੰਭਾਲ ਕਹੁ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਦਿ ਕਰ ਸੇਵਿਓ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਿਹਾਦੀ ਹਰ ਸੇਵੋ ਖਿਣ ਖਿਣ ਟਲ ਮੂਲ ਨਾ ਕਰਿਓ ਜਿਤ ਅਸਤਰ ਜੁਗ ਜੁਗ ਹੋਵੋ ਹਰ ਸੇਤੀ ਸਦਮਾਣੋ ਰਲੀਆਂ ਜਨਮ ਮਰਨ ਦੁੱਖ ਹੋਵੋ ਗੁਰ ਸਤਿਗੁਰ ਸੁਆਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂਦੀ ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਸਫਲਿਓ ਰਹਿਣ ਭਗਤਾਂ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਤਰਪਾਇਦਾ ਉਦਰੇ ਮਾਹੇ ਦੱਸੀ ਮਾਸੀ ਮਾਨਸਿਕਿਆ ਵਣਜਾਰਿਆ ਮਿੱਤਰਾ ਕਰ ਮੋਹਲਤ ਕਰਮ ਕਮਾਹੇ ਮੋਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲੇਖ ਤੁਰ ਪਾਇਆ ਮਾਤ ਪਿਤਾ ਭਾਈ ਸੁਤਬੰਤਾ ਤਨ ਪੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਸਜੰਤੇ ਵਸ ਕਿਸ਼ਨਾਹੇ ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਤਰਪਾਇਦਾ ਉਦਰੇ ਮਾਹੇ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ ਵਣਜਾਰਿਆ ਮਿੱਤਰਾ ਮਨਮੱਤਾ ਅਹਮੇ ਬੁਰਾ ਭਲਾ ਨਾ ਪਛਾਣੇ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਿਗੁਰ ਕਬਹੂ ਨਾ ਸੇਵਿਆ ਸਿਰ ਢਾਡੇ ਜਮ ਜੰਦਾਰਾ ਧਰਮ ਰਾਏ ਜਬ ਪਕਰਸ ਬਵਰੇ ਤਬ ਕਿਆ ਜਵਾਬ ਕਰੇ ਕਹੁ ਨਾਨਕ ਦੂਜੇ ਪਹਿਰੇ ਪ੍ਰਾਣੀ ਪਰ ਜੋਬਨ ਲਹਿਰੀ ਦੇ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਿਕ ਸੰਚੇ ਅੰਧ ਗਿਆਨ ਪੁੱਤਰ ਕਲੱਤਰ ਮੋਏ ਲਪਟਿਆ ਵਣਜਾਰਿਆ ਮਿੱਤਰਾ ਅੰਤਰ ਲੈ ਲੋਬਾਨ ਅੰਤਰ ਲਹਿ ਲੁਬਾਣ ਪ੍ਰਾਣੀ ਸੋ ਪ੍ਰਭ ਚਿੱਤ ਨਾ ਆਵੇ ਸਾਧ ਸੰਗਤ ਸਿਉ ਸੰਗ ਨਾ ਕੀਆ ਬਹੁ ਜੋਨੀ ਦੁੱਖ ਪਾਵੇ ਸਿਰਜਣ ਹਾਰ ਵਿਸਾਰਿਆ ਸੁਆਮੀ ਇੱਕ ਨਿਮਖ ਨਾ ਲੱਗੋ ਧਿਆਨ, ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਬਿਖ ਸਾਂਚੇ ਅੰਧ ਅਗਿਆਨ, ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਦਿਨ ਨੇੜੇ ਆਇਆ ਸੋਏ, ਗੁਰਮੁਖ ਨਾ ਸਮਾਲ ਤੂੰ ਵਣਜਾਰਿਆ ਮਿੱਤਰਾ ਦਰ ਧਰ ਗਏ ਬੇਲੀ ਹੋਏ, ਗੁਰਮੁਖ ਨਾਮ ਸਮਾਲ ਪ੍ਰਾਣੀ ਅੰਤੇ ਹੋਏ ਸਿਖਾਈ, ਇਹ ਮਹਿਮ ਝੂਠੀ ਦਿਲ ਨਾਲ ਚਲੇ ਸਵਸਤਾਈ, ਇਹੋ ਮਾਇਆ ਤੇਰੇ ਸੰਗ ਨਾ ਚਾਲੇ ਝੂਠੀ ਪ੍ਰੀਤ ਲਗਾਈ, ਸਗਲੀ ਰਹਿਣ ਗੁਦਰੀ ਅੰਧਿਆਰੀ ਸਿਰ ਸਤਿਗੁਰ ਚਾਨਣ ਹੋਏ, ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨ ਨੇੜੇ ਆਇਆ ਸੋਏ, ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ ਮਿੱਤਰਾ ਉੜ ਚੱਲੇ ਕਮਾਣਾ ਸਾਥ, ਇੱਕ ਰੱਤੀ ਬਿਲਵਨਾ ਦੇਵਨੀ ਵਣਜਾਰਿਆ ਮਿੱਤਰਾ ਓਨੀ ਤਕੜੇ ਪਾਏ ਹਾਥ, ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ, ਜਿੰਨੀ ਪੂਰਾ ਸਤਿਗੁਰ ਸੇਵਿਆ ਸੇ ਦਰਗਹਿ ਸਦਾ ਸੁਹੇਲੇ, ਕਰਮ ਧਰਤੀ ਸਰੀਰ ਯੁਗ ਅੰਤਰ ਜੋ ਬੋਵੇ ਸੋ ਖਾਤ, ਕਹੋ ਨਾਨਕ ਭਗਤ ਸੋਹੇ ਦਰਬਾਰੇ ਮਨਮੁਖ ਸਦਾ ਪਵਾਤ, ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ, ਇੱਕ ਓਂਕਾਰ ਸਤਿਗੁਰ ਪ੍ਰਸਾਦ ਮੁੰਦ ਐਣੀ ਪੇੜੀਏ, ਕਿਉਂ ਕਰ ਹਰ ਦਰਸ਼ਨ ਪਿਖੇ ਹਰ ਹਰਿ ਆਪਣੀ ਕਿਰਪਾ ਕਰੇ, ਗੁਰਮੁਖ ਸਾਹੁਰੜੇ ਕੰਮ ਸਿੱਖੈ ਸਾਹੁਰੜੇ ਕੰਮ ਸਿੱਖੇ, ਗੁਰਮੁਖ ਹਰ ਹਰ ਸਦਾ ਧਿਆਏ ਸਹੀਆ ਵਿੱਚ ਫਿਰੇ ਸਹੇਲੀ ਹਰ ਦਰ ਗਏ ਬਾਹ ਲੁੜਾਏ, ਲੇਖਾ ਧਰਮ ਰਾਏ ਕੀ ਬਾਕੀ ਜਬ ਹਰ ਹਰ ਨਾਮ ਕਿਰਖੇ, ਮੁੰਦ ਐਣੀ ਪੇੜੀਏ ਗੁਰਮੁਖ ਹਰ ਦਰਸ਼ਨ ਦਿਖੇ, ਵਿਆਹ ਹੋਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ, ਹੋਮੇ ਰੋਗ ਗਿਆ ਦੁੱਖ ਲਾਥਾ ਆਇਆ ਪਿਆਪੇ ਗੁਰਮੰਦ ਖਾਦਾ, ਅਕਾਲ ਮੂਰਤ ਵਰ ਪਾਇਆ ਬਿਨਾਸੀ ਨਾ ਕਦੇ ਮਰੇ ਨਾ ਜਾਇਆ, ਵਿਆਹ ਹੋਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ, ਹਰ ਸਤ ਸੱਤੇ ਮੇਰੇ ਬਾਬੂਲਾ ਹਰ ਜਨ ਮਿਲ ਜੰਝ ਸੁਹੰਦੀ, ਪੇਵਕੜੇ ਵਿੱਚ ਪੇਵਕੜੇ ਹਰ ਜਪ ਸੁਹੇਲੀ ਵਿੱਚ ਸਾਹੁਰੜੇ ਖਰੀ ਸੁਹਾਂਦੀ, ਸਾਹੁਰੜੇ ਵਿੱਚ ਖਰੀ ਸੁਹਾਂਦੀ ਜਿਨ ਪੇਵਕੜੇ ਨਾਮ ਸੰਭਾਲਿਆ, ਸਭ ਜਪ ਸਫਲਿਓ ਜਨਮ ਤਿੰਨਾਂ ਦਾ ਗੁਰਮੁਖ ਜਿਨ ਮਨ ਜਿਨ ਪਾਸਾ ਢਾਲਿਆ, ਹਰ ਸੰਤ ਜਨਾ ਮਿਲ ਕਾਰਜ ਸੋਹਿਆ ਵਰ ਪਾਇਆ ਪਰਖ ਆਨੰਦੀ, ਹਰ ਸਤ ਸਤ ਮੇਰੇ ਬਾਬੂਲਾ ਹਰ ਜਨ ਮਿਲ ਜੰਝ ਸੁਹਾਂਦੀ, ਹਰ ਪ੍ਰਾ ਮੇਰੇ ਬਾਬੂਲਾ ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਹੋ ਜਿਤ ਸਵਰੇ ਮੇਰਾ ਕਾਜੋ, ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਨ ਦਿਵਾਇਆ, ਖੰਡਵਰ ਪੰਡ ਹਰ ਸੋਭਾ ਹੋਈ ਇਹੋ ਦਾਨ ਨਾ ਰਲੇ ਰਲਾਇਆ, ਹੋਰ ਮਨਮੁਖ ਦਾ ਜੇ ਰੱਖ ਦਿਖਾਲੈ ਸੇ ਕੂੜ ਅਹੰਕਾਰ ਕਜ ਭਾਜੋ, ਹਰ ਪ੍ਰਾ ਮੇਰੇ ਬਾਬੂਲਾ ਹਰ ਦੇਵੋ ਦਾਨ ਮੈਂ ਦਾਜੋ, ਹਰ ਰਾਮ ਰਾਮ ਮੇਰੇ ਬਾਬੂਲਾ ਫਿਰ ਮਿਲ ਤਣ ਵੇਲ ਵਧੰਦੀ, ਹਰ ਯੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਤ ਪੀੜੀ ਗੁਰੂ ਚਲੰਦੀ, ਜੁਗ ਜੁਗ ਪੀੜੀ ਚੱਲੇ ਸਤਿਗੁਰ ਕੀ ਜਿਨ ਗੁਰਮੁਖ ਨਾਮ ਧਿਆਇਆ, ਹਰ ਪੁਰਖ ਨਾ ਕਬਹੀ ਬਿਨਸੇ ਜਾਵੇ ਨਿਤ ਦੇਵੈ ਚੜੇ ਸਵਾਇਆ, ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ, ਹਰ ਰਾਮ ਰਾਮ ਮੇਰੇ ਬਾਬੂਲਾ ਪਿਰ ਮਿਲ ਤਣ ਵੇਲ ਵਧੰਦੀ, ਸ੍ਰੀ ਰਾਗ ਮਹੱਲਾ ਪੰਜਵਾਂ ਸ਼ੰਤ ਏਕ ਓਂਕਾਰ ਸਤਿਗੁਰ ਪ੍ਰਸਾਦ, ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸੰਭਾਲੇ, ਮਨ ਪਿਆਰਿਆ ਜੀ ਮਿੱਤਰਾ ਹਰ ਨਿਭੈ ਤੇਰੇ ਨਾਲੇ, ਸੰਗ ਸਾਈ ਹਰ ਨਾਮ ਧਿਆਈ ਬਿਰਥਾ ਕੋਈ ਨਾ ਜਾਏ, ਮਨ ਚਿੰਦੇ ਸਹੀ ਫਲ ਪਾਵੇ ਚਰਨ ਕਮਲ ਚਿਤ ਲਾਏ, ਜਲ ਥਲ ਪੂਰ ਰਿਹਾ ਬਨਵਾਰੀ ਘੜ ਘੜ ਨਦਰ ਨਿਹਾਲੇ, ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭਰਮ ਜਾਲੇ, ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ, ਮਨ ਪਿਆਰਿਆ ਜੀਓ ਮਿੱਤਰਾ ਬਿਕਸਾਗਰ ਸੰਸਾਰੇ, ਚਰਨ ਕਮਲ ਕਰ ਬੋਹਿਤ ਕਰਤੇ ਸਹਿਸਾ ਦੁੱਖ ਨਾ ਵਿਆਪੇ, ਗੁਰਪੂਰਾ ਭੇਟੇ ਵਡਭਾਗੀ ਆਠ ਪੈਰ ਪ੍ਰਭ ਜਾਪੇ,

ਖੁਜਿਆ ਵਸਿਆਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਪ੍ਰੇਮ ਭਗਤ ਮਲ ਲੀਨਾ ਮਨ ਪਿਆਰਿਆ ਜੀਓ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀ ਅਗਾਨੇ ਅੰਮ੍ਰਿਤ ਬਾਣੇ ਸਰਬ ਸੁਖਾ ਮਨ ਬੁੱਠੇ ਸ਼੍ਰੀ ਧਰ ਪਾਏ ਮੰਗਲ ਗਾਏ ਅਸ਼ਪੁਨੀ ਸਤਿਗੁਰ ਤੁਠੇ ਲੜ ਲੀਨੇ ਲਾਏ ਨਉ ਨਿਧ ਪਾਏ ਨਉ ਸਰਬਿਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਡੱਖਣਾ ਹੱਠ ਮਜਾਊ ਮਾਂ ਪਿਰੀ ਪੱਸੇ ਕਿਉਂ ਦੀਦਾਰ ਸੰਤ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ ਸ਼ੰਤ ਚਰਨ ਕਮਲ ਸਿਉਂ ਪ੍ਰੀਤ ਰੀਤ ਸੰਤਨ ਮਨ ਆਵੈ ਜੀਓ ਦੁਤੀਆ ਭਾਉ ਬਿਪ੍ਰੀਤ ਅਨੀਦ ਦਾਸਾਂ ਨਹਿ ਭਾਵੈ ਜੀਓ ਦਾਸਾਂ ਨਹਿ ਭਾਵੈ ਬਿੰਦਰ ਸਾਵੈ ਇੱਕ ਖੈਣ ਧੀਰਜ ਕਿਉ ਕਰੇ ਨਾ ਵੀ ਹੋਣਾ ਤਣ ਮਨ ਹੀਣਾ ਜਲ ਬਿਨ ਮਛਲੀ ਜਿਉ ਮਰੇ ਮਿਲ ਮੇਰੇ ਪਿਆਰੇ ਪ੍ਰਾਣ ਅਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੇ ਸੁਆਮੀ ਧਾਰ ਅਨੁਗ੍ਰਹ ਮਨ ਤਨਿ ਅੰਕ ਸਮਾਵੈ ਡੱਖਣਾ ਸੁਹੰਦੜੋ ਹਵ ਠਾਏ ਕੋਈ ਨਾ ਦਿਸੇ ਡੂਜੜੋ ਖੁੱਲੜੇ ਕਾ ਪਾਠ ਨਾਨਕ ਸਤਿਗੁਰ ਭੇਟ ਤੇ ਸ਼ੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਓ ਸਿਮਰਤ ਸਾਸ ਗਿਰਾਸ ਪੂਰਨ ਵਿਸ਼ਵਾਸ ਕਿਉਂ ਮਨੋ ਬੇਸਾਰੀਐ ਜੀਓ ਕਿਉਂ ਮਨੋਂ ਬੇਸਾਰੀਏ ਨਿਮਖ ਨੇ ਟਾਰੀਏ ਗੁਣਵੰਤ ਪ੍ਰਾਣ ਹਮਾਰੇ ਮਨ ਵਾਂਸ਼ਟ ਫਲ ਦੇ ਤੈ ਸੁਆਮੀ ਜੀ ਕੀ ਬਿਰਥਾ ਸਾਰੇ ਅਨਾਥ ਕੇ ਨਾਥੇ ਸਰਬ ਕੈ ਸਾਥੇ ਜਬ ਜੂਏ ਜਨਮ ਨਾ ਹਾਰੀਏ ਨਾਨੇ ਕੀ ਬੇਨੰਤੀ ਪ੍ਰਭ ਪੈ ਕਿਰਪਾ ਕਰ ਭਵ ਜਲ ਤਾਰੀਏ ਡੱਖਣਾ ਧੂੜੀ ਮੱਜਣ ਸਾਧਕੇ ਸਾਈ ਥੀਏ ਕਿਰਪਾਲ ਲੱਦੇ ਹੱਬੇ ਥੋਕੜੇ ਨਾਨਕ ਹਰ ਤਨ ਮਾਲ ਸ਼ੰਤ ਸੁੰਦਰ ਸੁਆਮੀ ਧਾਮ ਭਗਤੈ ਬਿਸਰਾਮ ਆਸਾ ਲਗ ਜੀਤੇ ਜੀਓ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ ਅੰਮ੍ਰਿਤ ਪੀਵਤੇ ਜੀਓ ਅੰਮ੍ਰਿਤ ਹਰ ਪੀਵਤੇ ਸਦਾ ਥਰ ਦੀਵਤੇ ਵਿਖੇ ਬਨ ਫੀਕਾ ਜਾਣਿਆ ਭੈ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਧ ਮਾਨਿਆ ਸਰਬਸੋ ਸੁਖ ਆਨੰਦ ਕਨ ਪਿਆਰੇ ਹਰ ਰਤਨ ਮਨ ਅੰਤਰ ਸੀਵਤੇ ਇੱਕ ਤਿਲਨੇ ਵਿਸਰੇ ਪ੍ਰਾਣ ਅਧਾਰਾ ਜਪ ਜਪ ਨਾਨਕ ਜੀਵਤੇ ਡੱਖਣਾ ਜੋ ਤੋ ਕੀਨੇ ਆਪਣੇ ਤਿੰਨਾਂ ਕੂ ਮਿਲਿਓ ਹੋਏ ਆਪੇ ਆ ਮੋਹੋ ਜਸ ਨਾ ਆਪ ਸੁਣਿਓ ਹੋਏ ਸ਼ੰਤ ਪ੍ਰੇਮ ਠਗੋਰੀ ਪਾਏ ਰੀ ਜਾਏ ਗੋਬਿੰਦ ਮਨ ਮੋਹਿਆ ਜੀਓ ਸੰਤਨ ਕਹਿ ਪ੍ਰਸਾਦ ਅਗਾਧ ਕੰਠੇ ਲਗ ਸੋਹਿਆ ਜੀਓ ਹਰ ਕੰਠ ਲਗ ਸੋਹਿਆ ਦੁੱਖ ਸਭ ਜੋਹਿਆ ਭਗਤ ਲਖਣ ਕਰ ਵਸ ਪਏ ਮਨ ਸਰਬ ਸੁੱਖ ਉੱਠੇ ਗੋਬਿੰਦ ਉੱਠੇ ਜਨਮ ਮਰਨਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਐਸ਼ ਪਜਾਇਆ ਬੋੜ ਨਮਾਇਆ ਹੋਇਆ ਕਰ ਗਏ ਲੀਨੇ ਨਾਨਕ ਪਰ ਪਿਆਰੇ ਸੰਸਾਰ ਸਾਗਰ ਨੇ ਪੋਹਿਆ ਡੱਖਣਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਨ ਦੋ ਸ਼ੰਤ ਕਹਿਤੇ ਪਵਿੱਤਰ ਸੁਣਤੇ ਸਭ ਤਨ ਲਿਖਤੀ ਕੁਲ ਤਾਰਿਆ ਜੀਓ ਜਿਨਕੋ ਸਾਧੂ ਸੰਗ ਨਾਮ ਹਰ ਰੰਗ ਤਿੰਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਏ ਲੀਨੇ ਹਰਜਸੋ ਦੀਨੇ ਜੂਣ ਨਾ ਤਾਵੈ ਨਹਿ ਮਰੀ ਸਤਿਗੁਰ ਦਿਆਲ ਕਿਰਪਾਲ ਭੇੜਤ ਹਰੇ ਕਾਮ ਕ੍ਰੋਧ ਲੋ ਮਾਰਿਆ ਕਥਨ ਨਾ ਜਾਏ ਅਕਥ ਸੁਆਮੀ ਸਦਕੇ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਹਰ ਹਰਿ ਉੱਤਮ ਨਾਮ ਹੈ ਜਿਣ ਸਿਰਿਆ ਸਭ ਕੋਈ ਜੀਓ ਹਰ ਜੀ ਸਭੇ ਪ੍ਰਤਪਾਲਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈਏ ਤਿਸ ਬਿਨਿ ਅਵਰ ਨਾ ਕੋਏ ਜੋ ਮੂੰਹ ਮਾਇਆ ਚਿਤ ਲਾਏ ਦੇ ਸੇ ਛੋੜ ਚੱਲੇ ਦੁੱਖ ਰੋਏ ਜਣ ਨਾਨਕ ਨਾਮ ਧਿਆਇਆ ਹਰਿ ਅੰਤ ਸਿਖਾਈ ਹੋਏ ਮੈਂ ਹਰ ਬਿਨਿ ਅਵਰ ਨਾ ਕੋਏ ਹਰ ਗੁਸਰਨਾਈ ਪਾਈਏ ਵਣਜਾਰਿਆ ਮਿੱਤਰਾ ਵਡ ਭਾਗ ਪ੍ਰਾਪਤ ਹੋਏ ਰਹਾਓ ਸੰਤ ਜਣਾ ਵਿਣ ਪਾਇਆ ਹਰ ਕਿਨੇ ਨਾ ਪਾਇਆ ਨਾਓ ਵਿੱਚ ਹੋਮੇ ਕਰਮ ਕਮਾਵ ਦੇ ਜਿਉਂ ਵਿਸੋਆ ਪੁੱਤ ਨੇ ਨਾਓ ਪਿਤਾ ਜਾਤ ਤਾਂ ਹੋਈਏ ਗੁਰਤੁੱਠਾ ਕਰੇ ਪਸਾਉ ਵਡਭਾਗੀ ਗੁਰ ਪਾਇਆ ਹਰਿ ਐਨਸ ਲੱਗਾ ਪਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰਪੂਰੇ ਨਾਮ ਦਿੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਹਾਉ ਜਬ ਲਗ ਜੋਬਣ ਸਾਸ ਹੈ ਤਬ ਲਗ ਨਾਮ ਧਿਆਏ ਚਲਦਿਆਂ ਨਾਲ ਹਰ ਚਲਸੀ ਹਰਿ ਅੰਤੇ ਲਈ ਛਡਾਏ ਓਂ ਬਲਿਹਾਰੀ ਤਿਨ ਕੋ ਜਨ ਹਰ ਮਨ ਬੁੱਠਾ ਆਏ ਜਿਨੀ ਹਰ ਹਰ ਨਾਮ ਨਾ ਚੇਤਿਓ ਸੇ ਅੰਤ ਗਏ ਪਛਤਾਏ ਤੁਰ ਮਸਤਕ ਹਰ ਪ੍ਰਭ ਪਾਇਆ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲਗਾਏ ਰਹਾਉ ਹਰਿ ਆਪੇ ਆਪ ਪਾਈਦਾ ਹਰਿ ਆਪੇ ਦੇ ਵੈਲੇ ਹਰਿ ਆਪੇ ਭਰਮ ਭੁਲਾਈਦਾ ਹਰਿ ਆਪੇ ਹੀ ਮਤ ਦੇ ਗੁਰਮੁਖਾਂ ਮਨ ਪ੍ਰਗਾਸ ਹੈ ਸੇ ਵਿਰਲੇ ਕੇ ਹੋਂਬਲੇ ਹਾਰੇ।

0: परमते जन नानक कमल परगासिया मन हर हर बुठड़ा हे। मन हर हर जपन करे हर गुर सरनाई पाँच पो जिंदु सब किलबख दुख पर हरे रहाओ। घट घट रमैया मन वसे क्यों पाइए कित पत गुरपुरा सतगुर भेटिए हर आए वसे मन चित। मैं तर नामे आधार है हर नामे ते गत मत मैं हर हर नाम विसा है हर नामे ही जत पत। जन नानक नाम त्याया रंग रतड़ा हर रंग रत हर त्यावू हर प्रभ सत। गुर बचनी हर प्रभ जानिया सब हर प्रभ ते उत्पात रहाओ। जिनको पूर्व लिखिया से आए मिले गुरपास सेवक पाई बन जा रहा मित्रा गुर हर हर नाम प्रगास। धन धन वणज वापारिया जन वखर लदड़िया हर रास गुरमुखा दर मुख उजले से आए मिले हर पास। जन नानक गुर तन पाया जिन आप तुठा गुणतास हर त्यहो सा सिगरास। मन प्रीत लगी तन गुरमुखा हर नाम जिना हर रास रहाओ। एक ओंकार सतगुर प्रसाद श्री राग की वार महला चौथा श्लोका नाल श्लोक महला तीजा पग रागा विच श्री राग है। जे सच धरे प्यार सदा हर सच मन वसे नैचल मत अपार। रतन अमोलक पाया गुर का शब्द विचार जेहवा सच्ची मन सच्चा सच्चा श्री आकार। नानक सच्चे सतगुर सेविए सदा सच वापार महला तीजा। होर बिरहा सब तात है जब लग साहिब प्रीत ना होए। एहो मन माया मोहया वेखण सुनन ना होए। सह देखे बिन प्रीत ना उपजे अंधा क्या करे। नानक जन अखी लीतिया सोई सच्चा दे पौड़ी। हर इको करता एक इको दीवान हर हर इक से दा है अमर इको हर चित धर। हर तिस बिन कोई नाहे डर भ्रम पो दूर कर। हर तिसे नू सलाहे जे तुद रखे बाहर कर। हर जिसनू होए दयाल सो हर जापो बिखम तर। श्लोक महला पहला। दाती साहब संधिया क्या चले तिस नाल एक जगंदे नाल हन एक ना सुत्या दे उठाल। महला पहला। सैदिक सबूरी साधका सबर तोसा मलायका दीदार पूरे पायसा थाऊ नाही खायका पौड़ी। सब आपे तुद उपाय कै अब कारे लाई तू आपे वेख विकसदा अपनी वड्याई। हर तुदहो बार किश नाही तू सच्चा साई तू आपे आप वरदा सबनी ही थाई। हर तिसे त्यावो संत जनों जो लई छड़ाई। श्लोक महला पहला। फक्कड़ जाति फक्कड़ नाओ सबना जिया इक्का शाओ। आप हो जे को भला कहाए नानक ता पर जापे जा पद लेखे पाए। महला दूजा। जिस प्यारे से उन्हें ते स्यागे मर चलिए त्रिक जीवन संसार ताके पाशे जीवना पौड़ी। तुद आपे धरती साजगे चंद सूर दोए दीवे। दस चार हर तो साजिया वपार करीवे इकना नू हर लाभ दे जो गुरमुख थीवे। तिन जमकाल ना व्यापी जन सच अमृत पीवे ओ आप छुटे परवार स्यो तिन पिछे सब जगत छुटीवे। श्लोक महला पहला। कुदरत करके वसिया सोए वक्त विचारे सो बंदा होए। कुदरत है कीमत नहीं पाए जा कीमत पाए त कहीं ना जाए। सरे सरियत करे विचार बिन बूझ है कैसे पावे पार। सिद कर सिद्धा मन कर मकसूद जह तर देखा तेह तर मौजूद। महला तीजा। गुरसभा एव ना पाइए ना नेड़े ना ना नेड़ ना दूर। नानक सतगुर ता मिले जा मन रहे हदूर पौड़ी। सप्त दीप सप्त सागरा नवखंड चार वेद दस अष्ट पुराणा। हर सभना विच तू वरदा हर सभना पाणा। सब तुझे तिहावे जी जंत हर सारग पाणा। जो गुरमुख हर आराद दे तिन हो करबाणा। तू आपे आप वरदा कर चोज विडाणा। श्लोक महला तीजा। कलो मसाजनी क्या सहदाइए हृदय ही लिख लिहो। सदा साहिब के रंग रहे कबू न तूट स्नेहो। कलो मसाजनी जायसी लिखिया पी नाले जाए। नानक सह प्रीत न जायसी जो तुर छोड़ी सच्चे पाए। महला तीजा। नदरी आपदा नाल ना चली वेखो को वपाए। सतगुर सच दृढ़ाया सच रहो लिवलाए। नानक सबदी सच है करमी पल्ले पाए पौड़ी। हर अंदर बाहर एक तू तू जाने भेत जो कीचे सो हर जानदा मेरे मन हर चेत। सो डरे जे पाप कमामदा धर्मी विकसे तू सच्चा आप न्याऊ सच तन डरिए केत। जिन नानक सच पछाणिया से सच रलेत। श्लोक महला तीजा। कलम जलो सण मसवाणिए कागद भी जल जाओ। लिखण वाला जल बलो जन लिखिया दूजा पाओ। ਨਾਨਕ ਪੂਰਵ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾ ਏ ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਬਿਨ ਨਾਵੇਂ ਕੋ ਥਿਰ ਨਹੀਂ ਪੜ ਪੜ ਹੋਏ ਖੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹੈ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹੈ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਣਾ ਸੁਣੀ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਨ ਦੇਵ ਕਾ ਸਲੋਕ ਮਹੱਲਾ ਤੀਜਾ ਹੋ ਹੋ ਕਰਤੀ ਸਾਮੂਈ ਸੰਪੋ ਕਿਸੇ ਨਾ ਨਾਲ ਦੂਜੇ ਪਾਏ ਦੁੱਖ ਪਾਇਆ ਸਭ ਜੋ ਹੀ ਜਮਕਾਲ ਨਾਨਕ ਗੁਰਮੁਖੀ ਉਪਰੇ ਸਾਚਾ ਨਾਮ ਸਮਾਲ ਮਹੱਲਾ ਪਹਿਲਾ ਗਲੀ ਅਸੀਂ ਚੰਗੀਆਂ ਉਚਾਰੀ ਬੁਰੀਆਂ ਮਨੁੱਖ ਸੁੱਧਾ ਕਾਲੀਆਂ ਬਾਹਰ ਚਿੱਟ ਵੀ ਆਹ ਰੀਸਾਂ ਕਰੇ ਤਨਾੜੀਆਂ ਜੋ ਸੇਵੇ ਦਰ ਖੜੀਆ ਨਾਲ ਖਸਮੇ ਰਤੀਆਂ ਮਾਣੇ ਸੁੱਖ ਰਲੀਆ ਹੁੰਦੇ ਤਾਣੇ ਤਾਣੀਆਂ ਰਹੇ ਨਿਮਾਨਣੀਆਂ ਨਾਨਕ ਜਨਮ ਸਖਾਰਤਾ ਜੇ ਤਿਨਕੇ ਸੰਗ ਮਿਲਾ ਹਾ ਪੌੜੀ ਤੂੰ ਆਪੇ ਜਾਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਵਤਾਈਦਾ ਆਪੇ ਵਿੱਚ ਸੇਬਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਈਦਾ ਇੱਕ ਨਿਮਖ ਘੜੀ ਕਰ ਖਿਆਲ ਹਰ ਤੁਦਹੋਂ ਬਾਹਰ ਕਿਛ ਨਹੀਂ ਗੁਰਸਬਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂਦ ਨਾ ਸੋਵੇ ਜੇ ਤਨ ਖਸਮੇ ਚਲੇ ਰਜਾਈ ਦਰ ਕਰ ਸੋਭਾ ਮੈਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨਮੁਖਨਾ ਵਿਹੋਣਿਆ ਰੰਗ ਕੁਸੰਬਾ ਦੇਖਣਾ ਭੁੱਲ ਇਸਕਾ ਰੰਗਦਨ ਛੋੜਿਆ ਥੋੜਿਆ ਸ਼ੋਸ਼ਾ ਇਸਦਾ ਮੁੱਲ ਦੂਜੇ ਲੱਗੇ ਪਚਮੋਏ ਮੂਰਖ ਅੰਧ ਗਵਾਰ ਬਿਸਟਾ ਅੰਦਰ ਕੀੜ ਸੇ ਪਹਿ ਪਚਹਿ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੇ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੇ ਸਹਿਜੇ ਰਹੇ ਸਮਾਏ ਪੌੜੀ ਸਹਿਸ਼ਟ ਪਾਈ ਸਭ ਤੁਦ ਆਪੇ ਰੀਸ ਸੰਭਾਹਿਆ ਇੱਕ ਵਲਛਲ ਕਰਕੇ ਖਾਮਦੇ ਮੋਹ ਕੂੜ ਸੱਤ ਨੀ ਢਾਇਆ ਤੁਦ ਆਪੇ ਭਾਵੇ ਸੋ ਕਰਹਿ ਤੁਦ ਉਤੇ ਕੰਮ ਓਏ ਲਾਇਆ ਇੱਕ ਨਾ ਸੱਚ ਬੁਝਾਇਣ ਤਿੰਨਾ ਅਤੁੱਟ ਭੰਡਾਰ ਦੇਵਾਇਆ ਹਰ ਚੇਤ ਖਾਹੇ ਤਿੰਨਾ ਸਫਲ ਹੈ ਅਚੇਤਾ ਹੱਥ ਦੜਾਇਆ ਸਲੋਕ ਮਹੱਲਾ ਤੀਜਾ ਪੜ ਪੜ ਪੰਡਤ ਬੇਦ ਵਖਾਣੇ ਮਾਇਆ ਮੋਹ ਸੁਆਏ ਦੂਜੇ ਭਾਈ ਹਰਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ ਜਿਨ ਜੀਉ ਪਿੰਡ ਦਿੱਤਾ ਤਿਸ ਕਬ ਹੂੰ ਨਾ ਚੇਤੇ ਜੋ ਦਿੰਦਾ ਰਿਜਕ ਸੰਭਾਹੇ ਜਮਕਾ ਫਾਹਾ ਗਲੋ ਨਾ ਕੱਟਿਆ ਫਿਰ ਫਿਰ ਆਵੇ ਜਾਏ ਮਾਨਮੁਖ ਕਿਛੂ ਨਾ ਸੂਜੇ ਅੰਦਲੇ ਪੂਰਵ ਲਿਖਿਆ ਕਮਾਏ ਪੂਰੇ ਭਾਗ ਸਤਿਗੁਰ ਮਿਲੇ ਸੁਖਦਾਤਾ ਨਾ ਵਸੇ ਮਨ ਆਏ ਸੁਖ ਮਾਣੇ ਸੁਖ ਪੈਨਣਾ ਸੁਖੇ ਸੁਖ ਵਿਹਾਏ ਨਾਨਕ ਸੋ ਨਾਉ ਮਨੋ ਨਾ ਵਿਸਾਰੀਏ ਜਿੱਧਰ ਸੱਚੇ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆ ਪਛਾਣਿਆ ਰਾਮ ਨਾਮ ਪ੍ਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜਿਉ ਪਿੰਡ ਸਭ ਤਿਸਕਾ ਸਿਫਤ ਕਰੇ ਅਰਦਾਸ ਸੱਚੇ ਸ਼ਬਦ ਸਲਾਹਣਾ ਸੁਖੇ ਨੁਕ ਸੁਖ ਨਿਵਾਸ ਜਪ ਤਪ ਸੰਜਮ ਮਨੇ ਮਹਿ ਬਿਨ ਨਾਵੇਂ ਤ੍ਰਿਗ ਜੀਵਾਸ ਗੁਰਮਤੀ ਨਾਮ ਪਾਈਏ ਮਨਮੁਖ ਮੋਏ ਵਿਨਾਸ ਜਿਉ ਭਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਸਦਾ ਤੂੰ ਸਭਨਾ ਰਾਸ ਸਤੁ ਦੇਹ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇਹੇ ਤੇ ਸਭ ਕੁਛ ਮਿਲੇ ਇੱਕ ਨਾ ਦੂਰ ਹੈ ਪਾਸ ਤੁਦ ਬਾਜੋ ਥਾਉ ਕੋ ਨਾਹੀਂ ਜਿਸ ਪਾਸੋਂ ਮੰਗੀਏ ਮਨ ਵੇਖੋ ਕੋ ਨਿਰਜਾਸ ਸਭ ਤੁਦੇ ਨੂੰ ਸਲਾਹ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ ਸਲੋਕ ਮਹੱਲਾ ਤੀਜਾ ਪੰਡਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਾਹਮਣਾ ਚੀ ਨਹੀਂ ਮਨ ਮੂਰਖ ਗਾਵਾਰ ਦੂਜੇ ਭਾਈ ਜਗਤ ਪ੍ਰਬੋਧਦਾ ਨਾ ਬੂਝੇ ਵਿਚਾਰ ਬਿਰਥਾ ਜਨਮ ਗਵਾਇਆ ਮਰ ਜਾਮੇ ਵਾਰੋ ਵਾਰ ਮਹੱਲਾ ਤੀਜਾ ਜਿੰਨੀ ਸਤਿਗੁਰ ਸੇਵਿਆ ਤਿੰਨੇ ਨਾ ਹੋ ਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੂਕੇ ਕੂਕ ਪਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸਬ ਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਓ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ ਗੁਰਸਬਦੀ ਹਰ ਪਾਈਏ ਹਰ ਪਾਰ ਲਗਾਏ ਮਨ ਹਟ ਕਿਨੇ ਨਾ ਪਾਇਓ ਪੁੱਛੋ ਵੇਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਬੁਰੀ ਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਅਹੰਕਾਰ ਮਨ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜੇ ਲਗ ਖਸਮ ਵਿਸਾਰਿਆ, ਨਾਨਕ ਬਿਨ ਨਾਵੇਂ ਸਭ ਦੁੱਖ ਸੁੱਖ ਵਿਸਾਰਿਆ, ਮਹੱਲਾ ਤੀਜਾ ਗੁਰ ਪੂਰੇ ਹਰ ਨਾਮ ਦੜਾਇਆ, ਤਨ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਈ, ਕਰ ਚਾਨਣ ਮੱਗ ਦਿਖਾਇਆ, ਹੋਮੇ ਮਾਰੇ ਕਲਿਵ ਲਾਗੀ, ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋਹੈ ਨਾ ਸਾਕੇ, ਸਾਚੇ ਨਾਮ ਸਮਾਇਆ, ਸਭ ਆਪੇ ਆ ਵਰਤੇ ਕਰਤਾ, ਜੋ ਭਾਵੇ ਸੋ ਨਾਇ ਲਾਇਆ, ਜਨ ਨਾਨਕ ਨਾਮ ਲਏ ਤਾਂ ਜੀਵੇਂ, ਬਿਨ ਨਾਵੇਂ ਖਿਨ ਮਰ ਜਾਇਆ, ਪੌੜੀ ਜੋ ਮਿਲਿਆ ਹਰ ਦੀ ਬਾਣ ਸਿਉਂ, ਸੋ ਸਭਨੀ ਦੀ ਬਾਣੀ ਮਿਲਿਆ, ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸਕੇ ਮੋਹਿ ਡਿੱਠੇ ਸਭ ਪਾਪੀ ਤਰਿਆ, ਉਸ ਅੰਤਰ ਨਾਮ ਨਿਦਾਨ ਹੈ, ਨਾਮੋਂ ਪਰਵਰਿਆ, ਨਾਓਂ ਪੂਜੀਏ ਨਾਉ ਮੰਨੀਏ, ਨਾ ਕਿਲਵਕ ਸਭ ਹੀਰਿਆ, ਜਿੰਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ, ਸੇ ਅਸਤਰ ਜਾਗ ਰਿਹਾ, ਸਲੋਕ ਮਹੱਲਾ ਤੀਜਾ, ਆਤਮਾ ਦਿਉ ਪੂਜੀਏ ਗੁਰ ਕੇ ਸਹਿਜ ਸੁਭਾਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ, ਤਾਂ ਘਰ ਹੀ ਪਰਚਾ ਪਾਏ, ਆਤਮਾ ਡੋਲ ਨਾ ਡੋਲਈ ਗੁਰ ਕੇ ਭਾਈ ਸੁਆਏ, ਗੁਰਬਿਨ ਸਹਿਜ ਨਾ ਆਵੇ, ਲੋਭ ਮਹਿਲ ਨਾ ਵਿੱਚੋਂ ਜਾਏ, ਖਿਨ ਪਲ ਹਰ ਨਾਮ ਮਨ ਵਸੇ, ਸਭ ਅੱਠ ਸਰ ਤੀਰਥ ਨਾਏ, ਸੱਚੇ ਮਹਿਲ ਨਾ ਲੱਗੀ ਮਲ ਲਾਗੇ ਦੂਜੇ ਪਾਏ, ਧੋਤੀ ਮੂਲ ਨਾ ਉਤਰੇ ਜੇ ਅੱਠ ਸਰ ਤੀਰਥ ਨਾਏ, ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁੱਖੋ ਦੁੱਖ ਕਮਾਏ, ਨਾਨਕ ਮੈਲਾ ਊਜਲ ਤਾਂ ਥੀਏ, ਜਾਂ ਸਤਿਗੁਰ ਮਾਹੇ ਸਮਾਏ, ਮਹੱਲਾ ਤੀਜਾ, ਮਨਮੁਖ ਲੋਕ ਸਮਝਾਏ ਕਦ ਹੋ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੇ, ਪਏ ਪਇਆ ਕਿਰਤ ਫਿਰਾਏ, ਲੈਵ ਧਾਤ ਦੋ ਰਾਹ ਹੈ ਹੁਕਮੀ ਕਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ, ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ, ਮਨ ਹੀ ਮੰਜ ਸਮਾਏ, ਮਨ ਜੋ ਇੱਛੇ ਸੋ ਲਹੇ, ਸੱਚੇ ਸ਼ਬਦ ਸੁਭਾਏ, ਅੰਮ੍ਰਿਤ ਨਾਮ ਸਦ ਪੁੰਚਗੇ ਗੁਰਮੁਖ ਕਰ ਕਮਾਏ, ਵਿਣ ਮੰਨੇ ਜੇ ਹੋਰੀ ਨਾਲ ਲੁਜਣਾ ਜਾਸੀ ਜਨਮ ਗਵਾਏ, ਮਨ ਮੁਖੀ ਮਨ ਹਠਾਰਿਆ ਕੂੜ ਸਤ ਕਮਾਏ, ਗੁਰਪ੍ਰਸਾਦੀ ਮਨ ਜਿਨੇ ਹਰ ਸੇਤੀ ਲਿਵ ਲਾਏ, ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ, ਪੌੜੀ ਹਰ ਕੇ ਸੰਤ ਸੁਣਹੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ, ਜਿਸ ਤੁਰ ਭਾਗ ਹੋਵੇ ਮੁਖ ਮਸਤਕ, ਦਿਨ ਜਨ ਲੈ ਹਿਰਦੇ ਰਾਖੀ, ਹਰ ਅੰਮ੍ਰਿਤ ਕਥਾ ਸ੍ਰੇਸ਼ਟੀ ਉਤਮ ਗੁਰਬਚਨੀ ਸਹਿਜੇ ਚਾਖੀ, ਤਹਿ ਭਇਆ ਪ੍ਰਗਾਸ ਮਿਟਿਆ ਅੰਧਿਆਰਾ, ਜੋ ਸੂਰਜ ਰਹਿਣ ਕੇ ਰਾਖੀ, ਅਦਿਸ਼ਟ ਅਗੋਚਰ ਲਖ ਨਿਰੰਜਨ, ਸੋ ਦੇਖਿਆ ਗੁਰਮੁਖੀ ਆਖੀ, ਸਲੋਕ ਮਹੱਲਾ ਤੀਜਾ, ਸਤਿਗੁਰ ਸੇ ਸਲੋਕ ਮਹੱਲਾ ਤੀਜਾ, ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ, ਵਿੱਚੋਂ ਆਪ ਗਵਾਏ ਕੇ ਰਹਿਣ ਸੱਚ ਲਿਵ ਲਾਏ, ਸਤਿਗੁਰ ਜਿਨੀ ਨਾ ਸੇਵਿਓ ਤਿਨ ਬਿਰਥਾ ਜਨਮ ਗਵਾਏ, ਨਾਨਕ ਜੋ ਤਿਸ ਭਾਵੇ ਸੋ ਕਰੇ, ਕਹਿਣਾ ਕਿਛੂ ਨਾ ਜਾਏ, ਮਹੱਲਾ ਤੀਜਾ, ਮਨ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਏ, ਦੂਜੇ ਭਾਏ ਅਗਿਆਨੀ ਪੂਜਦੇ ਦਰਗਹਿ ਮਿਲੇ ਸਜਾਏ, ਆਤਮ ਦੇਉ ਪੂਜਗੇ ਬਿਨ ਸਤਿਗੁਰ ਪੂਜਨਾ ਪਾਏ, ਜਮ ਤਪ ਸੰਜਮ ਪਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ, ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਭਾਵੇ ਸੋ ਥਾਏ ਪਾਏ, ਪੌੜੀ ਹਰ ਹਰ ਨਾਮ ਜਪਹੋ ਮਨ ਮੇਰੇ, ਜਿਤ ਸਦਾ ਸੁਖ ਹੋਵੇ ਦਿਨ ਰਾਤੀ, ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰ ਸਭ ਕਿਲਵਖ ਪਾਪ ਲਹਾਤੀ, ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਦਾਲਦ ਦੁੱਖ ਭੁੱਗ ਸਭ ਲੈ ਜਾਤੀ, ਹਰ ਹਰ ਨਾਮ ਜਪਹੋ ਮਨ ਮੇਰੇ, ਮੁਖ ਗੁਰਮੁਖ ਪ੍ਰੀਤ ਲਗਾਤੀ, ਜਿਤ ਮੁਖ ਭਾਗ ਲਿਖਿਆ ਤੁਰ ਸਾਚੇ, ਹਰ ਤਿਤ ਮੁਖ ਨਾਮ ਜਪਾਤੀ, ਸਲੋਕ ਮਹੱਲਾ ਤੀਜਾ, ਸਤਿਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ, ਲੱਖ ਚੁਰਾਸੀ ਹੀ ਫੇਰ ਪਿਆ ਮਰ ਜਾਮੇ ਹੋਏ ਖੁਆਰ, ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ, ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ, ਸੱਚ ਰਤੇ ਗੁਰ ਸ਼ਬਦ ਸਿਉਂ ਤਨ ਸੱਚੀ ਸਦਾ ਲਿਵ ਹੋਏ, ਨਾਨਕ ਜਿਸਨੂੰ ਮੇਲੇ ਨਾ ਵਿਛੜੇ ਸਹਿਜ ਸਮਾਵੇ ਸੋਏ, ਮਹੱਲਾ ਤੀਜਾ, ਸੋ ਭਗਵਤੀ ਜੋ ਭਗਵੰਤੈ ਜਾਣੇ, ਗੁਰਪ੍ਰਸਾਦੀ ਆਪ ਪਛਾਣੇ, ਤਾਪਤ ਰਾਖੇ ਇਕਤ ਕਰੇ ਆਣੇ, ਜੀਵਤ ਮਰੇ ਹਰ ਨਾਮ ਵਖਾਣੇ, ਐਸਾ ਭਗਵਤੀ ਉੱਤਮ ਹੋਏ, ਨਾਨਕ ਸੱਚ ਸਮਾਵੇ ਸੋਏ, ਮਹੱਲਾ ਤੀਜਾ, ਅੰਤਰ ਕਪਟ ਭਗਵਤੀ ਕਹਾਏ, ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ, ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਾਹਰ ਮਲ ਧੋਵੈ ਮਨ ਕੀ ਜੂਠ ਨਾ ਜਾਏ, ਸਾਤ ਸੰਗਤ ਸਿਉ ਬਾਦ ਰਚਾਏ, ਅਣਦਿਨ ਦੁਖੀਆ ਦੂਜੇ ਭਾਏ ਰਚਾਏ, ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ, ਪੂਰਵ ਲਿਖਿਆ ਸੋ ਮੇਟਣਾ ਨਾ ਜਾਏ, ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ, ਪੌੜੀ ਸਤਿਗੁਰ ਜਿਨੀ ਧਿਆਇਆ ਸੇ ਕੜਨਾ ਸਵਾਹੀ, ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ, ਸਤਿਗੁਰ ਜਿਨੀ ਧਿਆਇਆ ਤਿੰਜਮ ਡਰ ਨਾਹੀ, ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ, ਤੈਨ ਇੱਥੇ ਉੱਥੇ ਮੈਂ ਖੁਜਲੇ ਹਰ ਦਰਗਹਿ ਪਹਿਦੇ ਜਾਈ। ਸਲੋਕ ਮਹੱਲਾ ਦੂਜਾ। ਜੋ ਸਿਰ ਸਾਈ ਨਾਨਵੇਂ ਸੋ ਸਿਰ ਦੀਜੇ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਮਹੱਲਾ ਪੰਜਵਾਂ। ਮੁੰਡ ਹੋਂ ਭੁੱਲੀ ਨਾਨਕਾ ਫਿਰ ਜਨ ਮੁਈਆਸ, ਕਸਤੂਰੀ ਕਹਿ ਭੋਲੜੇ ਗੰਦੇ ਡੁੰਮ ਪਿਆਸ ਪੌੜੀ। ਸੋ ਐਸਾ ਹਰਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ, ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲਏ ਛਡਾਏ, ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ, ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਨ ਨਿੰਦਕ ਦੁਸਤਾ ਪੈਰੀ ਪਾਏ। ਨਾਨਕ ਨਾਮ ਅਰਾਧ ਸਭਨਾ ਤੇ ਵੱਡਾ ਸਭਨਾਵੇ ਅੱਗੇ ਆਣ ਨਿਵਾਏ। ਸਲੋਕ ਮਹੱਲਾ ਤੀਜਾ। ਵੇਸ ਕਰੇ ਕਰੂਪ ਕਲਖਣੀ ਮਨ ਖੋਟੇ ਕੁੜੀਆਰ, ਪਿਰਕੈ ਭਾਣੇ ਨਾ ਚੱਲੇ ਹੁਕਮ ਕਰੇ ਗਾਵਾਰ, ਗੁਰ ਕੈ ਭਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ, ਲਿਖਿਆ ਮੇਟ ਨਾ ਸਕੀਏ ਜੋ ਤੁਰ ਲਿਖਿਆ ਕਰਤਾਰ, ਮਨ ਤਨ ਸੌਪੇ ਕੰਤ ਕੋ ਸਭ ਦੇ ਧਰੇ ਪਿਆਰ, ਬਿਣ ਨਾਵੇਂ ਕਿਨੇ ਨਾ ਪਾਇਆ ਦੇਖੋ ਰਿਦੇ ਵਿਚਾਰ, ਨਾਨਕ ਸਾਸ ਵਾਲਿਓ ਸੋ ਲਖਣੀ ਜੇ ਰਾਵੀ ਸਿਰਜਣ ਹਾਰ। ਮਹੱਲਾ ਤੀਜਾ। ਮਾਇਆ ਮੋਹ ਗੁਬਾਰ ਹੈ ਤਿਸਦਾ ਨਾ ਦਿਸੇ ਔਰ ਵਾਰ ਨਾ ਪਾਰ, ਮਨਮੁਖ ਅਗਿਆਨੀ ਮਹਾ ਦੁੱਖ ਪਾਈ ਦੇ ਡੁੱਬੇ ਹਰਨਾਮ ਵਿਸਾਰ, ਭਲਕੇ ਉੱਠ ਬਹੁ ਕਰਮ ਕਮਾਵ ਹੈ ਦੂਜੇ ਭਾਈ ਪਿਆਰ, ਸਤਿਗੁਰ ਸੇਵੇ ਆਪਣਾ ਭੌਜਲੀ ਉਤਰੇ ਪਾਰ, ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮ ਔਰ ਧਾਰ ਪੌੜੀ, ਹਰ ਜਲ ਥਲ ਮਹਿਲ ਭਰਪੂਰ ਦੂਜਾ ਨਾਹੇ ਕੋਏ, ਹਰ ਆਪ ਬਹਿ ਕਰੇ ਨਿਉ ਕੁੜੀਆਰ ਸਾ ਮਾਰ ਕਢੋਏ, ਸਚਿਆਰਾ ਦੇ ਵਡਿਆਈ ਹਰ ਧਰਮ ਨਿਉ ਕੀ ਹੋਏ, ਸਭ ਹਰ ਕੀ ਕਰ ਹੋਸਤ ਜਿਨ ਗਰੀਬ ਅਨਾਥ ਰੱਖ ਲਈ ਹੋਏ, ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਉਡਣ ਦੀ ਹੋਏ। ਸਲੋਕ ਮਹੱਲਾ ਤੀਜਾ। ਮਨਮੁਖ ਮੈਲੀ ਕਾਮਣੀ ਕੁਲੱਖਣੀ ਕੋ ਨਾਰ, ਪਿਰ ਛੋਡਿਆ ਕਰੇ ਆਪਣਾ ਪਰ ਪੁਰਖੇ ਨਾਲ ਪਿਆਰ, ਦ੍ਰਿਸ਼ਨਾ ਕਦੇ ਨਾ ਚੁੱਕੀ ਜਲਦੀ ਕਰੇ ਪੂਕਾਰ, ਨਾਨਕ ਬਿਨ ਨਾਵੇਂ ਕਰੂਪ ਕਸੋਹਣੀ ਪਰ ਹਰ ਛੋਡੀ ਪਾਤਾਰ। ਮਹੱਲਾ ਤੀਜਾ। ਸਭ ਰਤੀ ਸੁਹਾਗਣੀ ਸਤਿਗੁਰ ਕੇ ਭਾਏ ਪਿਆਰ, ਸਦਾ ਰਾਵੇ ਪਿਰੇ ਆਪਣਾ ਸੱਚੇ ਪ੍ਰੇਮ ਪਿਆਰ, ਅਤ ਸੁਆਲਿਓ ਸੁੰਦਰੀ ਸੋਭਾਵੰਤੀ ਨਾਰ, ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ, ਹਰ ਤੇਰੀ ਸਭ ਕਰਹਿ ਉਸਤਰ ਜਿਨ ਫਾਥੇ ਕਾਢਿਆ, ਹਰ ਤੁਦਨੋਂ ਕਰਹਿ ਸਭ ਨਮਸਕਾਰ ਜਿਨ ਪਾਪੇ ਤੇ ਰਾਖਿਆ, ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ, ਹਰ ਅਹੰਕਾਰੀਆਂ ਮਾਰ ਨਿਵਾਏ ਮਨ ਮੁਖ ਮੂੜ ਸਾਧਿਆ, ਹਰ ਭਗਤਾ ਦੇ ਵਡਿਆਈ ਗਰੀਬ ਅਨਾਥਿਆ। ਸਲੋਕ ਮਹੱਲਾ ਤੀਜਾ। ਸਤਿਗੁਰ ਕੇ ਭਾਣੇ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ, ਹਰ ਕਾ ਨਾਮ ਉੱਤਮ ਮਨ ਵਸੈ ਮੇਟ ਨਾ ਸਕੇ ਕੋਏ, ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ, ਨਾਨਕ ਕਾਰਨ ਕਰਤੇ ਵਸੈ ਗੁਰਮੁਖ ਬੂਝੈ ਕੋਏ। ਮਹੱਲਾ ਤੀਜਾ। ਨਾਨਕ ਹਰਨਾਮ ਜਿਨੀ ਅਰਾਧਿਆ ਆਂਦਨ ਹਰ ਲਿਵਤਾਰ, ਮਾਇਆ ਬੰਦੀ ਖਸਮ ਕੀ ਤਨ ਅੱਗੇ ਕਮਾਵੇ ਕਾਰ, ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ, ਗੁਰਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੂਖ ਦੁਆਰ, ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜਾਂਦਾਰ, ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਭੋਜਲ ਸੰਸਾਰ, ਸਭ ਔਗੁਣ ਗੁਣੀ ਮਿਟਾਇਆ ਗੁਰ ਆਪੇ ਬਖਸਣ ਹਾਰ ਪੌੜੀ, ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਛ ਜਾਣਦਾ, ਹਰ ਜੇਬਡ ਨਾਹੀਂ ਕੋਈ ਜਾਣ ਹਰ ਧਨ ਵਿਚਾਰਦਾ, ਕਾੜਾ ਆਦੇਸਾ ਕਿਉਂ ਕੀਜੇ ਜਾਂ ਨਾਹੀਂ ਧਰਮ ਮਾਰਦਾ, ਸੱਚਾ ਸਹਿਬ ਸੱਚ ਨਿਆਉ ਪਾਪੀ ਨਰ ਹਾਰਦਾ, ਸਲਾਹਿਓ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ। ਸਲੋਕ ਮਹੱਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰਖਾ ਔਰ ਧਾਰ, ਸਲਾਹੀ ਸੋ ਪ੍ਰ ਸਦਾ ਸਦਾ ਗੁਰ ਕੈ ਹੇਤ ਪਿਆਰ, ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ। ਮਹੱਲਾ ਤੀਜਾ। ਗੁਰਸੇਵਾ ਤੇ ਹਰ ਪਾਈਏ ਜਾ ਕੋ ਨਦਰ ਕਰੇ, ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ, ਹੋਮੇ ਮਾਰ ਮਲਾਇਨ ਗੁਰ ਕੇ ਸ਼ਬਦ ਤਰੇ, ਨਾਨਕ ਸਹਿ ਸਮਾਇਨ ਹਰੇ ਆਪਣੀ ਕਿਰਪਾ ਕਰੇ ਪੌੜੀ, ਹਰੇ ਆਪਣੀ ਭਗਤ ਕਰਾਏ ਵਡਿਆਈ ਵੇਖਾ ਲੀਅਨ, ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕਾ ਲੀਅਨ, ਹਰ ਭਗਤਾਂ ਨੂੰ ਦੇ ਆਨੰਦ ਥਿਰ ਕਰੀ ਬਹਾ ਲੀਅਨ, ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੋਣ ਨਰਕ ਘੋਰ ਚਾਲੀਅਨ, ਹਰ ਭਗਤਾਂ ਨੂੰ ਦੇ ਪਿਆਰ ਕਾ ਰੰਗ ਨਿਸਤਾਰੇਣ। ਸਲੋਕ ਮਹੱਲਾ ਪਹਿਲਾ। ਕੁਬੁੱਧ ਡੂਮਣੀ ਕੁਦਾਇਆ ਕਸੈਣ ਪਰ ਨਿੰਦਾ ਕੜ ਚੂਹੜੀ, ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆ ਨਾਲ, ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ, ਨਾਨਕ ਅੱਗੇ ਉੱਤਮ ਸੇਹੀ ਜੇ ਪਾਪਾਂ ਪੰਧ ਨਾ ਦੇਹੀ। ਮਹੱਲਾ ਪਹਿਲਾ। ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ, ਜੋ ਤਿਸ ਭਾਵੇ ਨਾਨਕਾ ਕਹਗੋ ਹੰਸ ਕਰੇ ਪੌੜੀ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ, ਭੈ ਪੰਜਨ ਮਿਹਰਬਾਨ ਦੱਸ ਕੇ ਰਾਖੇ, ਨਾਨਕ ਹਰ ਗੁਣ ਗਾਏ ਲਖ ਪ੍ਰਭ ਲਾਖੇ। ਸਲੋਕ ਮਹੱਲਾ ਤੀਜਾ। ਜਿਉ ਪਣ ਸਭ ਤਿਸਕਾ ਸਭਸੇ ਦੇ ਆਧਾਰ, ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਾ ਤਾਰ। ਹੋਂ ਬਲਿਹਾਰੀ ਤਿਨ ਕੋ ਜਨ ਧਿਆਇਆ ਹਰ ਨਿਰੰਕਾਰ, ਉਹਨਾਂ ਕੇ ਮੁਕਸਾ ਦੇ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਮਹੱਲਾ ਤੀਜਾ। ਸਤਿਗੁਰ ਮਿਲੀਏ ਉਲਟੀ ਪਈ, ਨਾਮਨਿਤ ਖਰਚੋ ਖਾਓ। 18 ਸਿੱਧੀ ਪਿੱਛੇ ਲਗੀਆਂ ਫਿਰ ਨਿਜ ਘਰ ਵਸੇ ਨਿਜ ਥਾਏ, ਅਣਹੈ ਧੁਨੀ ਸਦ ਵੱਜਦੇ ਉਨਮਨ ਹਰ ਲਿਵ ਲਾਏ। ਨਾਨਕ ਹਰ ਭਗਤ ਤਿਨਾ ਕੇ ਮਨ ਵਸੇ, ਜਨਮਸਤਕ ਲਿਖਿਆ ਤੁਰ ਪਾਏ ਪੌੜੀ। ਹੋ ਢਾਡੀ ਹਰ ਪ੍ਰਭ ਖਸਮ ਕਾ ਹਰ ਕੇ ਦਰ ਆਇਆ, ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ। ਹਰ ਪੁੱਛਿਆ ਢਾਡੀ ਸਦ ਕਹਿ ਕਿਤ ਅਰਥ ਤੂੰ ਆਇਆ, ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ। ਹਰ ਦਾਤੇ ਹਰ ਨਾਮ ਜਪਾਇਆ, ਨਾਨਕ ਪੈ ਨਾਇਆ ਸੁਧ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਕਬੀਰ ਜੀਓ ਕਾ ਏਕ ਸੁਹਾਨ ਕਹਿ ਕਰ ਗਾਵਣਾ। ਜਾਣਨੀ ਜਾਨ ਸੁਧ ਵੱਡਾ ਹੋਤ ਹੈ, ਇਤਨਾ ਕੂਨਾ ਜਾਣੇ ਜੇ ਦਿਨ ਦਿਨ ਅਬਦ ਘਟਤ ਹੈ। ਮੋਰ ਮੋਰ ਕਰ ਅਧਿ ਕਲਾੜ ਤਰ ਪੇਖਤ ਹੀ ਜਮਰਾਓ ਹੱਸੈ, ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੈ ਜਾਂ ਮੋਹਿਆ ਹੈ ਮਾਇਆ ਰਹਾਓ। ਕਹਿਤ ਕਬੀਰ ਛੋੜ ਵਿਖਿਆ ਰਸ, ਇਤ ਸੰਗਤ ਨਹਿਚੋ ਮਰਨਾ। ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ, ਇਨ ਬਿਦ ਭਾਵ ਸਾਗਰ ਤਰਨਾ। ਜਾਂ ਤਿਸ ਭਾਵੇ ਤਾਂ ਲਾਗੇ ਭਾਉ, ਪਰਮ ਭੁਲਾਵਾ ਵਿੱਚ ਹੋ ਜਾਏ। ਉਪਜੇ ਸਹਿਜ ਗਿਆਨ ਮਤ ਜਾਗੇ, ਗੁਰਪ੍ਰਸਾਦ ਅੰਤਰ ਲਿਵ ਲਾਗੇ। ਇਤ ਸੰਗਤ ਨਾਹੀ ਮਰਨਾ, ਹੁਕਮ ਪਛਾਣ ਤਾਂ ਖਸਮੇ ਮਿਲਣਾ। ਰਹਾਉ ਦੂਜਾ ਸ੍ਰੀ ਰਾਗ ਤਰਲੋਚਨ ਕਾ
1: ਮਾਇਆ ਮੋਹੋ ਆਗ ਲੜਾ ਪਾਣੀ, ਜਰਾ ਮਰਨ ਪਹੁ ਵਿਸਰ ਗਇਆ। ਕੁਟੰਬ ਦੇਖ ਬਿਗਸੇ ਕਮਲਾ ਸਿਉ, ਪਰ ਘਰ ਜੋਹੇ ਕਪਟ ਨੜ। ਦੂੜਾਇਓ ਜਮੇ ਤਣ, ਤਿੰਨ ਆਗ ਲੜੇ ਮੈਂ ਰਹਿਣ ਨਾ ਜਾਈ। ਕੋਈ ਕੋਈ ਸਾਜਨ ਆਏ ਕਹੇ, ਮਿਲ ਮੇਰੇ ਵੀਠਲਾ ਲੈ ਬਾਹੜੀ ਬਲਾਏ। ਮਿਲ ਮੇਰੇ ਰਮਈਆ ਮੈਂ ਲੇ ਛਡਾਏ ਰਹਾਓ। ਆਨਕ ਆਨਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਮੈਂ ਅਮਰ ਪਿਆ। ਮਾਇਆ ਮੂਠਾ ਚੇਤਸ ਨਾਹੀ, ਜਨਮ ਗਵਾਇਓ ਆਲਸੀਆ। ਬਿਖਮ ਘੋਰ ਪੰਥ ਚਾਲਣਾ ਪ੍ਰਾਣੀ, ਰਬ ਸਸ ਤੈ ਨਾ ਪਰਵੇਸਨ। ਮਾਇਆ ਮੋਹ ਤਬ ਵਿਸਰ ਗਇਆ, ਜਾਂ ਤਜੀ ਅਲੇ ਸੰਸਾਰਨ। ਆਜ ਮੇਰੇ ਮਨ ਪ੍ਰਗਟ ਭਇਆ ਹੈ, ਪੇਖ ਲੀਏ ਧਰਮ ਰਾਓ। ਤੈ ਕਰ ਦਲ ਕਰਨ ਮਹਾਂਬਲੀ, ਤਿੰਨ ਆਗ ਲੜੇ ਮੈਂ ਰਹਿਣ ਨਾ ਜਾਏ। ਜੇ ਕੋ ਮੂੰਹ ਉਪਦੇਸ਼ ਕਰਤ ਹੈ, ਤਾਂ ਵਣ ਤ੍ਰਿਣ ਰਤੜਾ ਨਾਰਾਇਣਾ। ਐ ਜੀ ਤੂੰ ਆਪੇ ਸਭ ਕਿਛ ਜਾਣਦਾ, ਬਾਦਤ ਤ੍ਰਿਲੋਚਨ ਰਮਈਆ। ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਾਰ, ਜੇ ਕ ਸੁਣੋ ਰੇ ਪੰਡਿਆ, ਅਬ ਕਿਛ ਕਹਿਣ ਨਾ ਜਾਈ। ਸੁਰ ਨਰ ਗਣ ਗੰਧਾਰੋ ਜਿਨ ਮੋਹੇ, ਤ੍ਰਿਪਵਨ ਮੇ ਖੁਲੀ ਲਾਈ। ਰਾਜਾ ਰਾਮ ਅਨਹਦ ਕਿੰਗੁਰੀ ਬਾਜ ਹੈ, ਜਾਂ ਕੀ ਦਿਸ਼ਟ ਨਾਦ ਲਿਵ ਲਾਗੇ ਰਹਾਓ। ਪਾਠੀ ਗਗਨ ਸਿੰਘਿਆਰ ਚੁੰਘਿਆ, ਕਣਕ ਕਲ ਸਿੱਖ ਪਾਇਆ। ਤਿਸ ਮੈਂ ਧਾਰ ਚੂਏ ਅਤ ਨਿਰਮਲ, ਰਸ ਮੈਂ ਰਸਨਰ ਚੁਆਇਆ। ਏਕ ਜੂਬਾ ਤਨੂਪ ਬਨੀ ਹੈ, ਪਵਨ ਪਿਆਲਾ ਸਾਜਿਆ। ਤੀਨ ਪਵਣ ਮੈਂ ਇੱਕੋ ਜੋਗੀ, ਕਹੋ ਕਵਨ ਹੈ ਰਾਜਾ। ਐਸੇ ਗਿਆਨ ਪ੍ਰਗਟਿਆ ਪ੍ਰਖੋਤਮ, ਕਹੋ ਕਬੀਰ ਰੰਗ ਰਾਤਾ। ਔਰ ਦੁਨੀ ਸਭ ਭਰਮ ਭੁਲਾਨੀ, ਮਨ ਰਾਮ ਰਸਾਇਣ ਮਾਤਾ। ਸ੍ਰੀ ਰਾਗ ਬਾਣੀ ਭਗਤ ਵੇਣੀ ਜੀਓ ਕੀ, ਪਹਰਿਆਂ ਪਹਿਰਿਆਂ ਕੇ ਘਰ ਗਾਵਣ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਨੇਰੇ ਨਰ ਕਰਬ ਕੁੰਡਲ ਜਬ ਯਾਸ਼ਤ, ਉਰਦ ਧਿਆਨ ਲਿਵ ਲਾਗਾ। ਮ੍ਰਿਤਕ ਪਿੰਡ ਪਦ ਮਦ ਨਾਇਹ, ਨਸੇਕ ਗਿਆਨ ਸੋ ਨਾਗਾ। ਤੈ ਦਿਨ ਸੰਭਲ ਕਸ਼ਟ ਮਹਾਂ ਦੁਖ, ਅਬ ਚਿਤ ਅਧਿਕ ਪਸਾਰਿਆ। ਗਰਭ ਛੋੜ ਮਿੱਤਰ ਮੰਡਲ ਆਇਆ, ਤੋ ਨਰ ਹਰ ਮਨੋ ਵਿਸਾਰਿਆ। ਫਿਰ ਪਛਤਾਵੇਂਗਾ ਮੂੜਿਆ, ਤੂੰ ਕਵਨ ਕੁਮਤ ਭਰਮ ਲਾਗਾ। ਚੇਤ ਰਾਮ ਨਾਹੀ ਜੰਮਪੁਰ ਜਾਏਗਾ, ਜਨ ਵਿੱਚ ਰਹਿ ਅਨਰਾਧਾ ਰਹਾਉ। ਬਾਲ ਵਿਨੋਦ ਚਿੰਦ ਰਸ ਲਾਗਾ, ਖਿਨ ਖਿਨ ਮੋਏ ਵਿਆਪੈ। ਰਸ ਮਿਸ ਮੇਦ ਅੰਮ੍ਰਿਤ ਵਿਖ ਚਾਖੀ, ਤੋ ਪੰਚ ਪ੍ਰਗਟ ਸੰਤਾਪੈ। ਜਪ ਤਪ ਸੰਜਮ ਛੋੜ ਸੋ ਕਿਰਤ ਮਤ, ਰਾਮ ਨਾਮ ਨਾ ਰਾਧਿਆ। ਉਛਲਿਆ ਕਾਮ ਕਾਲ ਮਤ ਲਾਗੀ, ਤੋ ਆਨ ਸਖਤ ਗੱਲ ਵਾਧਿਆ। ਬਾਂਧਿਆ ਤਰਨ ਤੇਜ ਪਰ ਤ੍ਰਿਹ ਮੁਖ ਜੋਹੇ ਸਾਰੇ ਅਪਸਰ ਨਾ ਪਛਾਣਿਆ ਉਨ ਬਤ ਕਾਮ ਮਹਾਂ ਵਿਖ ਭੂਲੇ ਪਾਪ ਪੁੰਨ ਨਾ ਪਛਾਣਿਆ ਸੁਤ ਸੰਬਤ ਦੇਖ ਇਹੋ ਮਨ ਗਰਬਿਆ ਰਾਮ ਹਿਰਦੇ ਤੇ ਖੋਇਆ ਅਬਰ ਮਰਤ ਮਾਇਆ ਮਨ ਤੋਲੇ ਤੋਹ ਪਗ ਮੁਖ ਜਨਮ ਬਿਗੋਇਆ ਪੁੰਡਰ ਕੇਸ ਕੁਸੁਮ ਤੇ ਤੋਲੇ ਸਪਤ ਪਤਾਲ ਕੀ ਬਾਣੀ ਲੋਚਨ ਸ਼ਰਮੈ ਬੁੱਧ ਵੱਲ ਨਾਠੀ ਤਾਂ ਕਾਮ ਪਵ ਸਮਾਧਾਣੀ ਤਾਂ ਤੇ ਵਿਖੇ ਪਈ ਮਤ ਪਾਵਸ ਕਾਇਆ ਕਮਲ ਕੁਮਲਾਨਾ ਅਭਿਗਤ ਮਾਣ ਛੋੜ ਮ੍ਰਿਤ ਮੰਡਲ ਤੋ ਪਾਛੇ ਪਛਤਾਨਾ ਨਿਕੁਟੀ ਧੇ ਦੇਖ ਤੁਹਨੀ ਉਪਜੇ ਮਾਨ ਕਰਤ ਨਹੀਂ ਬੂਝੈ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ਥਾਕਾ ਤੇ ਜੁੜਿਆ ਮਨ ਪੰਖੀ ਕਰ ਆਂਗਨ ਨਾ ਸੁਖਾਈ ਬੇਣੀ ਕਹੇ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਲ ਜਲ ਤਰੰਗ ਜੈਸਾ ਜੋ ਮੈਂ ਜੋ ਪੈ ਹਮ ਨਾ ਪਾਪ ਕਰੰਤਾ ਅਹਿ ਰਾਹਿਰੰ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਦਾ ਰਹੋ ਤੁਮ ਜੋ ਨਾਇਕ ਆਛੋ ਅੰਤਰ ਜਾਮੀ ਪ੍ਰਭ ਤੇ ਜਨ ਜਾਨੀ ਜੇ ਜਨ ਤੇ ਸਵਾਮੀ ਸਰੀਰੋ ਰਾਧੇ ਮੋਹ ਕੋ ਵਿਚਾਰ ਦੇਹੋ ਰਵਿਦਾਸ ਸਮ ਦਲ ਸਮਝਾਵੈ ਕੋ ਰਾਗ ਮਾਜ ਚੌਪ ਦੇ ਘਰ ਪਹਿਲਾ ਮਹੱਲਾ ਪੈ ਚੌਥਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸ਼ਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡਭਾਗੀ ਹਰ ਨਾਮ ਤੇ ਆਇਆ ਗੁਰ ਪੂਰੇ ਹਰ ਨਾਮ ਸਿੱਧ ਪਾਈ ਕੋ ਵਿਰਲਾ ਗੁਰਮਤਿ ਚੱਲੇ ਜੀਉ ਮੈਂ ਹਰ ਹਰ ਖਰਚ ਲਿਆ ਬੰਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ ਗੁਰ ਪੂਰੇ ਹਰ ਨਾਮ ਦਿੜਾਇਆ ਹਰ ਨਿਹਚਲ ਹਰ ਤਨ ਪੱਲੇ ਜੀਉ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਇਆ ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਬਹੇ ਬਹਿ ਚੱਲੇ ਜੀਉ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਹਾਂ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜੀਉ ਕਿਰਪਾ ਕਰੋ ਗੁਰ ਮੇਲੋ ਜਨ ਨਾਨਕ ਹਰ ਤਨ ਪੱਲੇ ਜੀਉ ਮਾਜ ਮਹੱਲਾ ਚੌਥਾ ਮਧੂਸੂਦਨ ਮੇਰੇ ਮਨ ਤਨ ਪ੍ਰਾਣਾ ਹਾਂ ਹਰ ਬਿਨ ਦੂਜਾ ਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੇ ਵੜ ਪਾਂਗੀ ਮੈਂ ਹਰ ਪ੍ਰਭ ਪਿਆਰਾ ਦੱਸੇ ਜੀਉ ਹਾਂ ਮਨ ਤਨ ਖੋਜੀ ਪਾਲ ਪਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੇ ਜੀਉ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਵਾਰਕ ਦੀਨ ਕਰੋ ਪ੍ਰਿਤਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਚਲ ਮਿਲ ਕਮਲ ਵਿਗਸੇ ਜੀਉ ਮੈਂ ਬਿਨ ਗੁਰ ਦੇਖੇ ਨੀਂਦ ਨਾਮ ਹੈ ਮੇਰੇ ਮਨ ਤਨ ਵੇਦਨ ਗੁਰ ਵਿਰਹੋਂ ਲਗਾਵੈ ਹਰ ਹਰ ਦਇਆ ਕਰੋ ਗੁਰ ਮੇਲੋ ਜਨ ਨਾਨਕ ਗੁਰ ਮਿਲ ਰਹਿਸੇ ਜੀਉ ਮਾਜ ਮਹੱਲਾ ਚੌਥਾ ਹਰ ਗੁਣ ਪੜੀਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਪਹੁੰਚਲ ਉਤਰ ਤਰੀਏ ਜੀਉ ਆਓ ਸਖੀ ਹਰ ਮੇਲ ਕਰੀਹਾ ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ ਮੈਂ ਦੱਸੇ ਹਰ ਨਰ ਹਰੀਏ ਜੀਉ ਮੇਰੀ ਵੇਦਨ ਹਰ ਗੁਰ ਪੂਰਾ ਜਾਣੇ ਹਾਂ ਰਹਿ ਨਾ ਸਕਾਂ ਬਿਨ ਨਾਮ ਬਖਾਣੇ ਮੈਂ ਔਖਦ ਮੰਤਰ ਦੀਜੇ ਗੁਰ ਪੂਰੇ ਮੈਂ ਹਰ ਹਰ ਨਾਮ ਉਧਰੀਐ ਜੀਉ ਹਮ ਚਾਤਰਕ ਦੀਨ ਸਤਿਗੁਰ ਸਰਣਾਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਧ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਉ ਮਾਜ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਪਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀਜੇ ਜੀਉ ਮਿਲ ਸਤਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰਿ ਅੰਮ੍ਰਿਤ ਹਰ ਮਨ ਪਾਵੈ ਮਿਲ ਸਤਿਗੁਰੇ ਅੰਮ੍ਰਿਤ ਪੀਜੇ ਜੀਉ ਬੜ ਪਾਗੀ ਹਰ ਸੰਗਤ ਪਾਵੈ ਪਾਗਹੀਣ ਪ੍ਰਮ ਚੋਟਾਂ ਖਾਵੈ ਬਿਨ ਪਾਗਾਂ ਸਤਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜੇ ਜੀਉ मैं आए मिलो जग जीवन प्यारे, हर हर नाम दया मन तारे, गुरमत नाम मिठा मन पाया, जन नानक नाम मन पीजे जियो। माज महला चौथा, हर गुर ज्ञान हर रस हर पाया, मन हर रंग राता हर रस पियाया, हर हर नाम मुख हर हर बोली, मन हर रस टुल टुल पौंदा जियो। आवो संत मैं गल मिलाइयै, मेरे प्रीतम की मैं कथा सुनाइयै, हर के संत मिलो मन देवा, जो गुरवाणी मुख चौंदा जियो। बड़ पागी हर संत मिलाया, गुरपूरे हर रस मुख पाया, भागहीन सतगुर नहीं पाया, मन मुख गर्भ जोनी नित पौंदा जियो। आप दयाल दया प्रभ तारी, बल होमे बिख्या सब निवारी, नानक हट पटन विच काया, हर लेंदे गुरमुख सौंदा जियो। माज महला चौथा, हों गुण गोविंद हर नाम त्याई, मिल संगत मन नाम बसाई, हर प्रभ आगम गोचर स्वामी, मिल सतगुर हर रस कीचे जियो। तन तन हर जन जिन हर प्रभ जाता, जाए पुछा जन हर की बाता, पाप मलोवा मल मल तोम, मिल हर जन हर रस पीचे जियो। सतगुर दाते नाम दृढ़ाया, वड़ पागी गुर दर्शन पाया, अमृत रस सच अमृत बोली, गुर पूरे अमृत लीचे जियो। हर सत संगत सत पुरख मिलाइए, मिल सत संगत हर नाम त्याइए, नानक हर कथा सुनी मुख बोली, गुरमत हर नाम परीचे जियो। माज महला चौथा, आवो भैणे तुसी मिलो प्यारियां, जो मेरा प्रीतम दसे तिसके हों वारियां, मिल सत संगत लदा हर सज्जन, हों सतगुर विठो घुमाइयां जियो। जय जय देखा तै तै स्वामी, तू कट कट रव्या अंतर जामी, गुरपुरे हर नाल दिखाया, हों सतगुर विठो सद वारिया जियो। एको पवन माटी सब एका जोत सभाया, सब एका जोत वरते भिन भिन न रली किसे दी रलाइया, गुर प्रसाद एक नदरी आया, हों सतगुर विठों बताया जियो। जन नानक बोले अमृत बाणी, गुर सिखा के मन प्यारी पाणी, उपदेश करे गुर सतगुर पूरा, गुर सतगुर परि उपकारी अजियो। सत चौप दे महल्ले चौथे के, माज महला पंजवा, चौप दे घर पहला, मेरा मन लोचे गुर दर्शन ताही, बिल पकरे चात रखी न्याई, त्रिखाना उतरे शांत नावै, बिन दर्शन संत प्यारे जियो। हों कोली जियो कोल कुमाई, गुर दर्शन संत प्यारे जियो। रहाओ तेरा मुख सहावा जियो, सहज तुन वाणी, चिर हुआ देखे सारंग पाणी, तन सो देस जहां तू वस्या, मेरे सज्जन मीत मुरारे जियो। हों कोली हों कोल कमाई, गुर सज्जन मीत मुरारे जियो। रहाओ एक घड़ी न मिलते तकल युग होता, हुण कद मिलिए प्रिय तुद भगवंता, मोए रहण ना विहावै नींद ना आवै, बिन देखे गुर दरबारे जियो। हों कोली जियो कोल कमाई, तिस सच्चे गुर दरबारे जियो। रहाओ भाग हुआ गुर संत मिलाया, प्रभ अविनाशी कर मैं पाया, सेव करी पल जसाना बिछड़ा, जन नानक दास तुम्हारे जियो। हों कोली जियो कोल कमाई, जन नानक दास तुम्हारे जियो। रहाओ राग माज महला पंजवा, सारुत सुहावी जित तुद संभाली, सो कम सुहेला जो तेरी काली, सोरी दा सुहेला जित रिदे तू बुठा, सब ना के दा तारा जियो। तू सांझा साहिब बाप हमारा, नौ निद तेरे अखुट भंडारा, जिस तू दे सो तृप्त गावै, सोई भगत तुम्हारा जियो। सब को आसे तेरी बैठा, कट कट अंतर तुहें उठा, सबे सांझी वाल सदाइन, तू किसे न दिसे बाहरा जियो। तू आपे गुरमुख मुक्त कराई, ਤੂੰ ਆਪੇ ਮਨਮੁਖ ਭਰਮ ਜਨਮ ਪਵਾਏ। ਨਾਨਕ ਦਾਸ ਤੇਰੇ ਬਲਿਹਾਰੇ, ਸਭ ਤੇਰਾ ਖੇਲ ਦਸਾਰਾ ਜੀਓ। ਮਾਝ ਮਹੱਲਾ ਪੰਜਵਾਂ। ਅਨਹਦ ਵਾਜੇ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਦ ਕੇਲਾ। ਸਹਿਜ ਗੁਫਾ ਮੈਂ ਤਾੜੀ ਲਾਈ, ਆਸਣੀ ਓਚ ਸਵਾਰਿਆ ਜੀਓ। ਫਿਰ ਕਿਰੇ ਆਪਣੇ ਗ੍ਰਹਿ ਮੈਂ ਆਇਆ, ਜੋ ਲੜੀਂਦਾ ਸੋਈ ਪਾਇਆ। ਤ੍ਰਿਪਤ ਗਾਇ ਰਿਹਾ ਹੈ ਸੰਤੋ, ਗੋਰੇ ਅਨਪੋ ਪੁਰਖ ਦਿਖਾ ਰਿਹਾ ਜੀਓ। ਆਪੇ ਰਾਜਨ ਆਪੇ ਲੋਗਾ, ਆਪ ਨਿਰਵਾਣੀ ਆਪੇ ਭੋਗਾ। ਆਪੇ ਤਖਤ ਬਹੇ ਸੱਚ ਨਿਆਈ, ਸਬਕ ਚੂਕੀ ਕੂਕ ਪੁਕਾਰਿਆ ਜੀਓ। ਜਿਹਾ ਡਿੱਠਾ ਮੈਂ ਤੇਹੋ ਕਹਿਆ, ਤਿਸਰਾ ਸਿਆਇਆ ਜਿਨ ਭੇਦ ਲਹਿਆ। ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਓ। ਮਾਝ ਮਹੱਲਾ ਪੰਜਵਾਂ। ਜਿੱਤ ਕਰ ਪਿਰ ਸੁਹਾਗ ਬਣਾਇਆ, ਤਿੱਤ ਕਰ ਸਖੀਏ ਮੰਗਲ ਗਾਇਆ। ਆਨੰਦ ਬਿਨੋਦ ਤਿੱਤੇ ਕਰ ਸੋਹੇ, ਜੋ ਤਨ ਕੰਤ ਸ਼ਿੰਗਾਰੀ ਜੀਓ। ਸਾ ਗੁਣਵੰਤੀ ਸਾਬੜ ਭਾਗਣ, ਪੁੱਤਰ ਵੰਤੀ ਸੀਲ ਬੰਤ ਸੁਹਾਗਣ। ਰੂਪਵੰਤ ਸਾ ਸੁਗੜ ਵਿਚੱਖਣ, ਸੋ ਤਨ ਕੰਤ ਪਿਆਰੀ ਜੀਓ। ਅਚਾਰਵੰਤ ਸਾਹੀ ਪਰਧਾਨੇ, ਸਭ ਸ਼ਿੰਗਾਰ ਬਣੇ ਤਿਸ ਗਿਆਨੇ। ਸਾ ਕੁਲਵੰਤੀ ਸਾ ਸਭਰਾਈ, ਜੋ ਪਿਰਕੇ ਰੰਗ ਸਵਾਰੀ ਜੀਓ। ਮਹਿਮਾ ਤਿਸ ਕੀ ਕਹਿਣ ਨਾ ਜਾਏ, ਜੋ ਪਿਰ ਮੇਲ ਲਈ ਅੰਗ ਲਾਏ। ਥਿਰ ਸੁਹਾਗ ਵਾਰੀ ਅਗਮ ਅਗੋਚਰ, ਜਨ ਨਾਨਕ ਪ੍ਰੇਮ ਸੁਧਾਰੀ ਜੀਓ। ਮਾਝ ਮਹੱਲਾ ਪੰਜਵਾਂ। ਖੋਜਤ ਖੋਜਤ ਦਰਸ਼ਨ ਚਾਹੇ, ਭਾਤ ਪਾਤ ਬਨ ਬਨ ਅਵਗਾਹੇ। ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਓ ਆਣ ਮਿਲਾਵੇ ਜੀਓ। ਕਠ ਸ਼ਾਸਤਰ ਵਿੱਚ ਅਤਰ ਮੁੱਖ ਗਿਆਨਾ, ਪੂਜਾ ਤਿਲਕ ਤੀਰਥ ਸਨਾਨਾ। ਨਿਬਲੇ ਕਰਮ ਆਸਣ ਚੌਰਾਸੀ, ਇਨ ਮੈਂ ਸ਼ਾਂਤ ਨਾ ਵੈ ਜੀਓ। ਅਨਕ ਵਰਖ ਕੀਏ ਜਪ ਤਾਪਾ, ਗਵਨ ਕੀਆ ਧਰਤੀ ਪਰਮਾਤਾ। ਇੱਕ ਖਿਨ ਹਿਰਦੇ ਸ਼ਾਂਤ ਨਾ ਵੈ, ਜੋਗੀ ਬੋਹੜ ਬੋਹੜ ਉੱਠਤਾ ਵੈ ਜੀਓ। ਕਰ ਕਿਰਪਾ ਮੋਏ ਸਾਧ ਮਿਲਾਇਆ, ਮਨ ਤਨ ਸੀਤਲ ਧੀਰਜ ਪਾਇਆ। ਪ੍ਰਭ ਬਨਾਸੀ ਵਟੇ ਬਸਿਆ ਕਟ ਪੀਤਰ, ਹਰ ਮੰਗਲ ਨਾਨਕ ਗਾਵੇ ਜੀਓ। ਮਾਝ ਮਹੱਲਾ ਪੰਜਵਾਂ। ਪਾਰ ਬ੍ਰਹਮ ਪਰੰਪਰ ਦੇਵਾ, ਅਗਮ ਅਗੋਚਰ ਅਲਖ ਪੀਵਾ। ਦੀਨ ਦਿਆਲ ਗੋਪਾਲ ਗੋਬਿੰਦਾ, ਹਰ ਤਿਆਵੋ ਗੁਰਮੁਖ ਗਾਤੀ ਜੀਓ। ਗੁਰਮੁਖ ਮਦ ਸੋਧਨ ਨਿਸਤਾਰੈ, ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ। ਦਿਆਲ ਦਮੋਦਰ ਗੁਰਮੁਖ ਪਾਈਐ, ਹੋਰ ਤ ਕਿਤੇ ਨਾ ਪਾਤੀ ਜੀਓ। ਨਿਰਹਾਰੀ ਕੇਸਵ ਨਿਰਵੈਰਾ, ਕੋਟ ਜਨਾ ਜਾ ਕੇ ਪੂਜੇ ਪੈਰਾ। ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ, ਭਗਤ ਕਾਂਤੀ ਜੀਓ। ਅਮੋਗ ਦਰਸ਼ਨ ਬੇਅੰਤ ਅਪਾਰਾ, ਵੜ ਸਮਰੱਥ ਸਦਾ ਦਾ ਤਾਰਾ। ਗੁਰਮੁਖ ਨਾਮ ਜਪੀਏ ਤਿੱਤ ਤਰੀਐ, ਗਤ ਨਾਨਕ ਵਿਰਲੀ ਜਾਤੀ ਜੀਓ। ਮਾਝ ਮਹੱਲਾ ਪੰਜਵਾਂ। ਕਯਾ ਕਰਨਾ ਦਿੱਤਾ ਲੈਣਾ, ਗਰੀਬਾਂ ਨਾਥਾਂ ਤੇਰਾ ਮਾਣਾ। ਸਭ ਕੁਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਵੱਲ ਜਾਈ ਜੀਓ। ਪਾਣੀ ਉੱਜੜ ਪਾਣੀ ਰਾਹਾ, ਪਾਣੀ ਹਰ ਗੁਣ ਗੁਰਮੁਖ ਗਵਾ। ਪਾਣੀ ਪਰਮ ਪਵੇ ਬਹੁ ਜੂਨੀ, ਸਭ ਕੁਛ ਤਿਸੇ ਰਜਾਈ ਜੀਓ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਭਾਣਾ। ਅਗਮਾ ਗੋਚਰ ਬੇਅੰਤ ਥਾ, ਤੇਰੀ ਕੀਮਤ ਕਹਿਣ ਨਾ ਜਾਈ ਜੀਓ। ਖਾਕ ਸੰਤਨ ਕੀ ਦਿਹੋ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ। ਦਰਸ਼ਨ ਪੇਖਤ ਮਨ ਅਗਾਵੈ, ਨਾਨਕ ਮਿਲਣ ਸੁਭਾਈ ਜੀਓ। ਮਾਝ ਮਹੱਲਾ ਪੰਜਵਾਂ। ਦੁੱਖ ਤਦੇ ਜਾਂ ਵਿਸਰ ਜਾਵੈ, ਭੁੱਖ ਵਿਆਪੇ ਬਹੁ ਵਿਦਤਾਵੈ। ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੇ ਦੀਨ ਦਿਆਲਾ ਜੀਓ। ਸਤਿਗੁਰ ਮੇਰਾ ਵੜ ਸਮਰੱਥਾ, ਜੀ ਸੰਭਾਲੀ ਤਾਂ ਸਭ ਦੁੱਖ ਲੱਥਾ। ਚਿੰਤਾ ਰੋਗ ਗਈ ਹੋਂ ਪੀੜਾ, ਆਪ ਕਰੇ ਪ੍ਰਿਤ ਪਾਲਣਾ ਜੀਓ। ਵਾਰਕ ਵਾਂਗੀ ਹੋਂ ਸਭ ਕਿਛ ਮੰਗਾਂ, ਦੇਂਦੇ ਤੋਟ ਨਾਹੀਂ ਪ੍ਰਵਰੰਗਾਂ। ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜੀਓ। ਹੋਂ ਬਲਿਆਰੀ ਸਤਿਗੁਰ ਪੂਰੇ, ਜਿਨ ਵੰਦਨ ਕਾਟੇ ਸਗਲੇ ਮੇਰੇ। ਹਿਰਦੇ ਨਾਮ ਦੇ ਨਿਰਮਲ ਕੀਏ, ਨਾਨਕ ਰੰਗ ਰਸਾਲਾ ਜੀਓ। ਮਾਝ ਮਹੱਲਾ ਪੰਜਵਾਂ। ਲਾਲ ਗੋਪਾਲ ਦਿਆਲ ਰੰਗੀਲੇ, ਗਹਿਰ ਗੰਭੀਰ ਬੇਅੰਤ ਗੋਬਿੰਦੇ ਊਚ ਥਾ ਬੇਅੰਤ ਸੁਆਮੀ ਸਿਮਰ ਸਿਮਰ ਹੋਂ ਜੀਵਾਂ ਜੀਓ ਦੁੱਖ ਪੰਜਨ ਨਿਧਾਨ ਅਮੋਲੈ ਨਿਰਭਉ ਨਿਰਵੈਰ ਥਾ ਤੋਲੈ ਅਕਾਲ ਮੂਰਤ ਜੁਨੀ ਸਭੋ ਮਨ ਸਿਮਰਤ ਠੰਡਾ ਥੀ ਵਾਂ ਜੀਓ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਿਤਪਾਲਾ ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮੁਖੇ ਅੰਮ੍ਰਿਤ ਪੀਵਾਂ ਜੀਓ ਦੁੱਖ ਸੁੱਖ ਪਿਆਰੇ ਤੁਦ ਤਿਹਾਈ ਇਹ ਸੁਮਤ ਗੁਰੂ ਤੇ ਪਾਈ ਨਾਨਕ ਕੀ ਕਰ ਤੂੰ ਹੈ ਠਾਕਰ ਹਰ ਰੰਗ ਪਾਰ ਭਰੀ ਵਾਂ ਜੀਓ ਮਾਝ ਮਹੱਲਾ ਪੰਜਵਾਂ ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਖਤ ਤਰਿਆ ਤਨ ਮੂਰਤ ਚਸੇ ਪਲ ਕੜੀਆਂ ਤਨ ਸੋ ਏ ਸੰਜੋਗਾਂ ਜੀਓ ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਪਰਮ ਸਗਲਾ ਖੋਇਆ ਨਾਮ ਨਿਦਾਨ ਸਤਿਗੁਰ ਸੁਣਾਇਆ ਮਿਟ ਗਏ ਸਗਲੇ ਰੋਗਾ ਜੀਓ ਅੰਤਰ ਬਾਹਰ ਤੇਰੀ ਵਾਣੀ ਤੁਧ ਆਪ ਕਤੀ ਤੈ ਆਪ ਖਵਾ ਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰ ਨ ਕੋਈ ਹੋਏਗਾ ਜੀਓ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪੈਨਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਓ ਮਾਝ ਮਹੱਲਾ ਪੰਜਵਾਂ ਸਗਲ ਸੰਤਨ ਮੈਂ ਵਸ ਇੱਕ ਮੰਗੋ ਕਰੋ ਬੇਨੰਤੀ ਮਾਨ ਤਿਆਗੋ ਵਾਰ ਵਾਰ ਜਾਈ ਲੱਖ ਵਰੀਆ ਦੇਹੋ ਸੰਤਨ ਕੀ ਧੂਰਾ ਜੀਓ ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਮ ਸਮਰੱਥ ਸਦਾ ਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਵਰਸਾਵੈ ਅਵਸਰ ਕਰੋ ਹਮਾਰਾ ਪੂਰਾ ਜੀਓ ਦਰਸ਼ਨ ਤੇਰੇ ਪਵਨ ਪਨੀਤਾ ਆਤਮਗੜ ਵਿਖਮ ਤਿੰਨ ਹੀ ਜੀਤਾ ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਧ ਜੇਵੜ ਵਰਨਾ ਸੂਰਾ ਜੀਓ ਰੇਣ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬਿਨਸੀ ਕਬੁੱਧ ਭਾਗੀ ਸੱਚ ਕਰ ਵੈਸ ਰਹੇ ਗੁਣ ਗਾਹੇ ਨਾਨਕ ਬਿਨਸੇ ਕੂਰਾ ਜੀਓ ਮਾਝ ਮਹੱਲਾ ਪੰਜਵਾਂ ਬਿਸਰ ਨਾਹੀਂ ਏ ਵਡਦਾਤੇ ਕਰ ਕਿਰਪਾ ਭਗਤਨ ਸੰਗ ਰਾਤੇ ਦਿਨ ਸਰੈਣ ਜਿਉਂ ਤੁਧ ਤਿਹਾਈ ਇਹੋ ਦਾਨ ਮੋਏ ਕਰਣਾ ਜੀਓ ਮਾਟੇ ਅੰਦੇ ਸੁਰਤ ਸਮਾਈ ਸਭ ਕੁਛ ਦੀਆ ਭਲੀਆ ਜਾਈ ਅਨ ਦੇ ਵਿਨੋਦ ਚੋਜ ਤਮਾਸੇ ਤੁਧ ਪਹਾਵੈ ਸੋ ਹੋਣਾ ਜੀਓ ਜਿਸ ਦਾ ਦਿੱਤਾ ਸਭ ਕੁਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਸੇਜ ਸੁਖਾਲੀ ਸੀਤਲ ਪਵਣਾ ਸਹਿਜ ਕੇਲ ਰੰਗ ਕਰਨਾ ਜੀਓ ਸਾ ਬੁੱਧ ਦੀਜੇ ਜਿਤ ਵਿਸਰੇ ਨਾਹੀ ਸਾ ਮਤ ਦੀਜੇ ਜਿਤ ਤੁਧ ਤਿਆਈ ਸਾਸ ਸਾਸ ਤੇਰੇ ਗੁਣ ਗਾਵਾਂ ਓਟ ਨਾਨਕ ਗੁਰ ਚਰਣਾ ਜੀਓ ਮਾਝ ਮਹੱਲਾ ਪੰਜਵਾਂ ਸਿਫਤ ਸਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਪਾਈ ਸੋਈ ਜਪ ਸੋ ਪ੍ਰਭ ਜੀਓ ਭਾਵੈ ਪਾਣਾ ਪੂਰ ਗਿਆਨਾ ਜੀਓ ਅੰਮ੍ਰਿਤ ਤੇਰਾ ਸੋਈ ਤੇਰਾ ਸੋਈ ਗਾਵੈ ਅੰਮ੍ਰਿਤ ਨਾਮ ਤੇਰਾ ਸੋਈ ਗਾਵੈ ਜੋ ਸਾਹਿਬ ਤੇਰੇ ਮਨ ਪਾਵੈ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨ ਮਾਨਾ ਜੀਓ ਤੂੰ ਸੰਤਨ ਕੀ ਕਰੇ ਪ੍ਰਿਤ ਪਾਲਾ ਸੰਤ ਖੇਲੇ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਣਾ ਜੀਓ ਉਨ ਸੰਤਨ ਕਹਿ ਮੇਰਾ ਮਨ ਕੁਰਬਾਣੇ ਜਿਨ ਤੂੰ ਜਾਤਾ ਜੋ ਤੁਧ ਮਨ ਪਾਣੇ ਤਿਨ ਕੇ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਗਾਨਾ ਜੀਓ ਮਾਝ ਮਹੱਲਾ ਪੰਜਵਾਂ ਤੂੰ ਜਲ ਨਿਧ ਹਮ ਮੀਨ ਤੁਮਾਰੇ ਤੇਰਾ ਨਾਮ ਬੂੰਦ ਹਮ ਚਾਤਰਕ ਤਿਖ ਹਾਰੇ ਤੁਮਰੀ ਆਸ ਪਿਆਸਾ ਤੁਮਰੀ ਤੁਮੇ ਸੰਗ ਮਨ ਲੀਨਾ ਜੀਓ ਜਿਉਂ ਵਾਰਕ ਪੀ ਖੀ ਰੱਖਿਆ ਵਿਖਾਵੈ ਜਿਉਂ ਨਿਰਧਨ ਧਨ ਦੇਖ ਸੁਖ ਪਾਵੈ ਤ੍ਰਿਖਾਵੰਤ ਜਲ ਪੀਵਤ ਠੰਡਾ ਤਿਉਂ ਹਰ ਸੰਗ ਹਿਉ ਮਨ ਪੀਨਾ ਜੀਓ ਜਿਉਂ ਦਿਆਰੇ ਦੀਪਕ ਪਰਗਾਸ ਭਰਤਾ ਚਿਤਬਤ ਪੂਰਨ ਆਸਾ ਮਿਲ ਪ੍ਰੀਤਮ ਜਿਉਂ ਹੋਤ ਅਨੰਤਾ ਤਿਉਂ ਹਰ ਰੰਗ ਮਨ ਰੰਗੀਨਾ ਜੀਓ ਸੰਤਨ ਮੋਕੋ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਗਿਆਇਆ ਹਰ ਹਮਰਾ ਹਰ ਹਰ ਕੇ ਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸਚ ਦੀਨਾ ਜੀਓ ਮਾਝ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲੀਆਂ ਸੁਖਦਾਈ ਦੁੱਖ ਵਿਡਾਰਨ ਹਰੀਆਂ ਅਵਰ ਸਾਧ ਚੱਕ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜੀਓ ਜੋ ਜੋ ਪੀਵੇ ਸੋ ਤ੍ਰਿਪਤਾਵੈ अमर होवे सो नाम रस पावे। नाम निदान तिसे प्राप्त जिस शब्द गुरु मन बुठा जियो। जिन हर रस पाया सो तृप्त घना, जिन हर साध पाया सो नहीं डोलाना। तिसे प्राप्त हर हर नामा जिस मस्तक पागे ठा जियो। हर एक साथी आया बरसाने बहुतेरे, तिस लग मुक्त पहे कनेरे। नाम निधाना गुरम कपाइए कौ नानक बिरली डीठा जियो। माज महला पंजमा निद सिद रिद हर हर हर मेरे। जन्म पदार्थ गैर गंभीरे, लाख कोट खुशियां रंग रावै जो गुर लागा पाई जियो। दर्शन पेखत पहे पुनीता सगल उधारे पाई मीता। आगम अगोचर स्वामी अपना गुर कृपा ते सच त्याई जियो। जां को खोजे सर्ब उपाए वड़पागी दर्शन को विरला पाए। ऊच अपार गोचर थाना ओह महल गुरु देखाई जियो। गहर गंभीर अमृत नाम तेरा मुक्त पया जिस हृदय बसेरा। गुर बंधन तिनके सगले काटे जन नानक सहज समाई जियो। माज महला पंजमा प्रभ कृपा ते हर हर त्यावो। प्रभ दया ते मंगल गावो। उठत बैठत सोवत जागत हर त्याये सगल वरदा जियो। नाम औखद मोको साधु दिया किल बिख काटे निर्मल थिया। आनंद पया निकसी सब पीरा सगल बिना से दरदा जियो। जिसका अंग करे मेरा प्यारा सो मुक्ता सागर संसारा। सत करे जिन गुरु पछाता सो काहे को डरदा जियो। जब ते साधु संगत पाए गुर पेटत हो गई बलाए। सास सास हर गावे नानक सत गुर ढाक लिया मेरा पड़दा जियो। माज महला पंजमा ओत पोत सेवक संग राता प्रप्रित पाले सेवक सुखदाता। पानी पक्का पीसो सेवक कह ठाकर ही का हर जियो। काट सिलक प्रभ सेवा लाया हुक्म साहिब का सेवक मन पाया। सोई कमावे सो साहिब पावे, सोई कमावे जो साहिब पावे। सेवक अंतर बाहर महार जियो। तू दाना ठाकर सब विद जाने, ठाकर के सेवक हर रंग माने। जो कुछ ठाकर का सो सेवक का, सेवक ठाकर ही संग जाहर जियो। अपने ठाकर जो पहराया बोहर न लेखा पूछ बलाया। तिस सेवक कै नानक कुरवाणी सो गैर गंभीरा गौर जियो। माज महला पंजमा सब कुछ कर मैं बाहर नाही। बाहर टोले सो परम पुलाही। गुर प्रसादी जिन अंतर पाया सो यंतर बाहर सोहेला जियो। चिम चिम वर से अमृत धारा मन पीवे सुन शब्द विचारा। आनंद विनोद करे दिन राती सदा सदा हर केला जियो। जन्म जन्म का विछड़िया मिलया साध कृपा ते सोका हरिया। सो मत पाए नाम त्याए गुरमुख होए मेला जियो। जल तरंग ज्यों जले समाया त्यों ज्योति संग जोत मलाया। कौ नानक परम कटे तिवाड़ा बोहड़ न होइए जौला जियो। माज महला पंजमा तिस कुरवाणी जिन तू सुनिया तिस बलिहारी जिन रसना पणिया। बार बार जाई तिस विठो जो मन तन तुध राधे जियो। तिस चरण पखाली जो तेरे मार्ग चाले नैण निहाले तिस पुरख दयाले। मन देवा तिसे अपने साजन जिन गुर मिल सो प्रभ लादे जियो। से वड़ पागी जिन तुम जाने सब कह मदे अलपितक निर्वाणे। साधिक संग उन पहुंचल तरिया सगल दूति उन साधे जियो। तिन की सरन भरिया मन मेरा माण तान तज मोह अंधेरा। नाम दान दीजे नानक को तिस प्रभ आगमा गा दे जियो। माज महला पंजमा तू पेड़ साख तेरी फूली तू सूखम हो आसथोली। तू जल निध तू फेन बुध बदा तुद बिन अवर ना पालिए जियो। तू सूत मणिए पी तू है तू गंठी मेर सिर तू है। आद माद अंत प्रभ सोई ਅਵਰ ਨਾ ਕੋਈ ਦਿਖਾ ਲੀਏ ਜੀਓ। ਤੂੰ ਨਿਰਗੁਣ ਸਰਗੁਣ ਸੁਖ ਦਾਤਾ, ਤੂੰ ਨਿਰਵਾਣ ਰਸਿਆ ਰੰਗ ਰਾਤਾ, ਆਪਣੇ ਕਰਤਵ ਆਪੇ ਜਾਣੇ, ਆਪੇ ਤੁਧ ਸੰਭਾਲੀਏ ਜੀਓ। ਤੂੰ ਠਾਕੁਰ ਸੇਵਕ ਫੋਨ ਆਪੇ, ਤੂੰ ਗੁਪਤ ਪ੍ਰਗਟ ਪ੍ਰਭ ਆਪੇ, ਨਾਨਕ ਦਾਸ ਸਦਾ ਗੁਣ ਗਾਵੇ, ਇੱਕ ਭੋਰੀ ਨਦਰ ਨਿਹਾਲੀਏ ਜੀਓ। ਮਾਝ ਮਹੱਲਾ ਪੰਜਵਾਂ, ਸਫਲ ਸੋ ਬਾਣੀ ਜਿਤ ਨਾਮ ਬਖਾਣੀ, ਗੁਰ ਪ੍ਰਸਾਦ ਕਿਨੇ ਵਿਰਲੇ ਜਾਣੀ, ਤਨ ਸੋ ਵੇਲਾ ਜਿਤ ਹਰ ਗਾਵਤ ਸੁਣਨਾ, ਆਏ ਤੇ ਪਰਵਾਨਾ ਜੀਓ। ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ, ਸੇ ਕਰ ਭਲੇ ਜਿਨੀ ਹਰ ਜਸ ਲੇਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹੋਂ ਵੱਲ ਤਿਨ ਸੰਗ ਪਛਾਣਾ ਜੀਓ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮੈਂ ਉਧਾਰੇ, ਕਿਲ ਵਿਖ ਕਾਟ ਹੋਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਓ। ਦੋਏ ਕਰ ਜੋੜ ਇੱਕ ਬਿਨੋ ਕਰੀਜੇ, ਕਰ ਕਿਰਪਾ ਡੁੱਬਦਾ ਪੱਤਰ ਲੀਜੈ, ਨਾਨਕ ਕੋ ਪ੍ਰਭ ਪਏ ਕਿਰਪਾਲਾ, ਪ੍ਰਭ ਨਾਨਕ ਮਨ ਪਾਣਾ ਜੀਓ। ਮਾਝ ਮਹੱਲਾ ਪੰਜਵਾਂ, ਅੰਮ੍ਰਿਤ ਵਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸਨ ਪਾਏ ਜੀਓ। ਸੁਖ ਪਇਆ ਦੁੱਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਬਖਾਨਾ, ਜਲ ਥਲ ਨੀਰ ਭਰੇ ਸਰ ਸੋਭਰ, ਬਿਰਥਾ ਕੋਈ ਨ ਜਾਏ ਜੀਓ। ਦਇਆ ਧਾਰੀ ਤਿਨ ਸਿਰਜਣ ਹਾਰੇ, ਜੀ ਜੰਤ ਸਗਲੇ ਪ੍ਰਿਤ ਪਾਰੇ, ਮਿਹਰਬਾਨ ਕਿਰਪਾਲ ਦਿਆਲਾ, ਸਗਲੇ ਤ੍ਰਿਪਤ ਗਾਏ ਜੀਓ। ਬਣ ਤ੍ਰਿਣ ਤ੍ਰਿਪਵਣ ਕੀ ਧੁਨ ਹਰਿਆ, ਕਰਨ ਹਾਰ ਖਿਨ ਭੀਤਰ ਕਰਿਆ, ਗੁਰਮੁਖ ਨਾਨਕ ਤਿਸੇ ਰਾਂਦੇ, ਮਨ ਕੀ ਆਸ ਪੁਜਾਏ ਜੀਓ। ਮਾਝ ਮਹੱਲਾ ਪੰਜਵਾਂ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈਂ, ਤਾਂ ਪੌ ਕਿਹਾ ਕਾੜਾ ਜੀਓ। ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ, ਤੁਝ ਬਿਨ ਦੂਜਾ ਵਰ ਨਾ ਕੋਈ, ਸਭ ਤੇਰਾ ਖੇਲ ਅਖਾੜਾ ਜੀਓ। ਜੀ ਜੰਤ ਸਭ ਤੁਧ ਉਪਾਏ, ਜਿਤ ਜਿਤ ਪਾਣਾ ਤਿਤ ਤਿਤ ਲਾਏ, ਸਭ ਕੁਛ ਕੀਤਾ ਤੇਰਾ ਹੋਵੇ, ਨਾ ਹੀ ਕਿਛ ਸਾੜਾ ਜੀਓ। ਨਾਮ ਧਿਆਏ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤਲਾਇਆ, ਗੁਰਪੂਰੇ ਵੱਜੀ ਵਧਾਈ, ਨਾਨਕ ਜਿੱਤਾ ਵਿਖਾੜਾ ਜੀਓ। ਮਾਝ ਮਹੱਲਾ ਪੰਜਵਾਂ, ਜੀ ਪ੍ਰਾਣ ਪ੍ਰਭ ਮਨੇ ਆਧਾਰਾ, ਭਗਤ ਜੀਵੇ ਗੁਣ ਗਾਏ ਅਪਾਰਾ, ਗੁਣ ਨਿਦਾਨ ਅੰਮ੍ਰਿਤ ਹਰ ਨਾਮਾ, ਹਰ ਹਰ ਤਿਹਾਇ ਤਿਹਾਇ ਸੁਖ ਪਾਇਆ ਜੀਓ। ਮਨਸਾ ਧਾਰ ਜੋ ਘਰ ਤੇ ਆਵੈ, ਸਾਧ ਸੰਗ ਜਨਮ ਮਰਨ ਮਿਟਾਵੇ, ਆਸ ਮਨੋਰਥ ਪੂਰਨ ਹੋਵੇ, ਭੇਟਤ ਗੁਰ ਦਰਸਾਇਆ ਜੀਓ। ਅਗਮ ਗੋਚਰ ਕਿਛ ਮਿਤ ਨਹੀਂ ਜਾਣੀ, ਸਾਧਕ ਸਿੱਧ ਧਿਆਵੇ ਗਿਆਨੀ, ਖੁਦੀ ਮਿੱਟੀ ਚੂਕਾ ਪੋਲਾਵਾਂ, ਗੁਰਮਨ ਹੀ ਮੈਂ ਪ੍ਰਗਟਾਇਆ ਜੀਓ। ਆਨੰਦ ਮੰਗਲ ਕਲਿਆਣ ਨਿਧਾਨਾ, ਸੁਖ ਸਹਿਜ ਹਰ ਨਾਮ ਬਖਾਨਾ, ਹੋਏ ਕਿਰਪਾਲ ਸੁਆਮੀ ਆਪਣਾ, ਨਾਉ ਘਰ ਮੈਂ ਨਾਨਕ ਘਰ ਮੈਂ ਆਇਆ ਜੀਓ। ਮਾਝ ਮਹੱਲਾ ਪੰਜਵਾਂ, ਸੁਣ ਸੁਣ ਜੀਵਾਂ ਸੋਏ ਤੂੰ ਮਾਰੀ, ਤੂੰ ਪ੍ਰੀਤਮ ਠਾਕੁਰ ਅਤ ਪਾਰੀ, ਤੁਮਰੇ ਕਰਤਵ ਤੁਮ ਹੀ ਜਾਣੋ, ਤੁਮਰੀ ਓਟ ਗੋਪਾਲਾ ਜੀਓ। ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਨ ਸਗਲੀ ਖੋਵੇ, ਪੇਟਤ ਸੰਗ ਸਾਧ ਸੰਤਨ ਕਹਿ, ਸਦਾ ਜਪੋ ਦਿਆਲਾ ਜੀਓ। ਪ੍ਰਭ ਆਪਣਾ ਸਾਸ ਸਾਸ ਸਮਾਰੋ, ਇਹ ਮਤ ਗੁਰ ਪ੍ਰਸਾਦ ਮਨ ਤਾਰੋ, ਤੁਮਰੀ ਕਿਰਪਾ ਤੇ ਹੋਏ ਪਰਗਾਸਾ, ਸਰਬ ਮਾਇਆ ਪ੍ਰਿਤ ਪਾਲਾ ਜੀਓ। ਸਤ ਸਤ ਸਤ ਪ੍ਰਭ ਸੋਈ, ਸਦਾ ਸਦਾ ਸਦ ਆਪੇ ਹੋਈ, ਚਲਤ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨਕ ਪਏ ਨਿਹਾਲਾ ਜੀਓ। ਮਾਝ ਮਹੱਲਾ ਪੰਜਵਾਂ, ਹੁਕਮੀ ਵਰਸਣ ਲਾਗੇ ਮੇਹਾ, ਸਾਜਨ ਸੰਤ ਮਿਲ ਰਾਮ ਜਪੇਹਾ, ਸੀਤਲ ਸਾਂਤ ਸਹਿਜ ਸੁਖ ਬਾਇਆ, ਠਾਂਠ ਪਾਈ ਪ੍ਰਭ ਆਪੇ ਜੀਓ। ਸਭ ਕੁਛ ਬਹੁਤੋ ਬਹੁਤੇ ਉਪਾਇਆ, ਕਰ ਕਿਰਪਾ ਪ੍ਰਭ ਸਗਲ ਰਜਾਇਆ, ਦਾਤ ਕਰੋ ਮੇਰੇ ਦਾਤਾਰਾ, ਜੀ ਜੰਤ ਸਭ ਧਰਾਪੇ ਜੀਓ। ਸੱਚਾ ਸਾਹਿਬ ਸੱਚੀ ਨਾਈ, ਗੁਰ ਪ੍ਰਸਾਦ ਤਿਸ ਸਦਾ ਤਿਹਾਈ, ਜਨਮ ਮਰਨ ਪੈ ਕਾਟੇ ਮੋਹਾ, बिन से सोग संतापे जियो। सास सास नानक सा लाहे, सिमरत नाम काटे सब फाहे। पूरन आस करी किन पीतर, हर हर हर गुण जापे जियो। माज महला पांजमा, आओ साजन संत मीत प्यारे,

ਕਿਰਪਾਲਾ ਠਾਂ ਟਪਾਈ ਕਰ ਤਾਰੇ ਜੀਓ ਆਪਣੇ ਜੀ ਜੰਤ ਪ੍ਰਿਤ ਪਾਰੇ ਜੀਓ ਵਾਰਕ ਮਾਤਾ ਸੰਹਾਰੇ ਦੁੱਖ ਪੰਜਨ ਸੋਗ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਓ ਜਲ ਥਲ ਪੂਰ ਰਿਆ ਮੇਰਵਾਨਾ ਸਦ ਬਲਿਹਾਰ ਜਾਈਏ ਕੁਰਬਾਨਾ ਰਹਿਣ ਦਿਨ ਸਸਤੇਸ ਸਦਾ ਤਿਹਾਈ ਜੇ ਖਿਨ ਮੈਂ ਸਗਲ ਉਧਾਰੇ ਜੀਓ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੈ ਨਾਮ ਜਪਤ ਮਨ ਤਨ ਹਰਿਆ ਬਲ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਮਾਜ ਮਹੱਲਾ ਪੰਜਵਾਂ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਆਸਥਲ ਸੋਇਨ ਚੋਬਾਰੇ ਜਿੱਥੇ ਨਾਮ ਨ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ ਹਰ ਰੁੱਖੀ ਰੋਟੀ ਖਾਏ ਸੰਭਾਲੇ ਹਰੇ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਦੇ ਕਦੇ ਬਦ ਫੈਲੀ ਜਾਣ ਵਿਸੋ ਕੀ ਵਾੜੀ ਜੀਓ ਸੰਤਾਂ ਸੇ ਤੀ ਰੰਗ ਨ ਲਾਏ ਸਾਕਤ ਸੰਗ ਵੀ ਕਰਮ ਕਮਾਏ ਦੁਲਭ ਦੇ ਖੋਈ ਅਗਿਆਨੀ ਜੜੇ ਆਪਣੇ ਆਪ ਪਹਾੜੀ ਜੀਓ ਤੇਰੀ ਸਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰਾਖੋ ਸਰਮ ਸਾੜੀ ਜੀਓ ਮਾਜ ਮਹੱਲਾ ਪੰਜਵਾਂ ਚਾਰਨ ਠਾਕਰ ਕੇ ਰਿਦੇ ਸਮਾਣੇ ਕਲ ਕਲੇਸ਼ ਸਭ ਦੂਰ ਪਾਇਆਣੇ ਸ਼ਾਂਤ ਸੁਖ ਸਹਿਜ ਧੁਨੀ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨ ਟੂਟੇ ਮੂਲੇ ਹਰੇ ਅੰਤਰ ਬਾਹਰ ਰਹਿਆ ਭਰਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮਕੀ ਫਾਸਾ ਜੀਓ ਅੰਮ੍ਰਿਤ ਵਰਖੇ ਅਨਹਦ ਬਾਣੀ ਮਨ ਤਨ ਅੰਤਰ ਸ਼ਾਂਤ ਸਮਾਣੀ ਤ੍ਰਿਪਤ ਗਾਏ ਰਹੇ ਜਨ ਤੇਰੇ ਸਤਿਗੁਰ ਕੀ ਹਾ ਦਿਲਾਸਾ ਜੀਓ ਜਿਸ ਕਾ ਸਾਤਿਸ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵੜ ਭਾਂਗੀ ਨਾਨਕ ਪੂਰਨ ਆਸਾ ਜੀਓ ਮਾਜ ਮਹੱਲਾ ਪੰਜਵਾਂ ਮੀਂਹ ਪਇਆ ਪਰਮੇਸਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਇਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸੰਭਾਲੀ ਜੀਓ ਜਿਸ ਕੇ ਸੇ ਤਿੰਨ ਹੀ ਪ੍ਰਿਤ ਪਾਰੇ ਪਾਰ ਬ੍ਰਹਮ ਪ੍ਰਭ ਪਹਿ ਰਖਵਾਰੇ ਸੁਣੇ ਬਿਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜੀਓ ਸਰਬ ਜੀਆਂ ਕੋ ਦੇਵਣਹਾਰਾ ਗੁਰ ਪ੍ਰਸਾਦ ਨਦਰ ਨਿਹਾਰਾ ਜਲ ਥਲ ਮਈਅਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਓ ਮਨ ਕੀ ਛੁਪਚਾਵਣਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾਨ ਕੀਆ ਦੁੱਖ ਪੰਜਨ ਰਤੇ ਰੰਗ ਰਸਾਲੀ ਜੀਓ ਮਾਜ ਮਹੱਲਾ ਪੰਜਵਾਂ ਮਨ ਤਨ ਤੇਰਾ ਤਨ ਵੀ ਤੇਰਾ ਤੂੰ ਠਾਕਰ ਸੁਆਮੀ ਪ੍ਰਭ ਮੇਰਾ ਜੀਓ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਓ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਵ ਲਾਗਾ ਤੇਰੀ ਪਾਈ ਕਾਰਿਕ ਮਾਵਾਂ ਜੇ ਤੁਦ ਪਾਵਾਂ ਜਾਂ ਤੂੰ ਦੇ ਦਿਆਲਾ ਜੀਓ ਪ੍ਰਭ ਤੁਮ ਤੇ ਲਹਿਣਾ ਤੂੰ ਮੇਰਾ ਗਹਿਣਾ ਜੋ ਤੂੰ ਦੇ ਸੋਈ ਸੁਖ ਸਹਿਣਾ ਜਿੱਥੇ ਰੱਖੇ ਵੈਕੁੰਠ ਤੇ ਥਾਈ ਤੂੰ ਸਭਨਾ ਕੇ ਪ੍ਰਿਤ ਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਮੇਘ ਪਠਾਇਆ ਜਲ ਥਲ ਮਈਲ ਦੈ ਦਿਸ ਬਰਸਾਇਆ ਛਾਂਤ ਪਈ ਬੁੱਝੀ ਸਭ ਤ੍ਰਿਸ਼ਨਾ ਆਨੰਦ ਪਇਆ ਸਭ ਠਾਈ ਜੀਓ ਸੁਖਦਾਤਾ ਦੁੱਖ ਪੰਜਣ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਿਤ ਪਾਲੇ ਪਏ ਪੈਰੀ ਤਿਸੇ ਮਨਾਈ ਜੀਓ ਜਾਂ ਕੀ ਸਰਨ ਪਹਿਆ ਗਤ ਪਾਈਐ ਸਾਸ ਸਾਸ ਹਰ ਨਾਮ ਤਿਹਾਈਐ ਤਿਸ ਬਿਨ ਹੋਰ ਨੰਦੂਜਾ ਠਾਕੁਰ ਸਭ ਤਿਸੇ ਕੀਆ ਜਾਈ ਜੀਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਗਹਿਰਾ ਨਾਨਕ ਦਾਸ ਕਹੇ ਬੇਨੰਤੀ ਆਟ ਪਹਿਰ ਤੁਧ ਤਿਹਾਈ ਜੀਓ ਮਾਜ ਮਹੱਲਾ ਪੰਜਵਾਂ ਸਭੇ ਸੁਖ ਪਏ ਪ੍ਰਭ ਤੁਠੈ ਗੁਰਪੂਰੇ ਕੇ ਚਰਨ ਮਨ ਬੁੱਠੇ ਸਹਿਜ ਸਮਾਧ ਲੱਗੀ ਲਿਵ ਅੰਤਰ ਸੋ ਰਸ ਸੋਈ ਜਾਣੀ ਜੀਓ ਅਗਮ ਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੇਰਾ ਸਦਾ ਲਿਪਤ ਜੀਆ ਕਾ ਦਾਤਾ ਕੋ ਵਿਰਲਾ ਆਪ ਪਛਾਣੀ ਜੀਓ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ।

0: सहज संतोख सदा तृपता से आनंद खसम के पाणी जियो हथी दित्ती प्रभ देवन हारे जन्म मरण रोग सब निवारे नानक दास किए प्रभ अपने हर कीर्तन रंग माणे जियो माज महला पंजमा कीनी दया गोपाल गुसाई गुर के चरण बसे मन माही अंगीकार किया तिन करते दुख का डेरा टाहिया जियो मन तन बसया सच्चा सोई बिखड़ा थान न दिसे कोई दूत दुश्मन सब सज्जन होए एको स्वामी आहिया जियो जो कुछ करे सो आपे आपे बुद्ध सियाणप किछू न जापे अपने संतां नूं आप सहाई प्रभ परम भुलावा लाहिया जियो चरण कमल जन का आधारो आठ पैर राम नाम बपारो सहज आनंद गावे गुण गोबिंद प्रभ नानक सर्ब समाया जियो माज महला पंजमा सो सच मंदर जित सच त्याई सो रिदा सोहेला जित हर गुण गाइय सा धरत सुहावे जित बसे हर जन सच्चे नाम बिटो करवाणो जियो सच वड़ाई कीम न पाई कुदरत कर्म न कहना जाई त्याए त्याए जीवे जन तेरे सच शब्द मन माणो जियो सच सलाहन वड़ पागी पाइय गुर प्रसादी हर गुण गाइय रंग रते तेरे तुद पावे सच नाम निशाणो जियो सच्चे अंत न जाने कोई थान थनांतर सच्चा सोई नानक सच त्याये सद ही अंतर जामी जाने जियो माज महला पंजवा रैन सुहावड़ी दिन सुसहेला जप अमृत नाम संत संग मेला कड़ी मूरत सिमरत पल वंजे जीवन सफलत थाई जियो सिमरत नाम दोख सब लाथे अंतर वार हर प्रभ साथे पै पौ परम खोया गुरपुरे देखा सबनी जाई जियो प्रभ समरथ वड़ ऊच अपारा नौ निद नाम परे भंडारा आद अंत मध प्रभ सोई दूजा लवे न लाई जियो कर कृपा मेरे दीन दयाला जांचक जांचे सादर वाला दे दान नानक जन मांगे सदा सदा हर त्याई जियो माज महला पंजवा ऐथे तू है आगे आपे जी जंतर सब था तेरे थापे तुझ बिन अवर न कोई करते मैं तारी ओट तुम्हारी जियो रसना जप जप जीवे स्वामी पार ब्रह्म प्रवे अंतर जामी जिन सेव्या तिन ही सुख पाया सो जन्म न जुए हारी जियो नाम अवखद जिन जन तेरे पाया जन्म जन्म का रोग गवाया हर कीर्तन गावो दिन राती सफल या है कारी जियो दृष्ट तार अपना दास सवारिया कट कट अंतर पहार ब्रह्म नमस्कारिया एक सबिन होर दूजा नाही बाबा नानक ए मत सारी जियो माज महला पंजमा मन तन रत्ता राम प्यारे सर्वस दीजे अपना वारे आठ पैर गोविंद गुण गाइय बिसर न कोई सासा जियो सोई साजन मीत प्यारा राम नाम साध संग विचारा साधु संग तरी जय सागर कटिए जम की फासा जियो चार पदार्थ हर की सेवा पार जात जप अलका पेवा काम क्रोध किल विख गुर काटे पूरन होई आसा जियो पूरन भाग पै जिस प्राणी साध संग मिले सारंग पाणी नानक नाम बसया जिस अंतर परवाणो गिरसत उदासा जियो माज महला पंजमा सिमरत नाम रिदे सुख पाया कर कृपा भगती प्रगटाया संत संग मिल हर हर जपया बिन से आल सरोगा जियो जाके ग्रह नव निद हर पाई तिस मिलया जिस पूर्व कमाई ज्ञान ध्यान पूरन परमेसर प्रभ सबना गल्ला जोगा जियो खिन मैं थाप्यो थापन हारा आपे कंते आप पसारा लेप नहीं जग जीवन धाते दर्शन डिठे लहण वियोगा जियो आंचल लाए सब श्रेष्ठ तराई ਆਪਣਾ ਨਾਉ ਆਪ ਜਪਾਈ, ਗੁਰਬੋਹਿਤ ਪਾਇਆ ਕਿਰਪਾ ਤੇ, ਨਾਨਕ ਤੁਰ ਸੰਜੋਗਾ ਜੀਉ। ਮਾਝ ਮਹੱਲਾ ਪੰਜਵਾਂ। ਸੋਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੇ ਸਾ ਭਲੀ ਜਾਏ, ਸੋਈ ਸਿਆਣਾ ਸੋ ਪਤਿਵੰਤਾ, ਹੁਕਮ ਲੱਗੇ ਜਿਸ ਮੇਠਾ ਜੀਉ। ਸਭ ਪਰੋਈ ਇੱਕ ਤਤੰਗ ਹੈ, ਜਿਸ ਲਾਏ ਲਏ ਸੋ ਚਰਣੀ ਲਾਗੇ, ਊਂਦ ਕਵਲ ਜਿਸ ਹੋਏ ਪਰਗਾਸਾ, ਤਿੰਨ ਸਰਬ ਨਿਰੰਤਰ ਡੀਠਾ ਜੀਉ। ਤੇਰੀ ਮਹਿਮਾ ਤੂੰ ਹੈ ਜਾਣੇ, ਆਪਣਾ ਆਪ ਤੂੰ ਆਪ ਪਛਾਣੇ, ਹੋਂਬਲੇ ਹਾਰੇ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋਭ ਪੀਠਾ ਜੀਉ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭੀ ਉਤਰੇ ਕਰਮਲ, ਨਾਨਕ ਨਾਮ ਧਿਆਏ ਧਿਆਏ ਜੀਵੈ, ਬਿਨਸਿਆ ਭਰਮ ਪਉ ਤੀਠਾ ਜੀਉ। ਮਾਝ ਮਹੱਲਾ ਪੰਜਵਾਂ। ਝੂਠਾ ਮੰਗਣ ਜੇ ਕੋਈ ਮੰਗੇ, ਤਿਸ ਕੋ ਮਰਤੇ ਕਰੀ ਨ ਲਾਗੇ, ਪਾਰ ਬ੍ਰਹਮ ਜੋ ਸਦ ਹੀ ਸੇਵੇ, ਸੋ ਗੁਰ ਮਿਲ ਨਿਹਚਲ ਕਹਿਣਾ। ਪ੍ਰੇਮ ਭਗਤ ਜਿਸ ਕੇ ਮਨ ਲਾਗੀ, ਗੁਣ ਗਾਵੇ ਅਨ ਦਿਨ ਨਿਤ ਜਾਗੀ, ਬਾਂਹ ਪਕੜ ਤਿਸ ਸਵਾਮੀ ਮੇਲੇ, ਜਿਸ ਕੇ ਮਸਤਕ ਲਹਿਣਾ। ਚਰਨ ਕਮਲ ਭਗਤਾਂ ਮਨ ਬੁੱਠੇ, ਬਿਨ ਪਰਮੇਸ਼ਰ ਸਗਲੇ ਮੁੱਠੇ, ਸੰਤ ਜਨਾਂ ਕੀ ਤੋੜ ਨਿਤ ਵਾਂਛੇ, ਨਾਮ ਸੱਚੇ ਕਾ ਗਹਿਣਾ। ਉਠਤ ਬੈਠਤ ਹਰ ਹਰ ਗਾਈਏ, ਜਿਸ ਸਿਮਰਤ ਵਰ ਨੇ ਚਲ ਪਾਈਏ, ਨਾਨਕ ਕੋ ਪ੍ਰਭ ਹੋਏ ਦਿਆਲਾ, ਤੇਰਾ ਕੀਤਾ ਸਹਿਣਾ। ਰਾਗ ਮਾਝ ਅਸ਼ਟਪਦੀਆਂ, ਮਹੱਲਾ ਪਹਿਲਾ ਘਰ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ਼ਬਦ ਰੰਗਾਏ ਹੁਕਮ ਸਵਾਏ, ਸੱਚੀ ਦਰਗਹਿ ਮਹਿਲ ਬੁਲਾਏ, ਸੱਚੇ ਦੀਨ ਦਿਆਲ ਮੇਰੇ ਸਾਹਿਬਾਂ, ਸੱਚੇ ਮਤ ਪਤਿਆ ਬਣਿਆ। ਹੋਂ ਵਾਰੀ ਜੀਓ ਵਾਰੀ ਸ਼ਬਦ ਸੁਹਾਵਣਿਆ, ਅੰਮ੍ਰਿਤ ਨਾਮ ਸਦਾ ਸੁਖਦਾਤਾ, ਗੁਰਮਤੀ ਮਨ ਵਸਾਵਣਿਆ। ਰਹੋ ਨਾ ਕੋ ਮੇਰਾ ਹੋਂ ਕਿਸ ਕੇਰਾ, ਸਾਚਾ ਠਾਕਰ ਤਿਰਪਵਣ ਮੇਰਾ, ਹੋਮੇ ਕਰ ਕਰ ਜਾਏ ਕਨੇਰੀ, ਕਰ ਅਵਗਣ ਪਛਤਾ ਬਣਿਆ। ਹੁਕਮ ਪਛਾਣੇ ਸੋ ਹਰ ਗੁਣ ਵਖਾਣੇ, ਗੁਰ ਕੇ ਸ਼ਬਦ ਨਾਮ ਨਿਸਾਣੇ, ਸਭ ਨਾ ਕਾ ਦਰ ਲੇਖਾ, ਸੱਚੇ ਛੋਟਸ ਨਾਮ ਸੁਹਾ ਬਣਿਆ। ਮਨ ਮੁਖ ਭੂਲਾ ਠੌਰ ਨ ਪਾਏ, ਜਮ ਦਰ ਵੱਧਾ ਚੋਟਾ ਖਾਏ, ਬਿਨ ਨਾ ਵੇਖੋ ਸੰਗ ਨਾ ਸਾਥੀ, ਮੁਕਤੇ ਨਾਮ ਤਿਹਾ ਬਣਿਆ। ਸਾਕਤ ਕੂੜੇ ਸੱਚ ਨਾ ਪਾਵੈ, ਦੁਬਦਾ ਵਾਧਾ ਵੈ ਜਾਵੈ, ਲਿਖਿਆ ਲੇਖ ਨ ਮੇਟੇ ਕੋਈ, ਗੁਰਮੁਖ ਮੁਕਤ ਕਰਾ ਬਣਿਆ। ਪੇਯੜੇ ਪਿਰ ਜਾਤੋ ਨਾਹੀ, ਝੂਠ ਵਿਛੋਨੀ ਤੋਰੋ ਵਿਤਾਹੀ, ਅਵਗਣ ਮੁੱਠੀ ਮਹਿਲ ਨ ਪਾਏ, ਅਵਗੁਣ ਗੁਣ ਬਖਸਾ ਬਣਿਆ। ਪੇੜੇ ਜਿਨ ਜਾਤਾ ਪਿਆਰਾ, ਗੁਰਮੁਖ ਬੂਝੇ ਤਤ ਵਿਚਾਰਾ, ਆਵਣ ਜਾਣਾ ਠਾਕਰ ਹਾਏ, ਸੱਚੇ ਨਾਮ ਸਮਾ ਬਣਿਆ। ਗੁਰਮੁਖ ਬੂਝੇ ਅਕਥ ਕਹਾਵੈ, ਸੱਚੇ ਠਾਕਰ ਸੱਚੋ ਪਾਵੈ, ਨਾਨਕ ਸੱਚ ਕਹੇ ਬੇਨੰਤੀ, ਸੱਚ ਮਿਲੇ ਗੁਣ ਗਾ ਬਣਿਆ। ਮਾਝ ਮਹੱਲਾ ਤੀਜਾ, ਘਰ ਪਹਿਲਾ। ਕਰਮ ਹੋਵੇ ਸਤਿਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿੱਤ ਲਾਏ, ਹੋਮੇ ਮਹਿਰ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚਕਾ ਬਣਿਆ। ਹੋਂ ਵਾਰੀ ਜੀਓ ਵਾਰੀ ਸਤਿਗੁਰ ਕੈ ਬਲਿਹਾਰਣਿਆ, ਗੁਰਮਤੀ ਪਰਗਾਸ ਹੋਆ ਜੀ, ਅੰਦਿਨ ਹਰ ਗੁਣ ਗਾ ਬਣਿਆ। ਰਹਾਉ ਤਨ ਮਨ ਖੋਜੇ ਤਾਂ ਨਾਉ ਪਾਏ, ਤਾਵਤ ਰਾਖੇ ਠਾਕ ਰਹਾਏ, ਗੁਰ ਕੀ ਬਾਣੀ ਅਨਹਦ ਗਾਵੈ, ਸਹਿਜੇ ਭਗਤ ਕਰਾ ਬਣਿਆ। ਇਸ ਕਾਇਆ ਅੰਦਰ ਵਸਤ ਅਸੰਖਾ, ਗੁਰਮੁਖ ਸਾਚ ਮਿਲੇ ਤਾਂ ਵੇਖਾਂ, ਨੌ ਦਰਵਾਜੇ ਦਸਵੇਂ ਮੁਕਤਾ, ਅਨਹਦ ਸ਼ਬਦ ਬਜਾ ਬਣਿਆ। ਸੱਚਾ ਸਾਹਿਬ ਸੱਚੀ ਨਾਈ, ਗੁਰ ਪ੍ਰਸਾਦੀ ਮਨ ਵਸਾਈ, ਅਨ ਦਿਨ ਸਦਾ ਰਹੇ ਰੰਗ ਰਾਤਾ, ਦਰ ਸੱਚੇ ਸੋ ਜੀ ਪਾਵਣਿਆ। ਪਾਪ ਪੁੰਨ ਕੀ ਸਾਰ ਨਾ ਜਾਣੀ, ਦੂਜੇ ਲਾਗੇ ਪਰਮ ਪੁਲਾਣੀ, ਅਗਿਆਨੀ ਅੰਧਾ ਮਗ ਨਾ ਜਾਣੇ, ਫਿਰ ਫੁਰਿਆ ਬਣ ਜਾ ਬਣਿਆ। ਗੁਰ ਸੇਵਾ ਤੇ ਸਦਾ ਸੁਖ ਪਾਇਆ, ਹੋਮੇ ਮੇਰਾ ਠਾਕ ਰਹਾਇਆ, ਗੁਰ ਸਾਖੀ ਮਿਟਿਆ ਅੰਧਿਆਰਾ, ਬਜਰ ਕਪਾਟ ਖੁਲਾ ਬਣਿਆ। ਹੋਮੇ ਮਾਰ ਮਨ ਵਸਾਇਆ, ਗੁਰ ਚਰਨੀ ਸਦਾ ਚਿੱਤ ਲਾਇਆ, ਗੁਰ ਕਿਰਪਾ ਤੇ ਮਨ ਤਨ ਨਿਰਮਲ, ਨਿਰਮਲ ਨਾਮ ਤਿਆ ਬਣਿਆ। ਜੀਵਨ ਮਰਨਾ ਸਭ ਤੁਦੇ ਤਾਈ, ਜਿਸ ਬਖਸ਼ੇ ਤਿਸ ਦੇ ਵਡਿਆਈ, ਨਾਨਕ ਨਾਮ ਧਿਆਏ ਸਦਾ ਤੂੰ, ਜੰਮਣ ਮਰਨ ਸਵਾਰਣਿਆ। माज महला तीजा मेरा प्रभ निर्मल आगे में अपहारा बिन तकड़ी तोले संसार गुरमुख होवे सोई बूझे गुण के गुणी समावणिया ओम वारी जियो वारी हर का नाम मन वसावणिया जो सच लागे से आन दिन जागे दर सच्चे सोभा पावणिया रहाओ आप सुने ते आपे वेखे जिसनो नदर करे सोई जन लेखे आपे लाए लहे सो लागे गुरमुख सच कमावणिया जिस आप भलाए सो किथे हाथ पाए पूर्व लिखिया सो मेटना ना जाए जिन सतगुर मिलाया से बड़ पागे पूरे कर्म मिलावणिया पेड़ है तन आन दिन सोती कंत विसारी अवगुण मोती आन दिन सदा फिरे बिल लाती बिन फिर नींद न पावणिया पेड़ सुखदाता जाता होमे मार गुर शब्द पछाता सेज सुहावी सदा पिर रावे सच सिंगार बना बणिया लख चौरासी जी उपाए जिसनु नदर करे तिस गुरु मिलाए किल विख काट सदा जन निर्मल दर सच्चे नाम सुहावणिया लेखा मांगे ता किन दिया ता किन दी है सुख नाही फुन दुऐ तीऐ आपे बख्श लए प्रभ साचा आपे बख्श मिलावणिया आप करे तै आप कराए पूरे गुर के शब्द मिलाए नानक नाम मिले वड्याई आपे मेल मिलावणिया माज महला तीजा इको आप फिरे परछन्ना गुरमुख वेखा ता इहो मन पिन्ना तृष्णा तज सह सुख पाया एको मन बसावणिया हो वारी जियो वारी इकस स्यों चित लावणिया गुरमति मन एक तकार आया सच्चे रंग रंगावणिया रहो एहो जग पूला तै आप पलाया एक विसार दूजे लोभाया आन दिन सदा फिरे परम पूला बिन नावे दुख पावणिया जो रंग राते कर्म विधाते गुर सेवा ते जुग चारे जाते जिसनो आप दे वड्याई हर के नाम समावणिया माया मोहर चेते नाही जम परवदा दुख सहाई अन्ना बोला किश नदर ना आवे मन मुख पाप पचावणिया एक रंग राते जो तुद आप लिवलाए पाए भगत तेरे मन पाए सतगुर सेवन सदा सुखदाता सब इच्छा आप पुचावणिया हर जियो तेरी सदा सरणाई आपे बख्शे दे वड्याई जम काल ते सनेड़ ना आवे जो हर हर नाम तिहा बणिया आन दिन राते जो हर पाए मेरे प्रभ मेले मेल मिलाए सदा सदा सच्चे तेरी सरणाई तू आपे सच बुझा बणिया जिन सच जाता से सच समाणे हर गुण गावे सच बखाणे नानक नाम रते बेरागे निज घर ताड़ी लावणिया माज महला तीजा शब्द मरे सो मुआ जापे काल न जापे चापे दुख ना संतापे ज्योति विच मिल जोत समाणी सुन मन सच समावणिया हो वारी जियो वारी हर के नाए सोभा पावणिया सतगुर सेव सच चित लाया गुरमती सहज समावणिया रहाओ काया कच्ची कच्चा चीर हंडाए दूजे लागे महल न पाए आन दिन जल्दी फिरे दिन राती बिन पिर बहु दुख पावणिया देही जात ना आगे जाए जिथे लेखा मंगी है तिथे छुट्टे सच कमाए सतगुर सेवन से तनवंते एथे ओथे नाम समावणिया पै पाए शिंगार बनाए गुर प्रसादी महल कर पाए आन दिन सदा रवे दिन राती मजीठे रंग बनावणिया सबना पिर वसे सदा नाले गुर प्रसादी को नदर निहाले मेरा प्रभ याति ऊचो ऊचा कर कृपा आप मिलावणिया माया मोह इहो जग सोता नाम विसार अंत बिगोता जिस दे सोता सो जगाए गुरमती सो जी पावणिया अपियो पिए सो परम गवाए गुर प्रसाद मुक्त गत पाए भगती रत्ता सदा विरागी आप मार मिलावणिया आप पाए धंधे लाए लख चौरासी रिजक आप पड़ाए नानक नाम त्याए सच राते जो तिस पावे सो कार कमावणिया माज महला तीजा अंदर हीरा लाल बनाया ਗੁਰ ਕੇ ਸ਼ਬਦ ਪਰਖ ਪਰਖਾਇਆ, ਜਿਨ ਸੱਚ ਪੱਲੇ ਸੱਚ ਵਖਾਣੇ, ਸੱਚ ਕਸਵੱਟੀ ਲਾਵਣਿਆ। ਹੋਂ ਵਾਰੀ ਜਿਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ, ਅੰਜਨ ਮਾਇ ਨਿਰੰਜਨ ਪਾਇਆ, ਜੋਤੀ ਜੋਤ ਮਿਲਾ ਬਣਿਆ ਰਹਾਉ। ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਿਰੰਜਨ ਅਤਿ ਅਗਮਾ ਪਾਰਾ, ਗੁਰਮੁਖ ਹੋਵੇ ਸੋਈ ਪਾਏ, ਆਪੇ ਬਖਸ਼ ਮਿਲਾ ਬਣਿਆ। ਮੇਰਾ ਠਾਕੁਰ ਸੱਚ ਦ੍ਰਿੜਾਏ, ਗੁਰਪ੍ਰਸਾਦੀ ਸੱਚ ਚਿੱਤ ਲਾਏ, ਸੱਚੋ ਸੱਚ ਵਰਤੇ ਸਭ ਥਾਈ, ਸੱਚੇ ਸੱਚ ਸਮਾ ਬਣਿਆ। ਬੇਪਰਵਾਹ ਸੱਚ ਮੇਰਾ ਪਿਆਰਾ, ਕਿਲ ਵਿਖੇ ਅਵਗਣ ਕਾਟਣਹਾਰਾ, ਪ੍ਰੇਮ ਪ੍ਰੀਤ ਸਦਾ ਧਿਆਈਐ, ਭਾਏ ਭਗਤ ਦੜਾ ਬਣਿਆ। ਤੇਰੀ ਭਗਤ ਸੱਚੀ ਜੈ ਸੱਚੇ ਪਾਵੇ, ਆਪੇ ਦੇਨ ਪਛੋਤਾਵੇ, ਸਭਨਾ ਜੀਆਂ ਕਾ ਇੱਕੋ ਦਾਤਾ, ਸ਼ਬਦੇ ਮਾਰ ਜਿਵਾ ਬਣਿਆ। ਹਰ ਤੁਧ ਵਾਜੋ ਮੈਂ ਕੋਈ ਨਾਹੀ, ਹਰ ਤੁਧ ਸੇਵੀ ਤੈ ਤੁਧ ਛਲਾ ਸਲਾਹੀ, ਆਪੇ ਮੇਲ ਲਿਓ ਪ੍ਰਭ ਸਾਚੇ, ਪੂਰੇ ਕਰਮ ਤੂੰ ਪਾ ਬਣਿਆ। ਮੈਂ ਹੋਰ ਨਾ ਕੋਈ ਤੁਧੇ ਜਿਹਾ, ਤੇਰੀ ਨਦਰ ਸੀ ਜਿਸ ਦੇਹਾ, ਅੰਨ ਦਿਨ ਸਾਰ ਸਮਾਲ ਹਰ ਰਾਖੇ, ਗੁਰਮੁਖ ਸਹਿਜ ਸਮਾ ਬਣਿਆ। ਤੁਧ ਜੀਵਨ ਮੈਂ ਹੋਰ ਨਾ ਕੋਈ, ਤੁਧ ਆਪੇ ਸਿਰਜੀ ਆਪੇ ਗੋਈ, ਤੂੰ ਆਪੇ ਹੀ ਕੜ।
1: ਆਓ ਵਾਰੀ ਜੋ ਵਾਰੀ ਗੁਰ ਸ਼ਬਦ ਮਨ ਵਸਾ ਬਣਿਆ, ਸ਼ਬਦ ਸੂਜੈ ਤਾਂ ਮਨ ਸਿਉਂ ਲੂਜੈ, ਮਨਸਾ ਮਾਰ ਸਮਾ ਬਣਿਆ ਰਹਾਓ। ਪੰਚ ਦੂਤ ਮੋਹੇ ਸੰਸਾਰਾ, ਮਨਮੁਖ ਅੰਧੇ ਸੁਧ ਨਸਾਰਾ, ਗੁਰਮੁਖ ਹੋਵੇ ਸੋ ਆਪਣਾ ਘਰ ਰਾਖੇ, ਪੰਚ ਦੂਤ ਸ਼ਬਦ ਪਛਾ ਬਣਿਆ। ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ, ਸਹਿਜੇ ਪ੍ਰਭ ਸੇਵੇ ਅੰਦਰ ਮਾਤੇ, ਮਿਲ ਪ੍ਰੀਤਮ ਸੱਚੇ ਗੁਣ ਗਾਵੇ, ਹਰ ਦਰ ਸੋਭਾ ਪਾਵਣਿਆ। ਇੱਕ ਮੈਂ ਏਕੇ ਆਪਿ ਪਾਇਆ, ਦੁਬਦਾ ਦੂਜਾ ਤ੍ਰੇ ਬਦਮਾਇਆ, ਚੌਥੀ ਪੌੜੀ ਗੁਰਮੁਖ ਉੱਚੀ, ਸੱਚੋ ਸੱਚ ਕਮਾ ਬਣਿਆ। ਸਭ ਹੈ ਸੱਚਾ ਜੇ ਸੱਚੇ ਭਾਵੇ, ਜਿਨ ਸਜਾਤਾ ਸੋ ਸਹਿਜ ਸਮਾਵੇ, ਗੁਰਮੁਖ ਕਰਨੀ ਸੱਚੇ ਸੇਵੇ, ਸੱਚੇ ਜਾਏ ਸਮਾ ਬਣਿਆ। ਸੱਚੇ ਬਾਜੋ ਕੋ ਅਬਰ ਨ ਦੂਆ, ਦੂਜੇ ਲਾਗ ਜਗ ਖਪ ਖਮੂਆ, ਗੁਰਮੁਖ ਹੋਵੇ ਸੋ ਇੱਕੋ ਜਾਣੇ, ਇੱਕੋ ਸੇਵ ਸੁਖ ਪਾਵਣਿਆ। ਜੇ ਜਨ ਸਭ ਸਰਣ ਤੁਮਾਰੀ, ਆਪੇ ਧਰ ਦੇਖੇ ਕੱਚੇ ਪੱਕੀ ਸਾਰੀ, ਅੰਧਨ ਆਪੇ ਕਾਰ ਕਰਾਏ, ਆਪੇ ਮੇਲ ਮਿਲਾ ਬਣਿਆ। ਤੂੰ ਆਪੇ ਮੇਲੇ ਵੇਖੇ ਅਧੂਰ, ਸਭ ਮੈਂ ਆਪ ਰਹਿਆ ਭਰਪੂਰ, ਨਾਨਕ ਆਪੇ ਆਪ ਵਰਤੇ, ਗੁਰਮੁਖ ਸੋਜੀ ਪਾਵਣਿਆ। ਵਾਜ ਮਹੱਲਾ ਤੀਜਾ। ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਵਿਰਲੇ ਕਿਨ ਚਕਡੀਠੀ, ਅੰਤਰ ਪ੍ਰਗਾਸ ਬਾਹਾਂ ਰਸ ਪੀਵੇ, ਦਰ ਸੱਚੇ ਸ਼ਬਦ ਵਜਾ ਬਣਿਆ। ਹਉਂ ਵਾਰੀ ਜੋ ਵਾਰੀ ਗੁਰ ਚਰਨੀ ਚਿਤ ਲਾਵਣਿਆ, ਸਤਿਗੁਰ ਹੈ ਅੰਮ੍ਰਿਤ ਸਰ ਸਾਚਾ, ਮਨ ਨਾਵੈ ਮੈਲ ਚੁਕਾ ਬਣਿਆ ਰਾਵ। ਤੇਰਾ ਸੱਚੇ ਕਿਨੇ ਅੰਤ ਨ ਪਾਇਆ, ਗੁਰਪ੍ਰਸਾਦ ਕਿਨੇ ਵਿਰਲੇ ਚਿਤ ਲਾਇਆ, ਤੁਧ ਸਲਾਹੇ ਨਾ ਰੱਜਾ ਕਬੂ, ਸੱਚੇ ਨਾਵੇਂ ਕੀ ਭੁਖ ਲਾ ਬਣਿਆ। ਇੱਕੋ ਵੇਖਾ ਅਵਰ ਨਬੀਆ, ਗੁਰਪ੍ਰਸਾਦੀ ਅੰਮ੍ਰਿਤ ਪੀਆ, ਗੁਰ ਕੇ ਸ਼ਬਦ ਤਿਖਾ ਨਿਵਾਰੀ, ਸਹਿਜੇ ਸੁਖ ਸਮਾ ਬਣਿਆ। ਰਤਨ ਪਦਾਰਥ ਪਲਰ ਤੇ ਆ ਗਏ, ਮਨ ਮੁਖ ਅੰਧਾ ਦੂਜੇ ਭਾਈ ਲਾ ਗਏ, ਜੋ ਬੀਜੇ ਸੋਈ ਫਲ ਪਾਏ, ਸੁਪਨੇ ਸੁੱਖ ਨ ਪਾ ਬਣਿਆ। ਆਪਣੀ ਕਿਰਪਾ ਕਰੇ ਸੋਈ ਜਿਨ ਪਾਏ, ਗੁਰ ਕਾ ਸ਼ਬਦ ਮਨ ਵਸਾਏ, ਅੰਧਨ ਸਦਾ ਰਹੇ ਪੈ ਅੰਦਰ, ਪੈ ਮਾਰ ਪਰਮ ਚੁਕਾਵਣਿਆ। ਪਰਮ ਚੁਕਾਇਆ ਸਦਾ ਸੁਖ ਪਾਇਆ, ਗੁਰ ਪ੍ਰਸਾਦੀ ਪਰਮ ਪਦ ਪਾਇਆ, ਅੰਤਰ ਮਹਿਲ ਨਿਰਮਲ ਬਾਣੀ, ਹਰ ਗੁਣ ਸਹਿਜੇ ਗਾਵਣਿਆ। ਸਿਮਰ ਸਾਤਰ ਬੇਦ ਬਖਾਣੇ, ਭਰਮੇ ਪੂਲਾ ਤੱਤ ਨ ਜਾਣੇ, ਬਿਨ ਸਤਿਗੁਰ ਸੇਵੇ ਸੁਖ ਨ ਪਾਏ, ਦੁੱਖੋ ਦੁੱਖ ਕਮਾਵਣਿਆ। ਆਪ ਕਰੇ ਕਿਸੇ ਆਖੇ ਕੋਈ, ਆਖਣ ਜਾਈਏ ਜੇ ਭੁੱਲਾ ਹੋਈ, ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ। ਮਾਜ ਮਹੱਲਾ ਤੀਜਾ। ਆਪੇ ਰੰਗੇ ਸਹਿ ਸੁਭਾਏ, ਗੁਰ ਕੇ ਸ਼ਬਦ ਹਰ ਰੰਗ ਚੜਾਏ, ਮੰਤਰ ਦੱਤਾ ਰਸਨਾ ਰੰਗ ਚ ਲੂਲੀ, ਪੈ ਪੈ ਰੰਗ ਚੜਾਵਣਿਆ। ਹਉਂ ਵਾਰੀ ਜੋ ਵਾਰੀ ਨਿਰਭਉ ਮਨ ਵਸਾਵਣਿਆ, ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ ਬਿਖ ਭੌਜਲ ਸ਼ਬਦ ਤਰਾਵਣਿਆ ਰਹਾਉ। ਮਨ ਮੁਖ ਮੁਗਦ ਕਰੇ ਚਿਤਰਾਈ ਨਾਤਾ ਧੋਤਾ ਥਾਏ ਨ ਪਾਈ ਜੇ ਆਇਆ ਤੇਹਾ ਜਾਸੀ ਕਰੇ ਅਵਗਣ ਪਛੋ ਤਾਵਣਿਆ। ਮਨਮੁਖ ਅੰਧੇ ਕਿਛੂ ਨ ਸੂਝੇ ਮਰਨ ਲਿਖਾਏ ਆਏ ਨਹੀਂ ਬੂਝੇ ਮਨਮੁਖ ਕਰਮ ਕਰੇ ਨਹੀਂ ਪਾਏ ਬਿਨ ਨਾਮੇ ਜਨਮ ਗਵਾਵਣਿਆ। ਸੱਚ ਕਰਨੀ ਸ਼ਬਦ ਹੈ ਸਾਰ ਪੂਰੇ ਗੁਰ ਪਾਈਐ ਮੋਖ ਦੁਆਰ ਅੰਦਨ ਬਾਣੀ ਸ਼ਬਦ ਸੁਣਾਏ ਸੱਚ ਰਾਤੇ ਰੰਗ ਰੰਗਾਵਣਿਆ। ਰਸਨਾ ਹਰ ਰਸ ਰਾਤੀ ਰੰਗ ਲਾਏ ਮੰਤਰ ਮੋਇਆ ਸਹਿਸ ਪਾਏ ਸਹਿਜੇ ਪੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਿਲਾਵਣਿਆ। ਜਿਸ ਅੰਦਰ ਰੰਗ ਸੋ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੇ ਸ਼ਬਦ ਸਹਿਜੇ ਸੁੱਖ ਸਮਾਵੇ ਹੋਮ ਬਲਿਹਾਰੀ ਸਦਾ ਤਿੰਨ ਵਿਟੋ ਗੁਰ ਸੇਵਾ ਚਿਤ ਲਾਵਣਿਆ। ਸੱਚਾ ਸੱਚੋ ਸੱਚ ਪਤੀਜੇ ਗੁਰ ਪ੍ਰਸਾਦੀ ਅੰਦਰ ਪੀਜੇ ਬੈਸ ਸਥਾਨ ਹਰ ਗੁਣ ਗਾਵੇ ਆਪੇ ਕਰਮ ਸਤ ਮਨਾਵਣਿਆ। ਜਿਸਨੂੰ ਨਜ਼ਰ ਕਰੇ ਸੋ ਪਾਏ ਗੁਰ ਪ੍ਰਸਾਦੀ ਹਮੇ ਜਾਏ ਨਾਨਕ ਨਾਮ ਵਸੇ ਮਨੇ ਅੰਤਰ ਦਰ ਸੱਚੇ ਸੋਭਾ ਪਾਵਣਿਆ। ਮਾਜ ਮਹੱਲਾ ਤੀਜਾ ਸਤਿਗੁਰ ਸੇਵੇ ਵੱਡੀ ਵਡਿਆਈ ਹਰ ਕੀ ਚਿੰਤ ਹਰ ਜੀ ਚਿੰਤ ਵਸੇ ਮਨੇ ਆਈ ਹਰ ਜੀ ਉਹ ਸਫਲਿਓ ਬਿਰਖ ਹੈ ਅੰਮ੍ਰਿਤ ਜਨ ਪੀਤਾ ਤਿਸ ਤਿਖਾ ਲਿਖਾਵਣਿਆ। ਹਉਂ ਵਾਰੀ ਜਿਉਂ ਵਾਰੀ ਸਤ ਸੰਗਤ ਮੇਲ ਮਿਲਾਵਣਿਆ ਹਰ ਸਤਸੰਗਤ ਆਪੇ ਮੇਲੈ ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹਾ। ਸਤਿਗੁਰ ਸੇਵੀ ਸ਼ਬਦ ਸੁਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹਉਮੈ ਮੈਲ ਗਵਾਏ ਦਰ ਸੱਚੇ ਸੋਭਾ ਪਾਵਣਿਆ। ਬਿਨ ਗੁਰ ਨਾਮ ਨ ਪਾਇਆ ਜਾਏ ਸਿੱਧ ਸਾਧਕ ਰਹੇ ਬਿਲ ਲਾਏ ਬਿਨ ਗੁਰ ਸੇਵੇ ਸੁੱਖ ਨ ਹੋਵੀ ਪੂਰੇ ਪਾ ਗੁਰ ਪਾਵਣਿਆ। ਇਹ ਮਨ ਆਰਸੀ ਕੋਈ ਗੁਰਮੁਖ ਵੇਖੇ ਮੋਰਚਾ ਨਾ ਲਾਗੇ ਜਾਂ ਹਉਮੈ ਸੋਖੇ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸ਼ਬਦੀ ਸੱਚ ਸਮਾਵਣਿਆ। ਬਿਨ ਸਤਿਗੁਰੂ ਕਿਹੋ ਨਾ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਹੇ ਆ ਸਹਿਜੇ ਸਹਿਜ ਸਮਾਵਣਿਆ। ਗੁਰਮੁਖ ਹੋਵੇ ਸੋ ਇੱਕ ਸਿਉਂ ਲਿਵਲਾਏ ਦੂਜਾ ਪਰਮ ਗੁਰ ਸ਼ਬਦ ਜੁਲਾਏ ਕਾਇਆ ਅੰਦਰ ਵਣਜ ਕਰੇ ਵਾਪਾਰਾ ਨਾਮ ਨਿਧਾਨ ਸੱਚ ਪਾਵਣਿਆ। ਗੁਰਮੁਖ ਕਰਨੀ ਹਰ ਕੀਰਤ ਸਾਰ ਗੁਰਮੁਖ ਪਾਏ ਮੁਖ ਦੁਆਰ ਅੰਦਰ ਰੰਗ ਰਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ। ਸਤਿਗੁਰ ਦਾਤਾ ਮਿਲੇ ਮਿਲਾਇਆ ਪੂਰੇ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੇ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ। ਮਾਜ ਮਹੱਲਾ ਤੀਜਾ ਆਪ ਮੰਜਾਏ ਤਾਂ ਸਭ ਕੁਛ ਪਾਏ ਗੁਰ ਸ਼ਬਦੀ ਸੱਚੀ ਲਿਵਲਾਏ ਸੱਚ ਵਣੰਜੇ ਸੱਚ ਸੰਗ੍ਰਹੇ ਸੱਚ ਵਪਾਰ ਕਰਾ ਬਣਿਆ। ਹਉ ਵਾਰੀ ਜੋ ਵਾਰੀ ਹਰ ਗੁਣ ਅੰਦਨ ਗਾ ਬਣਿਆ ਹਉ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦਿਵਾ ਬਣਿਆ ਰਹਾ। ਵੇਲਾ ਵਕਤ ਸਭ ਸੁਹਾਇਆ ਜਿਸ ਸੱਚਾ ਮੇਰੇ ਮਨ ਪਾਇਆ ਸੱਚੇ ਸੇਵੈ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾ ਬਣਿਆ। ਪਉ ਭੋਜਨ ਸਤਿਗੁਰ ਤੁੱਠੇ ਪਾਏ ਅੰਡਰਸ ਚੁੱਕੇ ਹਰ ਰਸ ਮਨ ਵਸਾਏ ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ। ਸਤਿਗੁਰ ਨਾ ਸੇਵੇ ਮੁਰਖ ਅੰਧ ਗਵਾਰਾ ਫਿਰ ਉਹ ਕਿੱਥੋਂ ਪਾਏ ਮੋਖ ਦੁਆਰਾ ਮਰ ਮਰ ਜੰਮੇ ਫਿਰ ਫਰਿਆਵੇ ਜਮਦਰ ਚੋਟਾ ਖਾਵਣਿਆ। ਸ਼ਬਦ ਦੇ ਸਾ ਜਾਣੇ ਤਾਂ ਆਪ ਪਛਾਣੇ ਨਿਰਮਲ ਬਾਣੀ ਸ਼ਬਦ ਵਿਖਾਣੇ ਸੱਚੇ ਸੇਵ ਸਦਾ ਸੁਖ ਪਾਏ ਨੌ ਨਿਧ ਨਾਮ ਮਨ ਵਸਾਵਣਿਆ। ਸੋ ਥਾਂ ਸੁਹਾਇਆ ਜੋ ਹਰ ਮਨ ਪਾਇਆ ਸਤਸੰਗਤ ਵੈ ਹਰ ਗੁਣ ਗਾਇਆ ਅੰਦਨ ਹਰਸ ਲਾਹੇ ਸਾਚਾ ਨਿਰਮਲ ਨਾਦ ਵਜਾਵਣਿਆ। ਮਨਮੁਖ ਖੋਟੀ ਰਾਸ ਖੋਟਾ ਪਾ ਸਾਰਾ ਕੂੜ ਕਮਾਵਣ ਦੁੱਖ ਲਾਗੇ ਪਾਰਾ ਪਰਮੇ ਪੂਲੇ ਫਿਰਨ ਦਿਨ ਰਾਤੀ ਮਰ ਜਨਮੇ ਜਨਮ ਗਵਾਵਣਿਆ। ਸੱਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਗੁਰ ਕੇ ਸ਼ਬਦ ਅਧਾਰਾ ਨਾਨਕ ਨਾਮ ਮਿਲੇ ਵਡਿਆਈ ਦੁੱਖ ਸੁਖ ਸਭ ਕਰ ਜਾਣਿਆ। ਮਾਜ ਮਹੱਲਾ ਤੀਜਾ ਤੇਰੀਆਂ ਖਾਣੀ ਤੇਰੀਆਂ ਬਾਣੀ ਬਿਨ ਨਾਮੇ ਸਭ ਪਰਮ ਪੁਲਾਣੀ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਈ ਨ ਪਾਵਣਿਆ। ਹਉ ਵਾਰੀ ਜੋ ਵਾਰੀ ਹਰ ਸੇਤੀ ਚਿਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਏ ਸਹਿਜੇ ਮਨ ਵਸਾਵਣਿਆ ਰਹਾਉ। ਸਤਿਗੁਰ ਕੇ ਸੇਵੇ ਤਾਂ ਸਭ ਕੁਛ ਪਾਏ ਜੇ ਹੀ ਮਨਸਾ ਕਰੇ ਕਰ ਲਾਗੇ ਤੇ ਹਾ ਫਲ ਪਾਏ ਸਤਿਗੁਰ ਦਾਤਾ ਸਭਨਾ ਬੱਥੂ ਕਾ ਪੂਰੇ ਭਾਗ ਮਿਲਾਵਣਿਆ। ਇਹ ਮਨ ਮੈਲਾ ਇੱਕ ਨਾ ਧਿਆਏ, ਅੰਤਰ ਮੈਲ ਲਾਗੀ ਬਾ ਦੂਜੇ ਪਾਏ। ਤੱਟ ਤੀਰਥ ਦਸੰਤਰ ਪਵੇ, ਅਹੰਕਾਰੀ ਹੋਰ ਵਧੇਰੇ ਹਉਮੈ ਮਲ ਲਾਵਣਿਆ। ਸਤਿਗੁਰ ਸੇਵੇ ਤਾਂ ਮਿਲ ਜਾਏ, ਜੀਵ ਮਰੇ ਹਰ ਸਿਉਂ ਚ ਦਲਾਏ। ਹਰ ਨਿਰਮਲ ਸੱਚ ਮੈਲ ਨ ਲਾਗੇ, ਸੱਚ ਲਾਗੇ ਮੈਲ ਗਵਾ ਬਣਿਆ। ਵਾਹਿਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧੇ ਅੰਧਾਰਾ। ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਹੇ, ਫਿਰ ਬਿਸ਼ਟਾ ਮਾਹੇ ਪਚਾ ਬਣਿਆ। ਮੁਕਤੇ ਸੇਵੇ ਮੁਕਤਾ ਹੋਵੇ, ਹਉਮੈ ਮਮਤਾ ਸ਼ਬਦੇ ਖੋਵੇ। ਅੰਦਰ ਹਰਜਿਉ ਸੱਚਾ ਸੇਵੀ, ਪੂਰੇ ਪਾਗੁਰ ਪਾਵਣਿਆ। ਆਪੇ ਬਖਸ਼ੇ ਮੇਲ ਮਲਾਏ, ਪੂਰੇ ਗੁਰ ਕੇ ਪੂਰੇ ਗੁਰ ਤੇ ਨਾਮ ਨਿਧ ਪਾਏ। ਸੱਚੇ ਨਾਮ ਸਦਾ ਮਨ ਸੱਚਾ, ਸਚ ਸੇਵੇ ਦੁੱਖ ਗਵਾਵਣਿਆ। ਸਦਾ ਹਜੂਰ ਦੂਰ ਨਾ ਜਾਣੋ, ਗੁਰ ਸ਼ਬਦੀ ਹਰ ਅੰਤਰ ਪਛਾਣੋ। ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮਹੱਲਾ ਤੀਜਾ। ਇੱਥੇ ਸਾਚੇ ਸੋ ਆਗੇ ਸਾਚੇ, ਮਨ ਸੱਚਾ ਸੱਚੇ ਸ਼ਬਦ ਰਾਚੇ। ਸੱਚਾ ਸੇਵੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ। ਹਉ ਵਾਰੀ ਜੋ ਵਾਰੀ ਸੱਚਾ ਨਾਮ ਮਨ ਵਸਾਵਣਿਆ। ਸੱਚੇ ਸੇਵੇ ਸੱਚ ਸਮਾਵੇ, ਸੱਚੇ ਕੇ ਗੁਣ ਗਾਵਣਿਆ ਰਹਾਉ। ਪੰਡਿਤ ਪਣੇ ਸਾਧ ਨਾ ਪਾਵੇ, ਦੂਜੇ ਪਾਏ ਮਾਇਆ ਮਨ ਪਰਮਾਵੇ। ਮਾਇਆ ਮੋ ਸਭ ਸੁਧ ਗਵਾਏ, ਕਰੇ ਅਵਗਣ ਪਛੋਤਾ ਬਣਿਆ। ਸਤਿਗੁਰ ਮਿਲੇ ਤਾਂ ਤਤ ਪਾਏ, ਹਰ ਕਾ ਨਾਮ ਮਨ ਵਸਾਏ। ਸ਼ਬਦ ਮਰੇ ਮਨ ਮਾਰੇ, ਆਪਣਾ ਮੁਕਤੀ ਕਾ ਦਰ ਪਾਵਣਿਆ। ਕਿਲਬ ਕਾਟੇ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰੱਖੇ ਉਰ ਧਾਰੇ। ਸੱਚ ਰਤੇ ਸਦਾ ਬੈਰਾਗੀ, ਹਉਮੈ ਮਾਰ ਮਿਲਾ ਬਣਿਆ। ਅੰਤਰ ਰਤਨ ਮਿਲੇ ਮਿਲਾਇਆ, ਤੇ ਬਦ ਮਨਸਾ ਤੇ ਬਦ ਮਾਇਆ। ਪੜ ਪੜ ਪੰਡਿਤ ਮੋਨੀ ਥੱਕੇ, ਚੌਥੇ ਪਦ ਕੀ ਸਾਰ ਨ ਪਾਵਣਿਆ। ਆਪੇ ਰੰਗੇ ਰੰਗ ਚੜਾਏ, ਸੇਜਨ ਰਾਤੇ ਗੁਰ ਸ਼ਬਦ ਰੰਗਾਏ। ਹਰ ਰੰਗ ਚੜਿਆ ਆਤੇ ਪਾਰਾ, ਹਰ ਰਸ ਰਸ ਗੁਣ ਗਾਵਣਿਆ। ਗੁਰਮੁਖ ਰਿੱਧ ਸਤ ਸੰਜਮ ਸੋਈ, ਗੁਰਮੁਖ ਗਿਆਨ ਨਾਮ ਮੁਕਤ ਹੋਈ। ਗੁਰਮੁਖ ਕਰ ਸੱਚ ਕਮਾਵੇ, ਸੱਚੇ ਸੱਚ ਸਮਾਵਣਿਆ। ਗੁਰਮੁਖ ਥਾਪੇ ਥਾਪਿਓ ਥਾਪੇ, ਗੁਰਮੁਖ ਜਾਤ ਪਾਤ ਸਭ ਆਪੇ। ਨਾਨਕ ਗੁਰਮੁਖ ਨਾਮ ਧਿਆਏ, ਨਾਮੇ ਨਾਮ ਸਮਾਵਣਿਆ। ਮਾਝ ਮਹੱਲਾ ਤੀਜਾ। ਉਤਪਤ ਪਰ ਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਓਪਤ ਹੋਵੇ। ਗੁਰਮੁਖ ਵਰਤੇ ਸਭ ਆਪੇ, ਸੱਚਾ ਗੁਰਮੁਖ ਪਾਏ ਸਮਾਵਣਿਆ। ਹਉ ਵਾਰੀ ਜੋ ਵਾਰੀ ਗੁਰ ਪੂਰਾ ਮਨ ਵਸਾਵਣਿਆ। ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ ਰਹਾਉ। ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਵਨ ਬਸੰਤਰ ਖੇ ਲੈ ਵਡਾਣੀ। ਸੋਨ ਗੁਰਾ ਜੋ ਮਰਮਰ ਜੰਮੇ, ਨਗੁਰੇ ਆਵਣ ਜਾਵਣਿਆ। ਤਿਨ ਕਰਤੇ ਇੱਕ ਖੇਰ ਰਚਾਇਆ, ਕਾਇਆ ਸਰੀਰੇ ਵਿੱਚ ਸਭ ਕੁਛ ਪਾਇਆ। ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾ ਬਣਿਆ। ਸੱਚਾ ਸ਼ਾਹ ਸੱਚੇ ਵਣਜਾਰੇ, ਸੱਚ ਬਣੰਜੇ ਗੁਰ ਹਿਤ ਪਿਆਰੇ। ਸੱਚ ਬਿਹਾਜੇ ਸੱਚ ਕਮਾਵੇ, ਸੱਚੋ ਸੱਚ ਕਮਾ ਬਣਿਆ। ਬਿਨ ਰਾਸ਼ੀ ਕੋ ਵਥ ਕਿਉਂ ਪਾਏ, ਮਨਮੁਖ ਭੂਲੇ ਲੋਕ ਸੁਭਾਏ। ਬਿਨ ਰਾਸ਼ੀ ਸਭ ਖਾਲੀ ਚੱਲੇ, ਖਾਲੀ ਜਾਇ ਦੁੱਖ ਪਾਵਣਿਆ। ਇੱਕ ਸੱਚ ਬਣੰਜੇ ਗੁਰ ਸ਼ਬਦ ਪਿਆਰੇ, ਆਪ ਤਰੇ ਸਗਲੇ ਕੁਲ ਤਾਰੇ। ਆਏ ਸੇ ਪਰਵਾਨ ਹੋਏ, ਮਿਲ ਪ੍ਰੀਤਮ ਸੁਖ ਪਾਵਣਿਆ। ਅੰਤਰ ਵਸਤ ਮੂੜਾ ਬਾਹਰ ਪਾਲੇ, ਮਨਮੁਖ ਅੰਧੇ ਫਿਰੇ ਬਿਤਾਲੇ। ਜਿੱਥੇ ਵੱਤ ਹੋਵੇ ਤਿੱਥੋਂ ਕੋਈ ਨ ਪਾਵੇ, ਮਨਮੁਖ ਪਰਮ ਪੁਲਾਵਣਿਆ। ਆਪੇ ਦੇਵੇ ਸ਼ਬਦ ਬੁਲਾਏ, ਮਹਿਲੀ ਮਹਿਲ ਸਹਿਜ ਸੁਖ ਪਾਏ। ਨਾਨਕ ਨਾਮ ਮਿਲੇ ਵਡਿਆਈ, ਆਪੇ ਸੁਣ ਸੁਣ ਧਿਆ ਬਣਿਆ। ਮਾਝ ਮਹੱਲਾ ਤੀਜਾ। ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੋ ਅੰਤ ਹੋਏ ਸਿਖਾਈ। ਅਰਗਾਮੀ ਅਗੋਚਰ ਨਾਥੇ ਜੋਨੀ, ਸਤਿਗੁਰ ਕੇ ਭਾਏ ਪਾਵਣਿਆ। ਹਉ ਵਾਰੀ ਜੋ ਵਾਰੀ ਆਪ ਨਿਵਾਰਣਿਆ, ਆਪ ਗਵਾਏ ਤਾਂ ਹਰ ਪਾਏ। ਹਰ ਸਿਉ ਸਹਿਜ ਸਮਾਵਣਿਆ ਰਹਾ। ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ। ਬਿਨ ਭਾਗਾਂ ਗੁਰ ਪਾਈਏ, ਨਾਹੀ ਸ਼ਬਦ ਹੈ ਮੇਲ ਮਿਲਾਵਣਿਆ। ਗੁਰਮੁਖ ਅਲਿਪਤ ਰਹੇ ਸੰਸਾਰੇ, ਗੁਰ ਕੇ ਤਕੀਏ ਨਾਮ ਅਧਾਰੇ। ਗੁਰਮੁਖ ਜੋਰ ਕਰੇ ਕਿਆ ਤਿਸ ਨੂੰ, ਆਪੇ ਖੱਪ ਦੁੱਖ ਪਾਵਣਿਆ। ਮਨਮੁਖੀ ਅੰਧੇ ਸੁਧ ਨਕਾਈ, ਆਤਮ ਘਾਤੀ ਹੈ ਜਗਤ ਗਸਾਈ। ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਜ਼ੂਰੀ ਭਾਰ ਪਹੁੰਚਾਵਣਿਆ। ਇਹ ਜਗਬਾੜੀ ਮੇਰਾ ਪ੍ਰਮਾਲੀ ਸਦਾ ਸੰਭਾਲੀ ਕੋ ਨਾਹੀ ਖਾਲੀ ਜਿਹੀ ਵਾਸ਼ਨਾ ਪਾਏ ਤੇ ਹੀ ਵਰਤੈ ਵਾਸੂ ਵਾਸ ਜਣਾ ਬਣਿਆ ਮਨਮੁਖ ਰੋਗੀ ਹੈ ਸੰਸਾਰਾ ਸੁਖਦਾਤਾ ਵਿਸਰਿਆ ਅਗਮੀ ਅਪਾਰਾ ਦੁਖੀਏ ਨਿਤ ਫਿਰੇ ਬਿਲ ਲਾਂਦੇ ਬਿਨ ਗੁਰ ਸ਼ਾਂਤ ਨ ਪਾਵਣਿਆ ਜਿਨ ਕੀਤੇ ਸੋਈ ਵਿਦ ਜਾਣੇ ਆਪ ਕਰੇ ਤਾਂ ਹੁਕਮ ਪਛਾਣੇ ਜਿਹਾ ਅੰਦਰ ਪਾਏ ਤੇਹਾ ਵਰਤੇ ਆਪੇ ਬਾਹਰ ਪਾਵਣਿਆ ਤਿਸ ਬਾਜੋਂ ਸੱਚੇ ਮੈਂ ਹੋਰ ਨ ਕੋਈ ਤਿਸ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੇ ਕਟਿਅੰਤਰ ਜਿਸ ਦੇ ਵੇ ਸੋ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਉਮੈ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹਉਂ ਵਾਰੀ ਜੂੰ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਤੇ ਆਵਣਿਆ ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ ਔਰਾਂ ਆਖ ਸੁਣਾਵਣਿਆ ਅੰਮ੍ਰਿਤ ਰੰਗ ਰਤਾ ਲਿਵਲਾਏ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮੰਤਰ ਅੰਮ੍ਰਿਤ ਪਿਆ ਬਣਿਆ ਜੋਸ਼ ਕਰੇ ਸੁਚਿਤ ਨ ਹੋਈ ਤਿਸਕਾ ਹੁਕਮ ਮੇਟ ਨ ਸਕੇ ਕੋਈ ਹੁਕਮੇ ਵਰਤੇ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪਿਆ ਬਣਿਆ ਅਜਬ ਕੰਮ ਕਰਤੇ ਹਰ ਕੇਰੇ ਮਨ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸੁਚਿਤ ਲਾਏ ਅੰਮ੍ਰਿਤ ਸ਼ਬਦ ਵਜਾ ਬਣਿਆ ਖੋਟੇ ਖਰੇ ਤੁਧੇ ਆਪ ਉਪਾਏ ਤੁਧੇ ਆਪੇ ਪਰਖੇ ਲੋਕ ਸੁਭਾਏ ਖਰੇ ਪਰਖ ਖਜ਼ਾਨੇ ਪਾਏ ਖੋਟੇ ਪਰਮ ਪੁਲਾ ਬਣਿਆ ਕਿਉਂ ਕਰ ਵੇਖਾਂ ਕਿਉਂ ਸਲਾਹੀ ਗੁਰਪ੍ਰਸਾਦੀ ਸ਼ਬਦ ਸਲਾਹੀ ਤੇਰੇ ਪਾਣੇ ਵਿੱਚ ਅੰਮ੍ਰਿਤ ਵਸੈ ਤੂੰ ਪਾਣੇ ਅੰਮ੍ਰਿਤ ਪਿਆ ਬਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵੈ ਹਿਰਦੇ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ ਪੀ ਅੰਮ੍ਰਿਤ ਸਭ ਭੁੱਖ ਲੈ ਜਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਵਰਸੇ ਸਹਿਜ ਸੁਪਾਏ ਗੁਰਮੁਖ ਵੇਲਾ ਕੋਈ ਜਿਨ ਪਾਏ ਅੰਮ੍ਰਿਤ ਪੀ ਸਦਾ ਤਪਤਾਸੇ ਕਰ ਕਿਰਪਾ ਤਿਸ਼ਨਾ ਬਜਾਵਣਿਆ ਹਉਂ ਵਾਰੀ ਜੂੰ ਵਾਰੀ ਗੁਰਮੁਖ ਅੰਮ੍ਰਿਤ ਪਿਆ ਬਣਿਆ ਰਸਨਾ ਰਸ ਚਾਕ ਸਦਾ ਰਹੇ ਰੰਗ ਰਾਤੀ ਸਹਿਜੇ ਹਰ ਗੁਣ ਗਾ ਬਣਿਆ ਰਹਾ ਗੁਰਪ੍ਰਸਾਦੀ ਸਹਿਜ ਕਪਾਏ ਦੁਬਦਾ ਮਾਰੇ ਇਕਸ ਸਿਉਂ ਲਿਵਲਾਏ ਨਦਰ ਕਰੇ ਤਾਂ ਹਰ ਗੁਣ ਗਾਵੇ ਨਦਰੀ ਸੱਚ ਸਮਾਵਣਿਆ ਸਭਨਾ ਉਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਕਨੇਰੀ ਤੁਰਤੇ ਵਾਰ ਕਛੂ ਨਾ ਹੋਵੇ ਗੁਰਮੁਖ ਸੋਜੀ ਪਾਵਣਿਆ ਗੁਰਮੁਖ ਤੱਤ ਹੈ ਵਿਚਾਰਾ ਅੰਮ੍ਰਿਤ ਪਰੇ ਤੇਰੇ ਭੰਡਾਰਾ ਬਿਨ ਸਤਿਗੁਰ ਸੇਵੇ ਕੋਈ ਨ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸੇਵੇ ਸੋ ਜਨ ਸੋਹੇ ਅੰਮ੍ਰਿਤ ਨਾਮ ਅੰਤਰ ਮਨ ਮੋਹੇ ਅੰਮ੍ਰਿਤ ਮੰਤਨ ਬਾਣੀ ਰਤਾ ਅੰਮ੍ਰਿਤ ਸਹਿਜ ਸੁਣਾ ਬਣਿਆ ਮਨ ਮਭੂਲਾ ਦੂਜੇ ਭਾਏ ਖੁਆਏ ਨਾਮ ਨ ਲੇਵੇ ਮਰੇ ਬਿਖ ਖਾਏ ਅੰਦਨ ਸਦਾ ਵਿਸ਼ਟਾ ਮੈਂ ਵਾਸਾ ਬਿਨ ਸੇਵਾ ਜਨਮ ਗਵਾ ਬਣਿਆ ਅਮਰ ਪੀਵੇ ਜਿਸ ਨੂੰ ਆਪ ਪਿਆਏ ਗੁਰਪ੍ਰਸਾਦਿ ਸਹਿਜ ਲਿਵਲਾਏ ਪੂਰਨ ਪੂਰ ਰਿਹਾ ਸਭੇ ਆਪੇ ਗੁਰਮਤਿ ਨਦਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਿਰ ਜੀਤਨੀ ਆਪੇ ਗੋਈ ਨਾਨਕ ਨਾਮ ਸਮਾਲ ਸਦਾ ਤੂੰ ਸਹਿਜੇ ਸੱਚ ਸਮਾਵਣਿਆ ਮਾਜ ਮਹੱਲਾ ਤੀਜਾ ਜੇ ਸੱਚ ਲਾਗੇ ਸੋ ਤੁਧ ਪਾਏ ਸਦਾ ਸੱਚ ਸੇਵੇ ਸਹਿਜ ਸੁਪਾਏ ਸੱਚੇ ਸ਼ਬਦ ਸਦਾ ਸਲਾਹੀ ਸੱਚੇ ਮੇਲ ਮਿਲਾਵਣਿਆ ਹਉ ਵਾਰੀ ਜੋ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾ ਜੈ ਦੇਖਾਂ ਸਾ ਸੁਭਨੀ ਥਾਈ ਗੁਰਪ੍ਰਸਾਦੀ ਮਨ ਵਸਾਈ ਮੰਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਵਿਖਾਵਣਿਆ ਮਨਸਾ ਮਾਰ ਸੱਚ ਸਮਾਣੀ ਇਨ ਮੰਡੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਚਰ ਨਿਰਕਰ ਵਾਸਾ ਪਾਵਣਿਆ ਗੁਰ ਕੇ ਸ਼ਬਦ ਦੇ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚੋ ਸੱਚਾ ਵੇਖ ਸਲਾਹੀ ਗੁਰ ਸ਼ਬਦੀ ਸਜ ਪਾਵਣਿਆ ਜੋ ਸੱਚ ਰਾਤੇ ਤਿੰਨ ਸੱਚੀ ਲਿਵ ਲਾਗੀ ਹਰ ਨਾਮ ਸੰਭਾਲੇ ਸੇ ਬੜਪਾਗੀ ਸੱਚੇ ਸ਼ਬਦ ਆਪ ਮਿਲਾਏ ਸਤਸੰਗਤ ਸੱਚ ਗੁਣ ਗਾ ਗਾਵਣਿਆ ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ ਉਹ ਅਗਮਿਅ ਗੋਚਰ ਸ਼ਬਦ ਸੁਧ ਹੋਵੇ ਅੰਦਨ ਸੱਚ ਸ਼ਬਦ ਸਲਾਹੀ ਹੋਰ ਕੋਈ ਨਕੀਮਤ ਪਾਵਣਿਆ ਪੜ ਪੜ ਥਾਕੇ ਸ਼ਾਂਤ ਨਿਆਈ ਤਿਸ਼ਨਾ ਜਾਲੇ ਸੁਧ ਨਕਾਈ ਬਿਖ ਬਿਹਾਜੇ ਬਿਖ ਮੋ ਪਿਆਸੇ ਕੂੜ ਬੋਲ ਬਿਖ ਖਾਵਣਿਆ ਗੁਰਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਏਕੋ ਨਾਮ ਵਰਤੇ ਮਨ ਅੰਤਰ ਗੁਰਪ੍ਰਸਾਦੀ ਪਾਵਣਿਆ ਮਾਜ ਮੁਹੱਲਾ ਤੀਜਾ ਵਨ ਰੂਪ ਵਰਤੇ ਸਭ ਤੇਰੇ ਮਰ ਮਰ ਜੰਮੇ ਫਿਰ ਪਾਵੇ ਕਨੇਰੇ ਤੂੰ ਏਕੋ ਨਿਚਲ ਅਗਮ ਅਪਾਰਾ ਗੁਰਮਤੀ ਬੂਜ ਬਜਾਵਣਿਆ ਓ ਵਾਰੀ ਜੋ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨ ਰੇਖਿਆ ਵਰਨ ਨ ਕੋਈ ਗੁਰਮਤੀ ਆਪ ਬਜਾਵਣਿਆ ਰਹਾਉ ਸਭ ਏਕਾ ਜੋ ਜਾਣੇ ਜੇ ਕੋਈ ਸਤਿਗੁਰ ਸੇਵੈ ਪ੍ਰਗਟ ਹੋਈ ਗੁਰਤ ਪ੍ਰਗਟ ਵਰਤੇ ਸਭ ਥਾਈ ਜੋਤੀ ਜੋਤ ਮਿਲਾ ਬਣਿਆ ਤਿਸ਼ਨਾ ਅਗਨ ਜਲੇ ਸੰਸਾਰਾ ਲੋਭ ਮਾਨ ਬਹੁਤ ਹੰਕਾਰਾ ਮਰ ਮਰ ਜਨਮੇ ਪਤ ਗਵਾਏ ਆਪਣੀ ਬਿਰਥਾ ਜਨਮ ਗਵਾ ਬਣਿਆ ਗੁਰ ਕਾ ਸ਼ਬਦ ਕੁਬਿਰਲਾ ਬੂਜੇ ਆਪ ਮਾਰੇ ਤਾਂ ਤ੍ਰੇ ਬਣ ਸੂਜੇ ਫਿਰ ਉਹ ਮਰੇ ਨਾ ਮਰ ਨਾ ਹੋਵੇ ਸਹਿਜੇ ਸੱਚ ਸਮਾ ਬਣਿਆ ਮਾਇਆ ਮੈਂ ਫਿਰ ਚਿੱਤ ਨ ਲਾਏ ਗੁਰ ਕੇ ਸ਼ਬਦ ਸਦ ਰਹਿ ਸਮਾਏ ਸੱਚ ਸਲਾਹੀ ਸਭ ਕਟਿਅੰਤਰ ਸੱਚੋ ਸੱਚ ਸੁਹਾ ਬਣਿਆ ਸੱਚ ਸਲਾਹੀ ਸਦਾ ਹਜੂਰੇ ਗੁਰ ਕੇ ਸ਼ਬਦ ਰਹਿਆ ਭਰਪੂਰੇ ਗੁਰਪ੍ਰਸਾਦੀ ਸੱਚ ਨਦਰੀ ਆਵੇ ਸੱਚੇ ਹੀ ਸੁਖ ਪਾਵਣਿਆ ਸੱਚ ਮਨ ਅੰਦਰ ਰਿਹਾ ਸਮਾਏ ਸਦਾ ਸੱਚ ਨਿਹਚਲ ਆਵੇ ਨਾ ਜਾਏ ਸੱਚੇ ਲਾਗੇ ਸੋ ਬਣ ਨਿਰਮਲ ਗੁਰਮਤੀ ਸੱਚ ਸਮਾ ਬਣਿਆ ਸੱਚ ਸਲਾਹੀ ਅਵਰ ਨਾ ਕੋਈ ਜਿਤ ਸੇਵੈ ਸਦਾ ਸੁਖ ਹੋਈ ਨਾਨਕ ਨਾਮ ਰਤੇ ਬੇਚਾਰੀ ਸੱਚੋ ਸੱਚ ਕਮਾ ਬਣਿਆ ਮਾਜ ਮੁਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋ ਸਮਾਹੇ ਸਮਾਣੀ ਨਿਰਮਲ ਬਾਣੀ ਹਰ ਸਲਾਹੀ ਜਪ ਹਰਮ ਨਿਰਮਲ ਮੈਲ ਗਵਾ ਬਣਿਆ ਓ ਵਾਰੀ ਜੋ ਵਾਰੀ ਸੁਖਦਾਤਾ ਮਨ ਵਸਾ ਬਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸ਼ਾ ਮਿਟਾ ਬਣਿਆ ਰਹਾ ਨਿਰਮਲ ਨਾਮ ਵਸਿਆ ਮਨਿ ਆਏ ਮੰਤਰ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੇ ਨਿਜ ਸਾਚੇ ਕੇ ਨਿਰਮਲ ਨਾਦ ਵਜਾ ਬਣਿਆ ਨਿਰਮਲ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚੋਂ ਆਪ ਮੂਆ ਤਿੱਥੇ ਮੋਹ ਨਮਾਇਆ ਨਿਰਮਲ ਗਿਆਨ ਧਿਆਨ ਅਤਿ ਨਿਰਮਲ ਨਿਰਮਲ ਬਾਣੀ ਮਨ ਵਸਾ ਬਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਹਉਮੈ ਮੈਂ ਗੁਰ ਸ਼ਬਦ ਦੇ ਤੋਵੇ ਨਿਰਮਲ ਵਾਜੇ ਅਨਹਦ ਤੁਨ ਬਾਣੀ ਦਰ ਸੱਚੇ ਸੋ ਬਾਪਾ ਬਣਿਆ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨੁਆ ਹਰ ਸ਼ਬਦ ਪਰੋਵੇ ਨਿਰਮਲ ਨਾਮ ਲੱਗੇ ਬੜ ਭਾਗੀ ਨਿਰਮਲ ਨਾਮ ਸੁਹਾ ਬਣਿਆ ਸੋ ਨਿਰਮਲ ਜੋ ਸ਼ਬਦ ਏ ਸੋਹੇ ਨਿਰਮਲ ਨਾਮ ਮੰਤਨ ਮੋਹੇ ਸੱਚ ਨਾਮ ਮਲ ਕਦੇ ਨ ਲਾਗੇ ਮੁਖ ਉਜਲ ਸੱਚ ਕਰਾ ਬਣਿਆ ਮਨ ਮੈਲਾ ਹੈ ਦੂਜੇ ਭਾਏ ਮੈਲਾ ਚੌਕਾ ਮੈਲੇ ਥਾਏ ਸੇ ਨਿਰਮਲ ਜੋ ਹਰ ਸਾਚੇ ਪਾਏ ਨਾਨਕ ਨਾਮ ਵਸੇ ਮਨ ਅੰਤਰ ਗੁਰਮੁਖ ਮੈਲ ਚੁਕਾ ਬਣਿਆ ਮੈਲਾ ਚੌਂਕਾ ਮੈਲੇ ਥਾਏ ਮੈਲਾ ਖਾਏ ਫਿਰ ਮੈਲ ਵਧਾਏ ਮਨਮੁਖ ਮੈਲ ਦੁੱਖ ਪਾਵਣ ਮੈਲਾ ਚੌਂਕਾ ਮੈਲੇ ਥਾਏ ਮੈਲਾ ਖਾਏ ਫਿਰ ਮੈਲ ਵਧਾਏ ਮਨਮੁਖ ਮੈਲ ਦੁੱਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸਵਾਏ ਸੇ ਨਿਰਮਲ ਜੋ ਹਰ ਸਾਚੇ ਪਾਏ ਨਾਨਕ ਨਾਮ ਵਸੇ ਮਨ ਅੰਤਰ ਗੁਰਮੁਖ ਮੈਲ ਚੁਕਾ ਬਣਿਆ ਮਾਜ ਮੁਹੱਲਾ ਤੀਜਾ ਗੋਬਿੰਦੀ ਉਜਲ ਉਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉਜਲ ਸਦਾ ਮੁਖ ਸੋਹੇ ਅਤਮ ਉਜਲ ਨਾਮ ਤੇ ਆਵਣਿਆ ਓ ਵਾਰੀ ਜੋ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਹੇ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾ ਗੋਬਿੰਦ ਗਾਵੇ ਸਹਿ ਸੁਪਾਏ ਗੁਰ ਕੈ ਪੈ ਉਜਲ ਹਉਮੈ ਮਿਲ ਜਾਏ ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਮਨੁਆ ਨਾਚੇ ਭਗਤ ਡਰਾਏ ਗੁਰ ਕੈ ਸ਼ਬਦ ਮਨੇ ਮਨ ਮਿਲਾਏ ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸ਼ਬਦੇ ਨਿਰਤ ਕਰਾਵਣਿਆ ਉੱਚਾ ਕੂਕੇ ਤਨੇ ਪਛਾੜੇ ਮਾਇਆ ਮੋਹ ਜੋਹਿਆ ਜਮਕਾਲੇ ਮਾਇਆ ਮੋਹ ਇਸ ਮਨੇ ਨਚਾਏ ਅੰਤਰ ਕਵਟ ਦੁੱਖ ਪਾਵਣਿਆ ਗੁਰਮੁਖ ਭਗਤ ਜਾਂ ਆਪ ਕਰਾਏ ਤਨ ਮਨ ਰਾਤਾ ਸਹਿ ਸੁਪਾਏ ਬਾਣੀ ਵੱਜੇ ਸ਼ਬਦ ਵਜਾਏ ਗੁਰਮੁਖ ਭਗਤ ਥਾਏ ਪਾਵਣਿਆ ਬਹੁਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਨ ਪਿੜ ਬੰਧ ਨਾਚੇ ਦੂਜੇ ਪੈ ਦੁੱਖ ਪਾਵਣਿਆ ਜਿਸੇ ਅੰਤਰ ਪ੍ਰੀਤ ਲੱਗੇ ਸੋ ਮੁਕਤਾ ਇੰਦਰੀ ਵਸ ਸੰਜਮ ਜੁਗਤਾ ਗੁਰ ਕੇ ਸ਼ਬਦ ਸਦਾ ਹਰ ਧਿਆਏ ਇਹ ਹਾ ਭਗਤ ਹਰ ਭਾਵਣਿਆ ਗੁਰਮੁਖ ਭਗਤ ਉਚਾਰੇ ਹੋਈ ਹੋਰ ਭਗਤ ਨਾ ਪਾਏ ਕੋਈ ਨਾਨ ਨਾਮ ਗੁਰ ਭਗਤੀ ਪਾਈਏ ਗੁਰ ਚਰਨੀ ਚਿਤ ਲਾਵਣਿਆ ਮਾਜ ਮੁਹੱਲਾ ਤੀਜਾ ਸੱਚਾ ਸੇਵੀ ਸੱਚ ਸੁਲਾਹੀ ਸੱਚੇ ਨਾ ਦੁੱਖ ਕਬੀ ਨਾਹੀ ਸੁਖਦਾਤਾ ਸੇਵਨ ਸੁਖ ਪਾਇਨ ਗੁਰਮਤਿ ਮਨ ਵਸਾਵਣਿਆ ਆਉਂ ਵਾਰੀ ਜੋ ਵਾਰੀ ਸੁਖ ਸਹਿ ਸਵਾਦ ਲਗਾਵਣਿਆ ਜੋ ਹਰ ਸੇਵੇ ਸੇ ਸਦਾ ਸੋਹੇ ਸੋਭਾ ਸੁਰਤ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਸਹੀ ਭਗਤ ਤੇਰੇ ਮਨ ਪਾਏ ਸੱਚ ਬਾਣੀ ਤੁਧੇ ਸਲਾਹਨ ਰੰਗਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਉ ਤੇਰਾ ਗੁਰਮੁਖ ਮਿਲੇ ਤਾਂ ਚੁੱਕੈ ਫੇਰਾ ਜਾਂ ਤੁਧ ਭਾਵਿਤ ਨਾ ਇੰਡ ਚਾਵੇਂ ਤੂੰ ਆਪੇ ਨਾਉਂ ਜਪਾਵਣਿਆ ਗੁਰਮਤੀ ਹਰ ਮਨ ਵਸਾਇਆ ਹਰ ਸੋਗ ਸਭ ਮੋਹ ਗੁਆਇਆ ਇਕਸ ਸਿਉਂ ਲਿਵ ਲਾਗੀ ਸਦ ਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇਰੇ ਚਾਏ ਭਗਤ ਰੰਗ ਰਾਤੇ ਸਦਾ ਤੇਰੇ ਚਾਏ ਨੌ ਦਿਨ ਨਾ ਵਸਿਆ ਮਨ ਆਏ ਪੂਰੇ ਭਗ ਸਤਿਗੁਰੂ ਪਾਇਆ ਸ਼ਬਦੇ ਮੇਲ ਮਿਲਾ ਬਣਿਆ ਤੂੰ ਦਿਆਲ ਸਦਾ ਸੁਖਦਾਤਾ ਤੂੰ ਆਪੇ ਮੇਲੇ ਗੁਰਮੁਖ ਜਾਤਾ ਤੂੰ ਆਪੇ ਦੇਵੇ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਦ ਸਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਏਕ ਸਿਉ ਮਨ ਰਿਹਾ ਸਮਾਏ ਮਨ ਮਨੀਏ ਮਨੇ ਮਿਲਾਵਣਿਆ ਗੁਰਮੁਖ ਹੋਵੇ ਸੋ ਸਲਾਹੇ ਸੱਚ ਠਾਕੁਰ ਵੇ ਪਰਵਾਹੇ ਨਾਨਕ ਨਾਮ ਵਸੇ ਮਨੇ ਅੰਤਰ ਗੁਰ ਸ਼ਬਦੀ ਹਰ ਮਿਲਾਵਣਿਆ ਮਾਜ ਮੁਹੱਲਾ ਤੀਜਾ ਤੇਰੇ ਪਗ ਸੁਹੇ ਸਾਚੇ ਦਰਬਾਰੇ ਗੁਰ ਕੇ ਸ਼ਬਦ ਨਾਮ ਸਵਾਰੇ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕੈ ਗੁਣੀ ਸਮਾਵਣਿਆ ਹੋ ਵਾਰੀ ਜੋ ਵਾਰੀ ਨਾਮ ਸੁਣ ਮਨ ਵਸਾਵਣਿਆ ਪਰ ਜੋ ਸੱਚਾ ਉੱਚੋ ਉੱਚਾ ਹੋਮੇ ਮਾਰ ਮਿਲਾਵਣਿਆ ਰਹਾਉ ਹਰ ਜੋ ਸੱਚਾ ਸਾਚੀ ਨਾਹੀ ਗੁਰਪ੍ਰਸਾਦੀ ਕਿਸੇ ਮਿਲਾਈ ਗੁਰ ਸ਼ਬਦ ਮਿਲੇ ਸੇ ਵਿਛੜੇ ਨਾਹੀ ਸਹਿਜੇ ਸੱਚ ਸੁਭਾਵਣਿਆ ਤੁਝ ਤੇ ਬਾਹਰ ਕਛੂ ਨਾ ਹੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮਿਲਾਵਣਿਆ ਕਾਵਣ ਗੁਣਵੰਤੀ ਹਰ ਪਾਏ ਪੈ ਪਾਏ ਸ਼ਿੰਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸੱਚ ਵਿਦੇਸ ਸਮਾਵਣਿਆ ਸ਼ਬਦ ਵਿਸਾਰਨ ਤਿਠਾਓ ਨਠਾਓ ਪ੍ਰਮ ਪੂਲੇ ਜੋ ਸੁਣੇ ਕਰ ਕਾਓ ਹਲਤ ਪਲਤ ਨੀ ਦੁਮੇ ਗਵਾਏ ਦੁੱਖੇ ਦੁੱਖ ਵਿਹਾ ਬਣਿਆ ਲਿਖਦਿਆਂ ਲਿਖਦਿਆਂ ਕਾਗਜ਼ ਮਸਕ ਹੋਈ ਦੂਜੇ ਪਾਸੁਖ ਪਾਏ ਨ ਕੋਈ ਕੂੜ ਲਿਖੇ ਤੈਂ ਕੂੜ ਕਮਾਵੇ ਜਲ ਜਾਵੇ ਕੂੜ ਚਿਤ ਲਾਵਣਿਆ ਗੁਰਮੁਖ ਸੱਚੋ ਸੱਚਾ ਲਿਖੇ ਵਿਚਾਰ ਸੇ ਜਨ ਸੱਚੇ ਪਾਵੇ ਮੋਖ ਦੁਆਰ ਸੱਚ ਕਾਗਦ ਕਲਮ ਸਵਾਣੀ ਸੱਚ ਲਿਖ ਸੱਚ ਸਮਾਵਣਿਆ ਮੇਰਾ ਪ੍ਰਭ ਅੰਦਰ ਬੈਠਾ ਵੇਖੇ ਗੁਰਪ੍ਰਸਾਦੀ ਮਿਲੇ ਸੋਈ ਜਨ ਲੇਖੇ ਨਾਨਕ ਨਾਮ ਮਿਲੇ ਵਡਿਆਏ ਪੂਰੇ ਗੁਰ ਤੇ ਪਾਵਣਿਆ ਮਾਜ ਮੁਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਹੋਮੇ ਮੈਂ ਲਾਗੀ ਗੁਰ ਸ਼ਬਦੀ ਖੋਵੇ ਮਨ ਨਿਰਮਲ ਅੰਦਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹਮ ਵਾਰੀ ਜੋ ਵਾਰੀ ਆਪ ਭਗਤ ਕਰਨ ਅਵਰਾਂ ਭਗਤ ਕਰਾਵਣਿਆ ਤਿੰਨ ਭਗਤ ਜਿਨ੍ਹਾਂ ਕੋ ਸਦ ਨਮਸਕਾਰ ਕੀਜੈ ਜੋ ਆਂਦਨ ਹਰ ਗੁਣ ਗਾਵਣਿਆ ਰਹਾ ਆਪੇ ਕਰਤਾ ਕਾਰਨ ਕਰਾਏ ਜਿਤ ਪਾਵੇ ਤਿਤ ਕਾਰੇ ਲਾਏ ਪੂਰੇ ਪਾ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ ਮਨ ਮਰ ਜੀਵੇ ਤਾਂ ਕੁਛ ਪਾਏ ਗੁਰਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿਜ ਸਮਾਵਣਿਆ ਮਾ ਕਰਮ ਕਮਾਵੇ ਮੁਕਤ ਨ ਪਾਏ ਦਸੰਤਰ ਪਵੇ ਦੂਜੇ ਪਾਏ ਖਵਾਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦੇ ਦੁੱਖ ਪਾਵਣਿਆ ਤਾਪਤ ਰਾਖੇ ਠਾਕ ਰਹਾਏ ਗੁਰਪ੍ਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇਹ ਕੂੜ ਲਾਗੇ ਕੂੜੇ ਫੁੱਲ ਪਾਏ ਦੂਜੇ ਪਾ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁਲ ਡੋਬੇ ਕੂੜ ਬੋਲ ਬੇਖਾਵਣਿਆ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ ਪਾਏ ਭਗਤ ਜਾਂ ਹਉਮੈ ਸੋਖੇ ਸਿੱਧ ਸਾਧਕ ਮੋਹਨ ਧਾਰੀ ਰਹੇ ਲਵਲਾਏ ਤਿਨ ਵੀ ਤਨ ਮੈਂ ਮਨ ਨਾ ਦਿਖਾਵਣਿਆ ਆਪ ਕਰਾਏ ਕਰਤਾ ਸੋਈ, ਹੋਰ ਕਿਕਰੇ ਕੀਤੇ ਕਿਆ ਹੋਈ। ਨਾਨਕ ਜਿਸ ਨਾਮ ਦੇਵੇ ਸੋ ਲੇਵੇ, ਨਾਮੋ ਮਨ ਵਸਾਵਣਿਆ। ਮਾਝ ਮਹੱਲਾ ਤੀਜਾ। ਇਸ ਗੁਫਾ ਮੇ ਖੁਟ ਭੰਡਾਰਾ, ਤਿਸ ਬਿਜ ਵਸੇ ਹਰ ਲਾਖੇ ਅਪਾਰਾ। ਆਪੇ ਗੁਰ ਪ੍ਰਗਟ ਹੈ, ਆਪੇ ਗੁਰ ਸ਼ਬਦੀ ਆਪ ਬਿਜਾਵਣਿਆ। ਹਉ ਵਾਰੀ ਜੋ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ। ਅੰਮ੍ਰਿਤ ਨਾਮ ਮਹਾਰਸ ਮਿੱਠਾ, ਗੁਰਮਤੀ ਅੰਮ੍ਰਿਤ ਪਿਆਵਣਿਆ। ਰਹਾਉ ਓਮੇ ਵਾਰ ਬਜਰ ਕਪਾੜ ਖੁਲਾਇਆ, ਨਾਮ ਮੂਲ ਗੁਰ ਪ੍ਰਸਾਦੀ ਪਾਇਆ। ਬਿਨ ਸ਼ਬਦੇ ਨਾਮ ਨ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ। ਗੁਣ ਗਿਆਨ ਅੰਜਨ ਸਚ ਨੇਤਰੀ ਪਾਇਆ, ਅੰਤਰ ਚੰਨ ਅਗਿਆਨ ਅੰਧੇਰ ਗਵਾਇਆ। ਜੋਤੀ ਜੋਤ ਮਿਲੀ ਮਨ ਮਾਨਿਆ, ਹਰ ਦਰ ਸੋਭਾ ਪਾਵਣਿਆ। ਸੀਰੋ ਪਾਲਣ ਕੋ ਬਾਹਰ ਜਾਏ, ਨਾਮ ਨ ਲਹੇ ਬਹੁਤ ਬੇਗਾਰ ਦੁੱਖ ਪਾਏ। ਮਨਮੁਖ ਅੰਦੇ ਸੂਝੇ ਨਾਹੀਂ, ਫਿਰ ਘਿਰ ਆਏ ਗੁਰਮੁਖ ਵਤ ਪਾਵਣਿਆ। ਗੁਰਪ੍ਰਸਾਦੀ ਸੱਚਾ ਹਰ ਪਾਏ, ਮੰਤਨ ਵੇਖੇ ਹਉਮੈ ਮੈਲ ਜਾਏ। ਬੈਸ ਸਥਾਨ ਸਦ ਹਰ ਗੁਣ ਗਾਵੇ, ਸੱਚੇ ਸ਼ਬਦ ਸਮਾਵਣਿਆ। ਨੌਂਦਰ ਠਾਕੇ ਤਪਤ ਰਹਾਏ, ਦਸਵੇਂ ਨਿਜ ਕਰਵਾਸਾ ਪਾਏ। ਉੱਥੇ ਅਨਹਦ ਸ਼ਬਦ ਵਜੇ, ਦਿਨ ਰਾਤੇ ਗੁਰਮਤੀ ਸ਼ਬਦ ਸੁਣਾਵਣਿਆ। ਬਿਨ ਸ਼ਬਦੇ ਅੰਤਰਿਆ ਨੇਰਾ, ਨਾ ਵਸਤ ਲਹੇ ਨਾ ਚੂਕੈ ਫੇਰਾ। ਸਤਿਗੁਰ ਹਦ ਕੁੰਜੀ, ਹੋਰ ਸਦਰ ਖੁੱਲ੍ਹੇ ਨਾਹੀਂ, ਗੁਰਪੂਰੈ ਭਾਗ ਮਿਲਾਵਣਿਆ। ਗੁਰ ਪ੍ਰਗਟ ਤੂੰ ਸੁਭਨੀ ਥਾਈ, ਗੁਰਪ੍ਰਸਾਦੀ ਮਿਲ ਸੋਝੀ ਪਾਈ। ਨਾ ਨਾਨਕ ਨਾਮ ਸਲਾਹੀ, ਸਦਾ ਤੂੰ ਗੁਰਮੁਖ ਮਨ ਵਸਾਵਣਿਆ। ਮਾਝ ਮਹੱਲਾ ਤੀਜਾ। ਗੁਰਮੁਖ ਮਿਲੇ ਮਿਲਾਏ, ਆਪੇ ਕਾਲ ਨ ਜੋਹੇ ਦੁੱਖ ਨਾ ਸੰਤਾਪੇ। ਹਉਮੈ ਮਾਰ ਬੰਧਨ ਸਭ ਤੋੜੇ, ਗੁਰਮੁਖ ਸ਼ਬਦ ਸੁਹਾਵਣਿਆ। ਹਉ ਵਾਰੀ ਜੋ ਵਾਰੀ ਹਰ ਹਰ ਨਾਮ ਸੁਹਾਵਣਿਆ। ਗੁਰਮੁਖ ਗਾਵੇ ਗੁਰਮੁਖ ਨਾਚੇ, ਹਰ ਸੇਤੀ ਚਿਤ ਲਾਵਣਿਆ। ਰਹਾ ਗੁਰਮੁਖ ਜੀਵੈ ਮਰੇ ਪ੍ਰਵਾਣ, ਆਰਜਨ ਅਸ਼ੀਜੇ ਸ਼ਬਦ ਪਛਾਣ। ਗੁਰਮੁਖ ਮਰੇ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ। ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ। ਆਪ ਤਰੇ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸਵਾਰਣਿਆ। ਗੁਰਮੁਖ ਦੁੱਖ ਕਦੇ ਨਾ ਲਗੈ ਸਰੀਰ, ਗੁਰਮੁਖ ਹੋਮੇ ਚੂਕੈ ਫੀਰ। ਗੁਰਮੁਖ ਮਨ ਨਿਰਮਲ ਫਿਰ ਮੈਲ ਨ ਲਾਗੇ, ਗੁਰਮੁਖ ਸਹਿਜ ਸਮਾਵਣਿਆ। ਗੁਰਮੁਖ ਨਾਮ ਮਿਲੇ ਵਡਿਆਈ, ਗੁਰਮੁਖ ਗੁਣ ਗਾਵੇ ਸੋਭਾ ਪਾਈ। ਸਦਾ ਆਨੰਦ ਰਹੇ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ। ਮਨਮੁਖੀ ਅੰਦਨ ਸ਼ਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ। ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦੇ, ਭਗਤ ਕਰਾਵਣਿਆ। ਬਾਜ ਗੁਰੂ ਹੈ ਆਂਦੇ ਅੰਧਾਰਾ, ਜਮਕਾਰ ਗ੍ਰੰਠੇ ਕਰੇ ਪੁਕਾਰਾ। ਅੰਦਰ ਰੋਗੀ ਬਿਸ਼ਟਾ ਕੇ ਕੀੜੇ ਬਿਸ਼ਟਾ, ਮੈਂ ਦੁਖ ਪਾਵਣਿਆ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੇ ਉੱਠਾ ਆਪ ਆਏ। ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮਹੱਲਾ ਤੀਜਾ। ਏਕਾ ਜੋ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ। ਆਪੇ ਫਰਕ ਕੀ ਧੁਨ ਕਟਿ ਅੰਤਰੇ, ਆਪੇ ਬਣਤ ਬਣਾਵਣਿਆ। ਹਉ ਵਾਰੀ ਜੋ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ। ਵਾਜਗੁਰੂ ਕੋ ਸਹਿਜ ਨ ਪਾਏ, ਗੁਰਮੁਖ ਸਹਿਜ ਸਮਾਵਣਿਆ। ਰਹਾ ਤੂੰ ਆਪੇ ਸੋਹੇ, ਆਪੇ ਜਗ ਮੋਹੇ। ਤੂੰ ਆਪੇ ਨਜ਼ਰੀ ਜਗਤ ਪਰੋਹੇ, ਤੂੰ ਆਪੇ ਦੁੱਖ ਸੁਖ ਦੇਵੇਂ ਕਰਤੇ। ਗੁਰਮੁਖ ਹਰ ਦੇਖਾ ਬਣਿਆ, ਆਪੇ ਕਰਤਾ ਕਰੇ ਕਰਾਏ। ਆਪੇ ਸ਼ਬਦ ਗੁਰ ਮਨ ਵਸਾਏ, ਸ਼ਬਦੇ ਉਪਜੇ ਅੰਮ੍ਰਿਤ ਬਾਣੀ, ਗੁਰਮੁਖ ਆਖ ਸੁਣਾ ਬਣਿਆ। ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ। ਸਦਾ ਮੁਕਤ ਆਪੇ ਹੈ ਸੱਚਾ, ਆਪੇ ਲੱਖ ਲਖਾ ਬਣਿਆ। ਆਪੇ ਮਾਇਆ ਆਪੇ ਛਾਇਆ, ਆਪੇ ਮੋਹ ਸਭ ਜਗਤੋਂ ਪਾਇਆ। ਆਪੇ ਗੁਣਦਾਤਾ ਗੁਣ ਗਾਵੇ, ਆਪੇ ਆਖ ਸੁਣਾ ਬਣਿਆ। ਆਪੇ ਕਰੇ ਕਰਾਏ, ਆਪੇ ਆਪੇ ਥਾਪਿਓ ਥਾਪੇ। ਆਪੇ ਤੁਝ ਤੇ ਬਾਹਰ ਕਛੂ ਨਾ ਹੋਵੇ, ਤੂੰ ਆਪੇ ਘਾਰੇ ਲਾ ਬਣਿਆ। ਆਪੇ ਮਾਰੇ ਆਪ ਜਵਾਏ, ਆਪੇ ਮੇਲੇ ਮੇਲ ਮਿਲਾਏ। ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾ ਬਣਿਆ। ਆਪੇ ਉੱਚਾ ਉੱਚੋ ਹੋਈ, ਜਿਸ ਆਪ ਵਿਖਾ ਲੈ ਸੋ ਵੇਖੇ ਕੋਈ। ਨਾਨਕ ਨਾਮ ਵਸੇ ਕਟੇ ਅੰਤਰ, ਆਪੇ ਵੇਖ ਵਿਖਾਲਣਿਆ। ਮਾਝ ਮਹੱਲਾ ਤੀਜਾ। ਮੇਰਾ ਪ੍ਰਭੁਰ ਪੂਰਿਆ ਸਭ ਥਾਈ, ਗੁਰਪ੍ਰਸਾਦੀ ਕਰ ਹੀ ਮੈਂ ਪਾਈ। ਸਦਾ ਸਰੇ ਵੀ ਇੱਕ ਮਨ ਧਿਆਈ, ਗੁਰਮੁਖ ਸੱਚ ਸਮਾਵਣਿਆ। ਆਉਂ ਵਾਰੀ ਜੋ ਵਾਰੀ ਜਗਜੀਵਨ ਮਨ ਵਸਾਵਣਿਆ ਹਰ ਜਗਜੀਵਨ ਨਿਰਭਉ ਦਾਤਾ ਗੁਰਮੁਖ ਸਹਿ ਸਮਾਵਣਿਆ ਰਹਾਉ। ਕਰਮੇ ਧਰਤੀ ਤੌਲ ਪੁਤਾਲਾ ਕਰੀ ਮੈਂ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੇ ਸੁਖਦਾਤਾ ਗੁਰਮੁਖ ਸਹਿ ਸਮਾਵਣਿਆ। ਕਾਇਆ ਅੰਦਰ ਹਉਮੈ ਮੇਰਾ ਜੰਮਣ ਮਰ ਨ ਚੁੱਕੈ ਫੇਰਾ ਗੁਰਮੁਖ ਹੋਵੇ ਸੋ ਹਉਮੈ ਮਾਰੇ ਸੱਚੋ ਸੱਚ ਧਿਆਵਣਿਆ। ਕਾਇਆ ਅੰਦਰ ਪਾਪ ਪੁੰਨ ਦੋਏ ਪਾਈ ਦੋਹੀ ਮਿਲ ਕੇ ਸਿਸ਼ਟ ਪਾਈ ਦੋਵੇਂ ਮਾਰ ਜਾਏ ਇਕਤ ਕਰੇ ਆਵੇ ਗੁਰਮੁਖ ਸਹਿ ਸਮਾਵਣਿਆ। ਕਰ ਹੀ ਮਾਹੇ ਦੂਜੇ ਭਾਏ ਅਨੇਰਾ ਚੰਨ ਹੋਵੇ ਛੋਡੇ ਹਉਮੈ ਮੇਰਾ ਪ੍ਰਗਟ ਸ਼ਬਦ ਸਦਾ ਹੈ ਸੁਖਦਾਤਾ ਅੰਦਨ ਨਾਮ ਧਿਆਵਣਿਆ। ਅੰਤਰ ਜੋ ਪ੍ਰਗਟ ਪਸਾਰਾ ਗੁਰਸਾਖੀ ਮਿਟਿਆ ਅੰਧਿਆਰਾ ਕਮਲ ਵਿਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ। ਅੰਦਰ ਮੈਂ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਬਣ ਜੇ ਸਦਾ ਵਪਾਰੀ ਲਾਹਾ ਨਾਮ ਸਦ ਪਾਵਣਿਆ। ਆਪੇ ਵਤ ਰਾਖੇ ਆਪੇ ਦੇ ਗੁਰਮੁਖ ਬਣ ਜੇ ਕੇਈ ਕੇ ਨਾਨਕ ਜਿਸ ਨਦ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ। ਮਾਜ ਮਹੱਲਾ ਤੀਜਾ ਹਰਿਆਪੇ ਮੇਲੇ ਸੇਵਕ ਰਾਏ ਗੁਰ ਕੇ ਸਦ ਪਾ ਦੂਜਾ ਜਾਏ ਹਰ ਨਿਰਮਲ ਸਦਾ ਗੁਣਦਾਤਾ ਹਰ ਗੁਣ ਮੈਂ ਆਪ ਸਮਾਵਣਿਆ। ਹਉ ਵਾਰੀ ਜੋ ਵਾਰੀ ਸੱਚ ਸੱਚਾ ਹਿਰਦ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹਾ। ਆਪੇ ਗੁਰਦਾਤਾ ਕਰਮ ਬਿਦਾਤਾ ਸੇਵਕ ਸੇਵੇ ਗੁਰਮੁਖ ਹਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੇ ਗੁਰਮਤਿ ਹਰ ਰਸ ਪਾਵਣਿਆ। ਇਸ ਗੁਫਾ ਮੇ ਇੱਕ ਥਾਨ ਸੁਹਾਇਆ ਪੂਰੇ ਗੁਰ ਹਉਮੈ ਭਰਮ ਚੁਕਾਇਆ ਅੰਦਰ ਨਾਮ ਸਲਾਹਣ ਰੰਗਰਾਤੇ ਗੁਰ ਕਿਰਪਾ ਤੇ ਪਾਵਣਿਆ। ਗੁਰ ਕੇ ਸ਼ਬਦ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੇ ਮੁਰਾਰੇ ਹਰ ਗੁਣ ਗਾਵੇ ਸ਼ਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ। ਜਮ ਜਗਾਤੀ ਦੂਜੇ ਭਾਇ ਕਰ ਲਾਏ ਨਾਮੋ ਭੂਲੇ ਦੇ ਸੁਜਾਏ ਘੜੀ ਮੋਹਤ ਕਾਲੇ ਖਾਲੇ ਵੇਰ ਤਿਉ ਮਾਸਾ ਤੋਲ ਕਢਾ ਬਣਿਆ। ਪੇੜੇ ਪ੍ਰਚੇਤੇ ਨਾਹੀ ਦੂਜੇ ਮੁੱਠੀ ਰੋਵੇ ਤਾਹੀ ਖਰੀ ਕੁਆਲਿਓ ਕਰੂਪ ਕੁਲੱਖਣੀ ਸੁਪਨੇ ਪਿਰ ਨਹੀਂ ਪਾਵਣਿਆ। ਪੇੜੇ ਪਿਰ ਮਨ ਵਸਾਇਆ ਪੂਰੇ ਗੁਰਹਾ ਦੂਰ ਦਿਖਾਇਆ ਕਾਮਣ ਪਿਰ ਰਾਖਿਆ ਕੰਠਲਾਏ ਸ਼ਬਦੇ ਪਿਰ ਰਾਵੇ ਸੇ ਸੁਹਾਵਣਿਆ। ਆਪੇ ਦੇਵੈ ਸਦ ਬੁਲਾਏ ਆਪਣਾ ਨਾਉ ਮਨ ਵਸਾਏ ਨਾਨਕ ਨਾਮ ਮਿਲੇ ਵਡਿਆਈ ਅੰਦਰ ਸਦਾ ਗੁਣ ਗਾਵਣਿਆ। ਮਾਜ ਮਹੱਲਾ ਤੀਜਾ ਉਤਮ ਜਨਮ ਸਥਾਨ ਹੈ ਵਾਸਾ ਸਤਿਗੁਰ ਸੇਵੇ ਕਰ ਮਾਹੇ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮੰਤ ਬਿਤਾਵਣਿਆ। ਹਉ ਵਾਰੀ ਜੋ ਵਾਰੀ ਪੜ ਬੁਝ ਮਨ ਵਸਾਵਣਿਆ ਗੁਰਮੁਖ ਪੜੇ ਹਰ ਨਾਮ ਸਲਾਹੇ ਦਰ ਸੱਚੇ ਸੋਭਾ ਪਾਵਣਿਆ ਰਹਾ। ਅਲਾਖ ਪਿਉ ਹਰ ਰਿਹਾ ਸਮਾਏ ਪਾਇ ਨ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਪੇਟੇ ਨਦਰੀ ਮੇਲ ਮਿਲਾਵਣਿਆ। ਦੂਜੇ ਪਾਏ ਪੜੇ ਨਹੀਂ ਬੂਝੇ ਤੇ ਬਦ ਮਾਇਆ ਕਾਰਨ ਲੂਝੇ ਤੇ ਬਦ ਬੰਧਨ ਟੂਟੇ ਗੁਰ ਸ਼ਬਦੀ ਗੁਰ ਸ਼ਬਦੀ ਮੁਕਤ ਕਰਾਵਣਿਆ। ਇਹ ਮਨ ਚੰਚਲ ਵਸ ਨ ਆਵੇ ਦੁਬਦਾ ਲਾਗੇ ਦਹਿ ਦਿਸਤਾਵੇ ਬਿਖਕ ਕੀੜਾ ਬਿਖ ਮੇ ਰਾਤਾ ਬਿਖੀ ਮਹੇ ਪਚਾਵਣਿਆ। ਹਉ ਹਉ ਕਰੇ ਤੈ ਆਪ ਜਣਾਏ ਬਹੁ ਕਰਮ ਕਰੇ ਕੁਛ ਥਾਂ ਨ ਪਾਏ ਤੁਸਦੇ ਬਾਹਰ ਕਛੂ ਨਾ ਹੋਵੇ ਬਖਸ਼ੇ ਸ਼ਬਦ ਸੁਹਾਵਣਿਆ। ਉਪਾ ਉਪਜੇ ਪਚੇ ਹਰਬੂਜੇ ਨਾਹੀ ਅੰਦਰ ਦੂਜੇ ਭਾਏ ਪੁਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪੁਛਤਾਵਣਿਆ। ਪਰ ਪਰਦੇਸ਼ ਸ਼ਿੰਗਾਰ ਬਣਾਏ ਮਨਮੁਖ ਅੰਧ ਐਸੇ ਕਰਮ ਕਮਾਏ ਹਲਤਨ ਸੋਭਾ ਪਲਤ ਨ ਢੋਈ ਬਿਰਥਾ ਜਨਮ ਗਵਾਵਣਿਆ। ਹਰ ਕੇ ਨਾਮ ਕਿਨ ਵਿਰਲੇ ਜਾਤਾ ਪੂਰੇ ਗੁਰ ਕੇ ਸ਼ਬਦ ਪਛਾਤਾ ਅੰਧਨ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ। ਤਮੈ ਵਰਤੇ ਇੱਕੋ ਸੋਈ ਗੁਰਮੁਖ ਬਿਰਲਾ ਬੂਝੇ ਕੋਈ ਨਾਨਕ ਨਾਮ ਰਤੇ ਜਨ ਸੋਹੇ ਕਰ ਕਿਰਪਾ ਆਪ ਮਿਲਾ ਬਣਿਆ। ਮਾਜ ਮਹੱਲਾ ਤੀਜਾ ਮਨ ਪੜੇ ਪੰਡਿਤ ਕਹਾਵੇ ਦੂਜੇ ਪਾਏ ਮਹਾ ਦੁੱਖ ਪਾਵੇ ਵਿਖਿਆ ਮਾਤੇ ਕੇ ਸੂਝੇ ਨਾਹੀ ਫਿਰ ਫਿਰ ਜੂਨੀ ਆਵਣਿਆ। ਹਉ ਵਾਰੀ ਜੋ ਵਾਰੀ ਹਉਮੈ ਮਾਰ ਮਿਲਾਵਣਿਆ ਗੁਰਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪਿਆ ਬਣਿਆ ਰਹਾ। ਵੇਦ ਪੜ੍ਹੇ ਹਰ ਰਸ ਨਹੀਂ ਆਇਆ, ਬਾਦ ਵਖਾਣੇ ਮੋਹੇ ਮਾਇਆ, ਅਗਿਆਨ ਮੱਤੀ ਸਦਾ ਦਿਆਰਾ, ਗੁਰਮੁਖ ਬੂਝ ਹਰ ਗਾਵਣਿਆ, ਕੱਥੋ ਕਥੀਏ ਸ਼ਬਦ ਸੁਹਾਵੇ, ਗੁਰਮਤੀ ਮਨ ਸੱਚੋ ਪਾਵੇ, ਸੱਚੋ ਸੱਚ ਰਵੇ ਦਿਨ ਰਾਤੀ, ਇਹ ਮਨ ਸੱਚ ਰੰਗਾ ਬਣਿਆ, ਜੋ ਸੱਚ ਰੱਤੇ ਤਿਨ ਸੱਚੋ ਭਾਵੇ, ਆਪੇ ਦੇ ਨ ਪਛੋ ਤਾਵੇ, ਗੁਰ ਕੇ ਸ਼ਬਦ ਸਦਾ ਸੱਚ ਜਾਤਾ, ਮਿਲ ਸੱਚੇ ਸੁਖ ਪਾ ਬਣਿਆ, ਕੂੜ

मन बसावणिया, ਹਉ ਵਾਰੀ ਜੋ ਵਾਰੀ ਹਰ ਰਸ ਚੱਖ ਸਾਧ ਪਾਵਣਿਆ, ਹਰ ਰਸ ਚੱਖੇ ਸੇ ਜਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਹਾਉ। ਸੋ ਨੇ ਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤੱਤ ਗਿਆਨ ਹਉਮੈ ਮਾਰੇ, ਨਾ ਪਦਾਰਥ ਨਾ ਦਿਨ ਪਾਏ, ਤ੍ਰੈਗੁਣ ਮੇਟ ਸਮਾਵਣਿਆ। ਹਉਮੈ ਕਰੈ ਨਿਹ ਕਰਮੀ ਨਾ ਹੋਵੇ, ਗੁਰ ਪ੍ਰਸਾਦੀ ਹਉਮੈ ਖੋਵੇ, ਅੰਤਰ ਵੇਖ ਸਦਾ ਆਪ ਵਿਚਾਰੇ, ਗੁਰ ਸ਼ਬਦੀ ਗੁਣ ਗਾਵਣਿਆ। ਹਰਸਦ ਸਾਗਰ ਨਿਰਮਲ ਸੋਈ, ਸੰਤ ਚੁੰਗੇ ਨਿਤ ਗੁਰਮੁਖ ਹੋਈ, ਇਸ਼ਨਾਨ ਕਰੇ ਸਦਾ ਦਿਨ ਰਾਤੀ, ਹਉਮੈ ਮੈਲ ਚੁਕਾਵਣਿਆ। ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰ ਵਸੇ ਹਉਮੈ ਮਾਰ, ਐਨਸ ਪ੍ਰੀਤ ਸ਼ਬਦ ਸਾਚੇ, ਹਰ ਸਰ ਪਾਸਾ ਪਾਵਣਿਆ। ਮਨਮੁਖ ਸਦਾ ਬਗਮੈਲਾ, ਹਉਮੈ ਮੁਲ ਲਾਈ, ਇਸ਼ਨਾਨ ਕਰੇ ਪਰ ਮੈਲ ਨ ਜਾਈ, ਜੀਤ ਮਰੇ ਗੁਰ ਸ਼ਬਦ ਵਿਚਾਰੇ, ਹਉਮੈ ਮੈਲ ਚੁਕਾਵਣਿਆ। ਰਤਨ ਪਦਾਰਥ ਘਰਤੇ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ, ਗੁਰਪ੍ਰਸਾਦ ਮਿਟਿਆ ਅੰਧਿਆਰਾ, ਕਟ ਚਾਨਣੇ ਆਪ ਪਛਾਨਣਿਆ। ਆਪ ਆਏ ਤੈਂ ਆਪੇ ਵੇਖੇ, ਸਤਿਗੁਰ ਸੇਵੇ ਸੋ ਜਨ ਲੇਖੇ, ਨਾਨਕ ਨਾਮ ਵਸੇ ਕਟੇ ਅੰਤਰ, ਗੁਰ ਕਿਰਪਾ ਤੇ ਪਾਵਣਿਆ। ਮਾਜ ਮਹੱਲਾ ਤੀਜਾ। ਮਾਇਆ ਮੋਹ ਜਗਤ ਸੁਭਾਇਆ, ਤ੍ਰੈਗਣ ਦੀ ਸੇ ਮੋਹੇ ਮਾਇਆ, ਗੁਰਪ੍ਰਸਾਦੀ ਕੋ ਬਿਰਲਾ ਬੁੱਝੇ, ਚੌਥੇ ਪਦ ਲਿਵਲਾ ਬਣਿਆ। ਹਉ ਵਾਰੀ ਜੋ ਵਾਰੀ ਮਾਇਆ ਮੋਹ ਸ਼ਬਦ ਜਲਾ ਬਣਿਆ, ਮਾਇਆ ਮੋਹ ਜਲਾਏ ਸੋ ਹਰ ਸਿਉ ਚਲਾਏ, ਹਰ ਦਰ ਬੈਲੀ ਸੋ ਬਾਪਾ ਬਣਿਆ ਰਹਾ। ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਨ ਸ਼ਾਸਤ ਜਿਹਨੇ ਉਪਾਇਆ, ਕਾਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁੱਖ ਪਾਵਣਿਆ। ਤਿਸ ਵਿੱਚ ਗਿਆਨ ਰਤਨਿਕ ਪਾਇਆ, ਗੁਰ ਪ੍ਰਸਾਦੀ ਮਨ ਵਸਾਇਆ, ਜਤ ਸਤ ਸੰਜਮ ਸੱਚ ਕਮਾਵੇ, ਗੁਰਪੂਰੈ ਨਾਮ ਤਿਆ ਬਣਿਆ। ਪੇੜੇ ਧਨ ਭਰਮ ਭੁਲਾਣੀ, ਦੂਜੇ ਲਾਗੀ ਫਿਰ ਪੱਛੋ ਤਾਣੀ, ਹਲਤ ਪਲ ਦੋਵੇਂ ਗਵਾਏ, ਸੁਪਨੇ ਸੁੱਖ ਨ ਪਾਵਣਿਆ। ਪੇੜੇ ਧਨ ਕੰਤ ਸੰਭਾਲੇ, ਗੁਰਪ੍ਰਸਾਦੀ ਵੇਖੇ ਨਾਲੇ, ਫਿਰ ਕੇ ਸਹਿਜ ਰਹੇ ਰੰਗ ਰਾਤੀ, ਸ਼ਬਦ ਸ਼ਿੰਗਾਰ ਬਣਾ ਬਣਿਆ। ਸਫਲ ਜਨਮ ਜਨਾ ਸਤਿਗੁਰ ਪਾਇਆ, ਦੂਜਾ ਪਾ ਗੁਰ ਸ਼ਬਦ ਜਲਾਇਆ, ਏਕੋ ਰਵ ਰਿਹਾ ਕਟੇ ਅੰਤਰ, ਮੇਰ ਸਤਸੰਗਤ ਹਰ ਗੁਣ ਗਾ ਬਣਿਆ। ਸਤਿਗੁਰ ਨਾ ਸੇਵੇ ਸੋ ਕਾਹੇ ਆਇਆ, ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ, ਮਨਮੁਖ ਨਾਮ ਚਿੱਤ ਨ ਆਵੈ, ਬਿਨਾ ਮੈਂ ਦੁੱਖ ਬਹੁਤ ਦੁੱਖ ਪਾ ਬਣਿਆ। ਜਿਨਸੇ ਸਾਜੀ ਸੋਈ ਜਾਣੇ, ਆਪੇ ਮੇਲੇ ਸ਼ਬਦ ਪਛਾਣੇ, ਨਾਨਕ ਨਾ ਮਿਲਿਆ ਤਿੰਨ ਜਨ ਕੋ, ਜਿਨ ਤੁਰ ਮਸਤਕ ਲੇਖ ਲਿਖਾ ਬਣਿਆ। ਮਾਜ ਮਹੱਲਾ ਚੌਥਾ। ਆਦਿ ਪੁਰਖ ਅਪਨ ਪਰੇ ਆਪੇ, ਆਪੇ ਥਾਪੇ ਥਾਪਿਓ ਥਾਪੇ, ਸਮੈ ਵਰਤੇ ਏਕੋ ਸੋਈ, ਗੁਰਮੁਖ ਸੋਭਾ ਪਾਵਣਿਆ। ਹਉ ਵਾਰੀ ਜੋ ਵਾਰੀ ਨਿਰੰਕਾਰੀ ਨਾਮ ਤੇ ਆਵਣਿਆ, ਤਿਸ ਰੂਪ ਨਰੇਖਿਆ ਕੜਕੜ ਦੇਖਿਆ, ਗੁਰਮੁਖ ਲੱਖ ਲਿਖਾਵਣਿਆ ਰਹਾ। ਤੂੰ ਦਿਆਲ ਕਿਰਪਾ ਸੋਈ, ਤੁਧ ਬਿਨ ਦੂਜਾ ਅਵਰਨ ਕੋਈ, ਗੁਰਪ੍ਰਸਾਦ ਕਰੇ ਨਾਮ ਦੇਵੇ, ਨਾਮੇ ਨਾਮ ਸਮਾਵਣਿਆ। ਤੂੰ ਆਪੇ ਸੱਚਾ ਸਿਰਜਣਹਾਰਾ, ਭਗਤੀ ਭਰੇ ਤੇਰੇ ਭੰਡਾਰਾ, ਗੁਰਮੁਖ ਨਾਮ ਮਿਲੇ ਮਨ ਭੀਜੇ, ਸਹਿਜ ਸਮਾਧ ਲਗਾਵਣਿਆ। ਅੰਦਨ ਗੁਣ ਗਾਵਾਂ ਪਿਪ ਤੇਰੇ, ਤੁਧ ਸਲਾਹੀ ਪ੍ਰੀਤ ਮੇਰੇ, ਤੁਧ ਬਿਨੇ ਅਵਨ ਕੋਈ ਜਾਚਾਂ, ਗੁਰਪ੍ਰਸਾਦੀ ਤੂੰ ਪਾਵਣਿਆ। ਅਗਮ ਗੋਚਰ ਮਿਤ ਨਹੀਂ ਪਾਈ, ਆਪਣੀ ਕਿਰਪਾ ਕਰੇ ਤੂੰ ਲਹਿ ਮਲਾਈ, ਪੂਰੇ ਗੁਰ ਕੇ ਸ਼ਬਦ ਤੇ ਆਈਏ, ਸ਼ਬਦ ਸੇਵ ਸੁਖ ਪਾਵਣਿਆ। ਰਸਨਾ ਗੁਣਵੰਤੀ ਗੁਣ ਗਾਵੈ, ਨਾਮ ਸਲਾਹੇ ਸੱਚੇ ਪਾਵੇ, ਗੁਰਮੁਖ ਸਦਾ ਰਹੇ ਰੰਗ ਰਾਤੀ, ਮਿਲ ਸੱਚੇ ਸੋਭਾ ਪਾਵਣਿਆ। ਮਨਮੁਖ ਕਰਮ ਕਰੇ ਅਹੰਕਾਰੀ, ਜੂਏ ਜਨਮ ਸਭ ਬਾਜੀ ਹਾਰੀ, ਅੰਤਰ ਲੋਭ ਮਹਾਂ ਗੁਬਾਰਾ, ਫਿਰ ਫਿਰਿਆ ਬਣ ਜਾ ਬਣਿਆ। ਆਪੇ ਕਰਤਾ ਦੇਵੜੀ ਆਈ, ਜਿਨ ਕੋ ਆਪ ਲਿਖਤ ਤੁਰ ਪਾਈ, ਨਾਨਕ ਨਾਮ ਮਿਲੇ ਪਉ ਪੰਜਨ, ਗੁਰ ਸ਼ਬਦੀ ਸੁਖ ਪਾਵਣਿਆ। ਮਾਜ ਮਹੱਲਾ ਪੰਜਵਾਂ। ਘਰ ਪਹਿਲਾ। ਅੰਤਰ ਲੱਖ ਨਜਾਈ ਲਖਿਆ, ਨਾਮ ਰਤਨ ਲੈ ਗੁੱਜਾ ਰੱਖਿਆ, ਅਗਮੇ ਅਗੋਚਰ ਸਭ ਤੇ ਉੱਚਾ, ਗੁਰ ਕੇ ਸ਼ਬਦ ਲਿਖਾਵਣਿਆ। ਹਉ ਵਾਰੀ ਜੋ ਵਾਰੀ ਕਲਮੇ ਨਾਮ ਸੁਣਾਵਣਿਆ, ਸੰਤ ਪਿਆਰੇ ਸੱਚੇ ਤਾਰੇ ਬੜਪਾ।

ਸਾਧਕ ਸਿੱਧ ਜਿਸੇ ਕੋ ਫਿਰਦੇ ਬ੍ਰਹਮੇਂਦਰ ਤੇ ਆਇਨ ਹਿਰਦੇ ਕੋਟੀ ਤੀਸਾ ਖੋਜੇ ਤਾਂ ਕੋ ਗੁਰਮਿਲ ਹਿਰਦੇ ਗਾਵੜਿਆ ਆਠ ਪੈਰ ਤੁਧ ਜਾਪੇ ਭਵਨਾ ਧਰਤੀ ਸੇਵਕ ਪਾਇਕ ਚਰਨਾ ਖਾਣੀ ਬਾਣੀ ਸਰਬਨ ਵਾਸੀ ਸਭਨਾ ਕੇ ਮਨ ਪਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੇ ਪੂਰੇ ਗੁਰ ਕੇ ਸ਼ਬਦ ਸਿਆਪੇ ਦਿਨ ਪੀਆ ਸੇਈ ਤਪਤਾਸੇ ਸੱਚੇ ਸੱਚ ਅਗਾ ਬਣਿਆ ਤਿਸ ਕਰ ਸਹਿਜਾ ਸੋਈ ਸੁਹੇਲਾ ਨੰਦ ਬੂੰਦ ਬੂੰਦ ਕਰੇ ਸਦਕੇਲਾ ਸੋ ਧਨਵੰਤਾ ਸੋ ਬੜਸ਼ਾਹ ਜੋ ਗੁਰ ਚਰਨੀ ਮਨ ਲਾ ਬਣਿਆ ਪਹਿਲੋਂ ਦੇ ਤੈ ਜੰਤ ਸੰਭਾਹਾ ਪਿੱਛੋਂ ਦੇ ਤੈ ਜੰਤ ਉਪਾਹਾ ਤੁਰ ਜੇ ਵੜਦਾਤਾ ਅਵਰ ਨ ਸੁਆਮੀ ਲਵੇ ਨ ਕੋਈ ਲਾਵਣਿਆ ਜਿਸ ਤੂੰ ਤੁੱਠਾ ਸੋ ਤੁਧ ਤੇ ਆਏ ਸਾਜਨਾ ਕਾ ਮੰਤਰ ਕਮਾਏ ਆਪ ਤਰੇ ਸਗਲੇ ਕੁਲ ਤਾਰੇ ਤਿਸ ਦਰਗਹਿ ਠਾਕ ਨ ਪਾਵਣਿਆ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤ ਅਤ ਮੂਚੋ ਮੂਚਾ ਅਕਰ ਬਾਣੀ ਤੇਰੇ ਵੰਝਾ ਨਾਨਕ ਦਾਸ ਦਸਾਵਣਿਆ ਮਾਝ ਮਹੱਲਾ ਪੰਜਵਾਂ ਕੌਣ ਸੁਮੁਕਤਾ ਕੌਣ ਸੁਯੁਕਤਾ ਕੌਣ ਸੁਗਿਆਨੀ ਕੌਣ ਸੁਭਗਤਾ ਕੌਣ ਸੁਗਿਰਹੀ ਕੌਣ ਅਦਾਸੀ ਕੌਣ ਸੁਕੀਮਤ ਪਾਏ ਜੀਉ ਕਿਨ ਬਿਦ ਬਾਧਾ ਕਿਨ ਬਿਦ ਛੂਟਾ ਕਿਨ ਬਿਦ ਆਵਣ ਜਾਵਣ ਟੂਟਾ ਕੌਣ ਕਰਮ ਕੌਣ ਨਿਹ ਕਰਮ ਕੌਣ ਸੁ ਕਹੇ ਕਹਾਏ ਜੀਉ ਕੌਣ ਸੁ ਸੁਖੀਆ ਕੌਣ ਸੁ ਦੁਖੀਆ ਕੌਣ ਸੁ ਸਨਮੁਖ ਕੌਣ ਬੇਮੁਖੀਆ ਕਿਨ ਬਿਦ ਮਿਲੀਏ ਕਿਨ ਬਿਦ ਵਿਛੜੇ ਇਹ ਬਿਦ ਕੌਣ ਪ੍ਰਗਟਾਏ ਜੀਉ ਕੌਣ ਸੋ ਅੱਖਰ ਜਿਤ ਧਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸੁੱਖ ਸਮ ਸਹਿਤਾ ਕੌਣ ਸੋ ਚਾਲ ਜਿਤ ਪਾ ਬ੍ਰਹਮ ਤੇ ਆਏ ਕਿਨ ਬਿਦ ਕੀਰਤਨ ਗਾਏ ਜੀਉ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਤਨ ਗਿਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਉ ਹੋਮੇ ਬਾਦਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਟੂਟਾ ਗੁਰਮੁਖ ਕਰਮ ਗੁਰਮੁਖ ਨਿਹ ਕਰਮ ਗੁਰਮੁਖ ਕਰੇ ਸੋ ਸੁਭਾਏ ਜੀਉ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਵੇ ਮੁਖੀਆ ਗੁਰਮੁਖ ਮਿਲੀਐ ਮਨਮੁਖ ਵਿਛੜੈ ਗੁਰਮੁਖ ਬਿਦ ਪ੍ਰਗਟਾਏ ਜੀਉ ਗੁਰਮੁਖੀ ਅੱਖਰ ਜਿਤ ਧਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁੱਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਤੇ ਆਏ ਗੁਰਮੁਖ ਕੀਰਤਨ ਗਾਏ ਜੀਉ ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇਕਸਤੇ ਹੋਇਓ ਅਨੰਤਾ ਨਾਨਕ ਇੱਕ ਸੁਭਾਏ ਸੁਮਾਏ ਜੀਓ ਮਾਝ ਮਹੱਲਾ ਪੰਜਵਾਂ ਪ੍ਰਭ ਵਿਮਨਾਸੀ ਤਾਂ ਕਿਆ ਕਾਲਾ ਹਰ ਭਗਵੰਤਾ ਕਾ ਜਨ ਖਰਾ ਸੁਖਾਲਾ ਜੀ ਪ੍ਰਾਣ

ਤੇਰਾ ਕੀਤਾ ਜਿਸ ਲਾਗੇ ਮੀਠਾ, ਘੱਟ ਘੜ ਪਾਰ ਬ੍ਰਹਮ ਤਿੰਨ ਜਨ ਡੀਠਾ, ਥਾਂ ਥਨੰਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾ ਬਣਿਆ, ਸਗਮ ਨੋਰ ਤੂੰ ਦੇਵ ਨੁਹਾਰਾ, ਭਗਤੀ ਪਾਏ ਪਰੇ ਭੰਡਾਰਾ, ਦਇਆ ਤਾਰ ਰਾਖੇ ਤ ਸੋਈ ਪੂਰੇ ਕਰਮ ਸਮਾ ਬਣਿਆ, ਅੰਧ ਕੂਪ ਤੇ ਕੰਢੇ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ, ਗੁਣ ਗਾਵੇ ਪੂਰਨ ਅਵਨਾਸੀ ਕਹਿ ਸੁਣ ਤੋਟ ਨਿਆ ਬਣਿਆ, ਇੱਥੇ ਉੱਥੇ ਤੁਹੇ ਰਖਵਾਲਾ, ਮਾਤ ਗਰਮ ਮੈਂ ਤੁਮਹੀ ਪਾਲਾ, ਮਾਇਆ ਗਨ ਪੋਹੇ ਤਿਨ ਕੋ ਰੰਗ ਰਤੇ ਗੁਣ ਗਾ ਬਣਿਆ, ਕਿਆ ਗੁਣ ਤੇਰੇ ਆਖ ਸੰਭਾਲੀ, ਮੰਤਰ ਨਿਅੰਤਰ ਤੁਦ ਨਦਰ ਨਿਹਾਲੀ, ਤੂੰ ਮੇਰਾ ਮੀਂਹ ਸਾਜਣ ਮੇਰਾ ਸੁਆਮੀ, ਤੁਦ ਬਿਨ ਅਵਰ ਨ ਜਾਣਿਆ, ਜਿਸ ਕੋ ਤੂੰ ਪ੍ਰਭਿਆ ਸਹਾਈ, ਤੇ ਤੱਤੀ ਵਾਰ ਨ ਲੱਗੇ ਕੋਈ, ਤੂੰ ਸਾਹਿਬ ਸਰਨ ਸੁਖਦਾਤਾ, ਸਤਸੰਗਤ ਜਾ ਪ੍ਰਗਟਾ ਬਣਿਆ, ਤੂੰ ਉੱਚਾ ਥਾਇਆ ਪਾਰ ਮੋਲਾ, ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ, ਤੂੰ ਮੀਰਾਂ ਸਾਚੀ ਠੁਕਰਾਈ, ਨਾਨਕ ਬਲ ਬਲ ਜਾ ਬਣਿਆ, ਮਾਜ ਮਹੱਲਾ ਪੰਜਵਾਂ ਘਰ ਦੂਜਾ, ਨਿਤਨੇ ਦੇਈ ਸੰਭਾਲੀਏ, ਮੂਲ ਨ ਮਨ ਵਿਸਾਰੀਏ ਰਹਾ, ਸੰਤਾਂ ਸੰਗਤ ਪਾਈਏ, ਜਦ ਜਮ ਕੇ ਪੰਥ ਨ ਜਾਈਏ, ਤੋਸਾ ਹਰ ਕਾ ਨਾਮ ਲੈ, ਤੇਰੇ ਕੋਲੇ ਨ ਲਾਗੇ ਗਾਲ ਜੀਓ, ਜੋ ਸਿਮਰਨ ਦੇ ਸਾਈਏ, ਨਾਰਕਣ ਸੇਈ ਪਾਈਏ, ਤੱਤੀ ਵਾਨ ਲੱਗੀ ਜਿਨ ਮਨ ਬੁੱਠਾ ਆਏ ਜੀਓ, ਸੇ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਹਰ ਤਨ ਜਿੰਨੀ ਸੰਚਿਆ ਸੇ ਗਵੀਰ ਪਾਰ ਜੀਓ, ਅਰੇ ਅਮਿਉ ਰਸਾਇਣ ਪੀ ਬੀਏ, ਮੋ ਡਿੱਠੇ ਜਨ ਕੇ ਜੀਵੀਏ, ਕਾਰ ਸਭ ਸਵਾਲ ਲੈ ਅਨਤ ਪੂਜੋ ਗੁਰ ਕੇ ਪਾਵ ਜੀਓ, ਜੋ ਹਰ ਕੀਤਾ ਆਪਣਾ ਤੇਰੇ ਗੁਸਾਈ ਜਾਪਣਾ, ਸੋ ਪੂਰਾ ਪ੍ਰਧਾਨ ਸੋ ਮਸਤਕ ਜਿਸ ਕੇ ਭਾਗ ਜੀਓ, ਮਨ ਮੰਦੇ ਪ੍ਰਭ ਅਵਗਾਈਆਂ, ਇਹ ਰਸ ਭੋਗਣ ਪਾਤਸ਼ਾਹੀਆਂ, ਬੰਦਾ ਮੂਹ ਨੇ ਉਪਜਿਓ ਤਰ ਸੱਚੀ ਕਾਰ ਲਾਗ ਜੀਓ, ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ, ਮਨ ਭਵੰਦਾ ਕੰਤ ਹਾਰ ਤੇਰਾ ਥਿਰ ਹੋਆ ਸੁਹਾਗ ਜੀਓ, ਟਲ ਪਦਾਰਥ ਪਾਇਆ ਪੈ ਪੰਜਨ ਕੀ ਸਰਨਾਇਆ, ਲੈ ਅੰਚਲ ਨਾਨਕ ਤਾਰੀਅਨ ਜਿੱਤਾ ਜਨਮ ਅਪਾਰ ਜੀਓ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਮਾਜ ਮਹੱਲਾ ਪੰਜਵਾਂ ਘਰ ਤੀਜਾ, ਹਰ ਜਪ ਜਪੇ ਮਨ ਧੀਰੇ ਰਹਾਉ, ਸਿਮਰ ਸਿਮਰ ਗੁਰਦੇਉ ਮਿਟ ਗਏ ਪੈ ਦੂਰੇ, ਸਰਨ ਆਵੇ ਪਾ ਬ੍ਰਹਮ ਕੀ ਤਾਂ ਫਿਰ ਕਾਹੇ ਚੂਰੇ, ਚੰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ, ਘਟ ਘਟ ਇੱਕ ਵਰਤਦਾ ਜਲ ਥਲ ਮਈ ਜਲ ਪੂਰੇ, ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਤੂਰੇ, ਸਭ ਛਡਾਈ ਖਸਮ ਆਪ ਹਰ ਜਪ ਪਈ ਠਰੂਰੇ, ਕਰਤੇ ਕੀਆ ਤਭਾਵ ਸੋ ਦੁਸ਼ਟ ਮੂਏ ਹੋਏ ਮੂਰੇ, ਨਾਨਕ ਰੱਤਾ ਸੱਚ ਨਾਇ ਹਰ ਵੇਖੇ ਸਦਾ ਹਜੂਰੇ, ਬਾਰਾਂ ਮਾਹ ਮਾਜ ਮਹੱਲਾ ਪੰਜਵਾਂ ਘਰ ਚੌਥਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਜਿਸ ਬ੍ਰਹਮੇ ਤਕਿਆਏ ਪ੍ਰਭ ਕੀ ਸਾਮ, ਤੇਨ ਦੁ ਦੇਤੇ ਬਾਹਰੀ ਕਿਤੇ ਨ ਆਵੇ ਕਾਮ, ਜਲ ਬਿਨ ਸਾ ਕੁਮਲਾਵਤੀ ਉਪਜੇ ਨਾਹੀ ਦਾਮ, ਹਰ ਨਾ ਨ ਮਿਲੀਏ ਸਾ ਜਨੈ ਕਤ ਪਾਈਏ ਬਿਸ਼ਰਾਮ, ਜਿਤ ਕਰ ਹਰ ਕੰਤ ਨਾ ਪ੍ਰਗਟੀ ਪਟਨਗਰ ਸੇ ਗ੍ਰਾਮ, ਸਰਬ ਸਿੰਘਾਲ ਤੰਬੂਲ ਰਸ ਸਣਦੇ ਹੀ ਸਭ ਘਾਮ, ਪ੍ਰਭ ਸੁਆਮੀ ਕੰਤ ਬਿਹੂਣੀਆ ਮੀ ਸੱਜਣ ਸਭ ਜਾਮ, ਨਾਨਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ, ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ, ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ, ਸੰਤ ਜਿਨਾ ਮਿਲ ਪਾਈਐ ਰਸਨਾ ਨਾਪਣਾ, ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ, ਇੱਕਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ, ਜਲ ਤਲ ਮਈ ਜਲ ਪੂਰਿਆ ਰਵਿਆ ਵਿੱਚ ਬਣਾ, ਸੋ ਪ੍ਰਭ ਚਿਤਨ ਆਵੀ ਕਿਤੜਾ ਦੁੱਖ ਗਣਾ, ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਬਣਾ, ਆ ਦਰਸ਼ਨ ਕੋਮਣ ਲੋਚਦਾ ਨਾਨਕ ਪਿਆਸ ਬਣਾ, ਚੇਤ ਮਲਾਏ ਸੋ ਪ੍ਰਭੂ
ਤਿਸ ਕਹਿ ਪਾਏ ਲਗਾਂ। ਵਿਸਾਖ ਧੀਰਨ ਕਿਉਂ ਵਾਢੀਆ, ਜਿੰਨਾ ਪ੍ਰੇਮ ਵਿਛੋ, ਹਰ ਸਾਜਨ ਪੁਰਸ਼ ਵਿਸਾਰ ਕੇ ਲੱਗੀ ਮਾਇਆ ਧੋ। ਪੁੱਤਲ ਕਲਤ ਨਾ ਸੰਗਤ ਨਾ ਹਰੇ ਅਵਨਾਸੀ, ਪਾਲਚ ਪਾਲਚ ਸਗਲੀ ਮੂਈ, ਝੂਠੇ ਧੰਦੇ ਮੋਹ, ਇਕਸ ਹਰ ਕੇ ਨਾਮ ਬਿਨੇ ਅੱਗੇ ਲਈਏ ਖੋਹੇ। ਦੇਈ ਵਿਸਾਰ ਵਿਗੁਚਣਾ ਪ੍ਰਭ ਨੇ ਅਵਰ ਨ ਕੋਈ, ਪੀਤਮ ਚਰਨੀ ਜੋ ਲੱਗੈ ਤਿਨਕੀ ਨਿਰਮਲ ਸੋਏ। ਨਾਨਕੀ ਪ੍ਰਬੇਨਤੀ ਪ੍ਰਮਿਲੋ ਪ੍ਰਾਪਤ ਹੋਏ, ਵਿਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੇ ਹਰ ਸੋਏ। ਹਰ ਜੇਠ ਜੜਨ ਦਾ ਲੋੜੀਐ ਜਿਸ ਅੱਗੇ ਸਭ ਨਵੰਨ, ਹਰ ਸਾਜਣ ਦਾਵਣ ਲੱਗਿਆ ਕਿਸੇ ਨ ਦੇਈ ਬੰਨ। ਮਾਨ ਮੋਤੀ ਨਾਮ ਪ੍ਰਭ ਹੁਣ ਲੱਗੇ ਨਾਹੀ ਸੰਨ, ਰੰਗ ਸਭੇ ਨਾਰਾਇਣ ਜੇਤੇ ਮਨ ਭਵਨ, ਜੋ ਪ੍ਰਭ ਲੋੜੇ ਸੋ ਕਰੇ ਸੋਈ ਜੀ ਕਰਨ, ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧੰਨ, ਆਪਣ ਲਈ ਆ ਜੇ ਮਿਲੇ ਵਿਛੜ ਕਿਉਂ ਰਵਨ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ, ਅੜ ਜੇਠ ਰੰਗੀਲਾ ਤਿਸ ਤਣੀ ਜਿਸ ਕੇ ਭਾਗ ਮਸਨ ਮਥਨ, ਸਾੜਤ ਪੰਦਾ ਤਿਸ ਲਗੈ ਹਰ ਨਾਹੁ ਨ ਜਿੰਨਾ ਪਾਸ, ਜਗਜੀਵਨ ਪੁਰਖ ਤਿਆਗ ਕੇ ਮਾਣਸ ਸੰਧੀ ਆਸ, ਦੋਏ ਭਾਏ ਬਿਗੁੱਚੀਏ ਗਲ ਪਈ ਸੁਜਮ ਕੀ ਫਾਸ, ਜੇ ਹਾ ਬੀਜੇ ਸੋਲੜੇ ਮੱਥੇ ਜੋ ਲਿਖਿਆਸ, ਰਹਿਣ ਬਿਹਾਣੀ ਪੱਛੂ ਤਾਣੀ ਉੱਠ ਚੱਲੀ ਗਈ ਨਿਰਾਸ, ਜਿਨਕੋ ਸਾਧੂ ਭੇਟੀਏ ਸੋ ਦਰਗਹਿ ਹੋਏ ਖਲਾਸ, ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ, ਪ੍ਰਤੁਦ ਬਿੰਦੂ ਜਾ ਕੋ ਨਹੀਂ ਨਾਨਕੀ ਅਰਦਾਸ, ਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ। ਸਾਵਣ ਸਰਸੀ ਕਾਵਣੀ ਚਰਨ ਕਮਲ ਸਿਉ ਪਿਆਰ, ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ, ਵਿਖਿਆ ਰੰਗ ਕੁੜਾ ਬਿਅਦਸਨ ਸਭੇ ਸ਼ਾਰ, ਹਰ ਅੰਮ੍ਰਿਤ ਬੂਤ ਸੁਹਾਵਣੀ ਮਿਲ ਸਾਧੂ ਪੀ ਬਣਹਾਰ, ਵਣ ਤਿਨ ਪ੍ਰਭ ਸਿੰਘ ਮੌਲਿਆ ਸਮਰੱਥ ਪੁਰਖ ਅਪਾਰ, ਆ ਮਿਲਣੇ ਨੂੰ ਮਨ ਲੋਚਦਾ ਕਰਮ ਲਾ ਬਣਹਾਰ, ਜਿਨ ਸਖੀਏ ਪ੍ਰਭ ਪਾਇਆ ਹੂੰ ਤਿਨ ਕੇ ਸਦ ਬਲਿਹਾਰ। ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹੋਰ, ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ। ਪਾਦੇ ਪਰਮ ਪੁਲਾਣੀਆ ਦੂਜੇ ਲੱਗਾ ਹੇਤ, ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ, ਜਿਤ ਦਿੰਦੇ ਬਿਸ ਸੀ ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ, ਛੱਡ ਖੜੋਤੇ ਖਿਨੇ ਮਾਏ ਜਿਨ ਸਿਓ ਲੱਗਾ ਹੇਤ, ਹੱਥ ਮਰੋੜੇ ਤਨ ਕਪੇ ਸਿਆਹੋ ਹੋਆ ਸੇਤ, ਜਿਹਾ ਬੀਜੈ ਸੋ ਲੁਣੇ ਕਰਮਾ ਸੰਧੜਾ ਖੇਤ, ਨਾਨਕ ਪ੍ਰਭ ਸ਼ਰਨਾਗਤੀ ਚਰਨ ਬਹੁਤ ਪ੍ਰਭ ਦੇ, ਸੇ ਭਾਦੁਰ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ। ਅਸੁਨ ਪ੍ਰੇਮਿਓ ਮਾੜ ਕਿਉਂ ਮਿਲੀਏ ਹਰ ਜਾਇ, ਮੰਤਨ ਪਿਆ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਇ, ਸੰਤ ਸਹਾਈ ਪ੍ਰੇਮ ਕੇ ਉਹ ਤਿੰਨ ਕੇ ਲਾਗਾਂ ਪਾਏ, ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ, ਜਿਨੀ ਚਾਖਿਆ ਪ੍ਰੇਮ ਰਸ ਸੇ ਤਿਪਤ ਰਹੇ ਅਗਾਏ, ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭ ਲੜ ਲਾਏ, ਜੋ ਹਰ ਕੰਤ ਮਲਾਈਆਂ ਸੇ ਵਿਛੜ ਕਤੇ ਨ ਜਾਏ, ਪ੍ਰਭਣ ਦੂਜਾ ਕੋ ਨਹੀਂ ਨਾਨਕ ਹਸਰਨਾਏ। ਅਸੂ ਸੁਖੀ ਵਸੰਦੀਆਂ ਜਿਨਮ ਹਰ ਰਾਏ, ਕੱਤਕ ਕਰਮ ਕਮਾਵਣੈ ਦੋਸ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਕਿਨਵੇਂ ਕੌੜੇ ਹੋ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਕਿਸੈ ਰੋਵੇ ਰੋਜ,
ਕੀਤਾ ਕਿਛੂ ਨਾ ਹੋ ਵੀ ਲਿਖਿਆ ਤੁਰ ਸੰਯੋਗ। ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਲਹੇ ਮਿਰ ਸਾਹਿਬੰਦੀ ਮੋਚ। ਕੱਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ। ਮੱਗਰ ਮਾਹੇ ਸੋਹੰਦੀਆਂ ਅਰਪਰ ਸਿੰਘ ਬੈਠੜੀਆਂ। ਤਿਨਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਤਨ ਮਨ ਮੌਲਿਆ ਰਾਮ ਸਿਉ ਸੰਸਾਦ ਸੁਹੇਲੜੀਆਂ। ਸਾਧ ਜਨਾਂ ਤੇ ਬਾਹਰੀ ਸੇ ਰਹਿਣੀਆਂ ਅਕੇਲੜੀਆਂ। ਤਿਨ ਦੁੱਖ ਨ ਕਬੂ ਉਤਰੇ ਸੇ ਜਮਕੇ ਵਸ ਪੜੀਆਂ। ਜਿਨੀ ਰਾਵਿਆ ਪਰਵੇ ਆਪਣਾ ਸੇ ਦਿਸਣ ਨਿਤ ਖੜੀਆਂ। ਰਤਨ ਜਵੇਹ ਲਾਲ ਹਰ ਕੰਠ ਤਿਨਾਂ ਜੜੀਆਂ। ਨਾਨਕ ਬਾਂਛੇ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ। ਮਗਰ ਪ੍ਰਭ ਰਾਧਣਾ ਬੋਹਰ ਨਾ ਜਨਮੜੀਆਂ। ਪੋਖ ਤੁਖਾਰ ਨਾ ਵਿਆਹ ਪਈ ਕੰਠ ਮਿਲਿਆ ਹਰ ਨਾ। ਮਨ ਬੇਦਿਆ ਚਰਨਾਰ ਬੇ ਦਰਸ਼ਨ ਲਗੜਾ ਸਾਹ। ਓਟ ਗੋਬਿੰਦ ਗੋਪਾਲ ਸੇਵਾ ਸਵਾਮੀ ਲਾਹ। ਵੇਖਿਆ ਪੂਰਨ ਸਕੀ ਮਿਲ ਸਾਧੂ ਗੁਣ ਗਾਹ। ਜੈ ਤੇ ਉਪਜੀ ਤੈ ਮਿਲ ਸੱਚੀ ਪੀ ਸਮਾਹ। ਕਰ ਗੈ ਲੀਨੀ ਪਾਰਮ ਬੋੜ ਨ ਵਿਛੜਿਆ। ਬਾਹਰ ਜਾਉ ਲਖ ਬੇਰੀਆਂ ਹਰ ਸੱਜਣ ਗਮ ਅਗਾਹ। ਸਰਨ ਪਈ ਨਰਾਣੇ ਨਾਨਕ ਦਰ ਪਈਆਹ। ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ। ਮਾਘ ਮੱਜਨ ਸੰਗ ਸਾਧੂ ਧੂੜੀ ਕ੍ਰਿਸ਼ਨਾ। ਹਰ ਕਾ ਨਾਮ ਤੇ ਆਏ ਸੁਣ ਸਮਨਾ ਨੋ ਕਰਦਾਨ। ਜਨਮ ਕਰਮ ਵਲ ਉਤਰੈ ਮੰਤੇ ਜਾਏ ਗੁਮਾਨ। ਕਾਮ ਕ੍ਰੋਧ ਨ ਮੋਹੀਐ ਬਿਨਸੇ ਲੋਭ ਸੁਵਾਨ। ਸੱਚੇ ਮਾਰਗ ਚਲਦਿਆਂ ਉਸਤਦ ਕਰੈ ਜਹਾਨ। ਅੜ ਸਰ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਣ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਂਢੀਏ ਜਿਨ ਪੂਰਾ ਗੁਰ ਮਿਹਰਬਾਨ। ਫਲ ਗੁਰਨੰਦ ਉਪਾਰ ਜਨਾ ਹਰ ਸੱਜਣ ਪ੍ਰਗਟਿਆਏ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ। ਸੇਜ ਸੁਹਾਵੀ ਸਰਬ ਸੁੱਖ ਹੁਣ ਦੁੱਖਾਂ ਨਾਹੀਂ ਜਾਏ। ਇਸ਼ਪੂਨੀ ਵਡਭਾਗਣੀ ਵਰਪਾਇਆ ਹਰ ਰਾਏ। ਮਿਲ ਸਈਆਂ ਮੰਗਲ ਗਾਵੀ ਗੀਤ ਗੋਬਿੰਦ ਲਾਏ। ਹਰ ਜੇ ਹਾਇਬ ਨ ਦਿਸੀ ਕੋਈ ਦੂਜਾ ਲਵੇ ਨ ਲਾਏ। ਹਾਲਤ ਪਰਤ ਸਵਾਰਿਓ ਨੇਚਲ ਦਿੱਤੀਆਂ ਜਾਏ। ਸੰਸਾਰ ਸਾਗਰ ਤੇ ਰੱਖੀਆਂ ਬੋਹ ਨ ਜਨਮੇ ਧਾਏ। ਜੇ ਵਾਏ ਕਨੇਕ ਗੁਣ ਤਰੇ ਨਾਨਕ ਚਰਨੀ ਪਾਏ। ਫਲ ਗੁਣ ਨਿਤ ਸਲਾਹੀਐ ਜਿਸਨੂੰ ਤਿਲ ਨਾ ਤੁਮਾਏ। ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ। ਹਰ ਗੁਰ ਪੂਰਾ ਰਾਧਿਆ ਦਰਗਹਿ ਸੱਚ ਖਰੇ। ਸਰਬ ਸੁਖਾਂ ਨਿਧ ਚਰਨ ਹਰ ਪੌਜਲ ਬਿਖ ਮਤਰੇ। ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੇ ਜਰੇ। ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ। ਪਾਰ ਬ੍ਰਹਮ ਪਰਮ ਸੇਵ ਦੇ ਮਨ ਅੰਦਰ ਏਕ ਤਰੇ।

ਮਾਝ ਮਹੱਲਾ ਪੰਜਵਾਂ ਦਿਨ ਰਹਿਣ ਇੱਕੀ ਓਂਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰੂ ਆਪਣ ਹਰਸਿਮਰੀ ਦਿਨ ਸਭ ਰਹਿਣ ਆਪ ਤਿਆਗ ਸਰਣੀ ਪਵਾ ਮੁਖ ਬੋਲੀ ਮਿਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨ ਵਸਣ ਭੈਣ ਹਰ ਪਿਰ ਬਿਨ ਚੈਨ ਨ ਪਾਈਏ ਖੋਜ ਡਿੱਠੇ ਸਭ ਗੈਣ ਆਪ ਕਮਾਣੇ ਵਿਛੜੀ ਦੋਸ ਨ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲਿਹੋ ਹੋਰ ਨਾਹੀ ਕਰਨ ਕਰੇਣ ਹਰ ਤੁਧ ਬਿਨ ਖਾਕੂ ਰੂਲਣ ਕਹੀਏ ਕਿੱਥੇ ਵੈਣ ਨਾਨਕੀ ਬੇਨੰਤੀਆ ਹਰ ਸੁਰਜਣ ਦੇਖਾ ਨੈਣ ਜੀ ਕੀ ਬਿਰਤਾ ਸੋ ਸੁਣੇ ਹਰ ਸਮਰੱਥ ਪੁਰਖ ਅਪਾਰ ਮਰਨ ਜੀਵਨ ਅਰਾਧਨਾ ਸਭਨਾ ਕਾ ਆਧਾਰ ਸੱਸੂਰੇ ਪਈਏ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਅਗਮ ਅਗਾਧ ਬੋਧ ਕਿਸੇ ਅੰਤ ਨ ਪਾਰਾ ਵਾਰ ਸੇਵਾ ਸਾਤ ਇਸ ਭਾਵਤੀ ਸੰਤਾਂ ਕੀ ਹੋਏ ਸ਼ਾਰ ਦੀਨਾ ਨਾਥ ਦਿਆਲ ਦੇ ਪਤ ਦੇ ਉਧਾਰਨ ਹਾਰ ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨ ਜਾਣੀ ਕੋ ਨਾਹੀ ਤੋਲਣ ਹਾਰ ਮੰਤਨ ਅੰਤਰ ਵਸ ਰਹਿ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਮਕੋ ਸੇਮ ਦੇ ਤਿਨਕੇ ਸਦ ਬਲਿਹਾਰ ਸੰਤ ਅਰਾਧਨ ਸਦ ਸਦਾ ਸਭਨਾ ਕਾ ਬਖਸ਼ੰਦ ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤਿਨ ਜਿੰਦ ਗੁਰ ਸ਼ਬਦੀਆਂ ਰਾਧੀਏ ਜਪੀਏ ਨਿਰਮਲ ਮੰਤ ਕੀਮਤ ਕਹਿਣ ਨ ਜਾਈਐ ਪਰਮੇਸ਼ੁਰ ਬੇਅੰਤ ਜਿਸ ਮਨ ਮਨ ਸੇ ਨਾਰਾਇਣ ਸੋ ਕਹੀਏ ਭਗਵੰਤ ਜੀ ਕੇ ਲੋਚਾ ਪੂਰੀਐ ਮਿਲੇ ਸੁਆਮੀ ਕੰਤ ਨਾਨਕ ਜੀਵੇ ਜਪ ਹਰੀ ਦੋਖ ਸਵੇ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰੈ ਸੋ ਹਰਿਆ ਹੋਵੈ ਜੰਤ ਸਰਵ ਕਲਾ ਪ੍ਰਪੂਰਨ ਮੰਜ ਨਿਮਾਣੀ ਥਾਂ ਹਰ ਉੜ ਗਹੀ ਮਨ ਅੰਦਰੇ ਜਪ ਜਪ ਜੀਵਨਾਉ ਕਰ ਕਿਰਪਾ ਪ੍ਰ ਆਪਣੀ ਜਨ ਧੂੜੀ ਸੰਗ ਸਮਾਉ ਜੋ ਤੂੰ ਰਾਖੇ ਤਿਉਂ ਰਹਾਂ ਤੇਰਾ ਦਿੱਤਾ ਪਹਿਨਾ ਖਾਉ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ ਦੂਜੀ ਜਾਏ ਨ ਸੁੱਜੀ ਕਿੱਥੇ ਕੂਕਣ ਜਾ ਗਿਆਨ ਬਨਾਸਨ ਤਮ ਹਰਨ ਉੱਚੇ ਗਮ ਅਮਾਉ ਮਨ ਵਿਛੜਿਆ ਹਰ ਮੇਲੀਏ ਨਾਨਕ ਇਹ ਸੁਆਉ ਸਰਬ ਕਲਿਆਣ ਤਿਤ ਦਿਨ ਹਰ ਪਾਰਸੀ ਗੁਰ ਕੇ ਪਾਉ ਵਾਰ ਮਾਝ ਕੀ ਤਥਾ ਸਲੋਕ ਮਹੱਲਾ ਪਹਿਲਾ ਮਲਕ ਮੁਰੀਦਾਂ ਤਥਾ ਚੰਦੜਹਾਰਾ ਸੋਈਆਂ ਕੀ ਧੁੰਨੀ ਗਾਵਣੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਸਲੋਕ ਮਹੱਲਾ ਪਹਿਲਾ ਗੁਰਦਾਤਾ ਗੁਰ ਹੇਵੇ ਕਰ ਗੁਰਦੀਪਕ ਤੈ ਲੋਏ ਅਮਰ ਪਦਾਰਥ ਨਾਨਕਾ ਮਨ ਮਾਨੈ ਸੁਖ ਹੋਏ ਮਹਿਲਾ ਪਹਿਲਾ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰੇ ਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਸ਼ਿਵ ਕਾਮ ਨ ਪੁੱਛੈ ਜਾਤ ਸੱਤਵੇਂ ਸੰਜ ਕੀਆ ਕਰਵਾਸ ਅੱਠਵੇਂ ਕ੍ਰੋਧ ਹੋਆ ਤਰਨਾਸ ਨਾਮੇ ਤੌਲੇ ਉੱਬੇ ਸਾਹ ਦਸਵੇਂ ਦੱਦਾ ਹੋਆ ਸੁਆਹ ਗਈ ਸੰਗੀਤ ਪੁਗਾਰੀ ਤਾਹ ਉੱਡਿਆ ਹੰਤ ਦਸਾਏ ਰਾਹ ਆਇਆ ਗਿਆ ਮੋਇਆ ਨਾਉ ਪਿੱਛੇ ਪੱਤਲ ਸਦਿਓ ਕਾਮ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹਿਲਾ ਪਹਿਲਾ ਦਸ ਬਾਲਤਨ ਬੀਸ ਰਵਣ ਤੀਸਾਂ ਕਾ ਸੁੰਦਰ ਕਹਾਵੇ ਚਾਲੀ ਸੁਪੁਰ ਹੋਏ ਪੰਚਾਸੀ ਪੱਗ ਖਿੱਸੈ ਸੱਠੀ ਕੇਵੜੇ ਪਾਇਆਵੇ ਸੱਤਰ ਕਾ ਮਤਹੀਣ ਅਸੀਹਾਂ ਕਾ ਵਿਵਹਾਰ ਨ ਪਾਵੇ ਨਵੇਂ ਕਾਜ ਸਹਿ ਸਾਸਣੀ ਮੂਲ ਨ ਜਾਣੇ ਅਪਬਲ ਟੰਡੋਲਮ ਟੂਡਮ ਡਿੱਠ ਮੈਂ ਨਾਨਕ ਜਗ ਤੂੰ ਏਕਾ ਤਵਲ ਹਾਰ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਅਵਸਿਸ਼ਟ ਅਪਾਤੀ
ਰੰਗ ਪਰੰਗ ਪਾਰਜਨਾ ਬੋਂਬੇ ਪਾਤੀ, ਤੂੰ ਜਾਣੇ ਜਿਹਨੇ ਪਾਈਐ ਸਭ ਖੇਲ ਤਮਾਤੀ। ਇੱਕ ਆਵੇ ਇੱਕ ਜਾਏ ਉੱਠ ਬਿਨ ਨਾਮੇ ਮਰ, ਇੱਕ ਜਾਵੇ ਇੱਕ ਜਾਏ ਉੱਠ ਬਿਨ ਨਾਮੇ ਮਰ ਜਾਤੀ। ਗੁਰਮੁਖ ਰੰਗ ਚ ਲੂਲਿਆ ਰੰਗ ਹਰ ਰੰਗ ਰਾਤੀ, ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਧਾਤੀ। ਤੂੰ ਆਪੇ ਆਪ ਸੁਜਾਣ ਹੈ ਬੜ ਪੁਰਖ ਵਡਾਤੀ, ਜੋ ਮਨ ਚਿੱਤ ਤੁੰਤੇ ਆਏਂਦੇ ਮੇਰੇ ਸੱਚਿਆ, ਬਲ ਬਲ ਹਾਂ ਤਿੰਨ ਜਾਤੀ ਸੋਕ ਮਹੱਲਾ ਪਹਿਲਾ। ਜੋ ਪਾਏ ਤਨ ਸਾਜੇ ਰੱਖਿਆ ਬਣਤ ਬਣਾਏ, ਅੱਖੀਂ ਦੇਖੇ ਜੇਵਾ ਬੋਲੇ ਕੰਨੀ ਸੁਰਤ ਸਮਾਏ, ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪਹਿਨੇ ਖਾਏ, ਜਿਨ ਰਚ ਰਚਿਆ ਤਿਸੇ ਨਾ ਜਾਣੇ ਅੰਧਾ ਅੰਧਕ ਪਾਏ। ਜਾਂ ਭੱਜੇ ਤਾਂ ਠੀਕੁਰ ਹੋਵੇ ਘਾੜਤ ਕੜੀ ਨਾ ਜਾਏ, ਨਾਨਿੰਗਰ ਬਿਨ ਨਾਹੇ ਪੱਤ ਪੱਤ ਬਿਨ ਪਾਰ ਨਾ ਪਾਏ ਮਹਿਲਾ ਦੂਜਾ। ਦਿੰਦੇ ਥਾਮੋਂ ਦਿੱਤਾ ਚੰਗਾ ਮਨਮੁਖ ਐਸਾ ਜਾਣੀਐ, ਸੁਰਤ ਮਰਤ ਚਿਤਰਾਈ ਤਿਆ ਕੀ ਕਿਆ ਕਰੇ ਆਖ ਵਿਖਾਣੀਐ, ਅੰਤਰ ਬਹਿ ਕੇ ਕਰਮ ਕਮਾਵੇ ਸੋਚੋ ਕੁੰਟੀ ਜਾਣੀਐ। ਜੋ ਧਰਮ ਕਮਾਵੈ ਤਿਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀਐ। ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਆਖ ਵਿਖਾਣੀਐ, ਜਿੱਚਰ ਤੇਰੀ ਜੋਤ ਤਿੱਚਰ ਜੋਤੀ ਵਿੱਚ ਤੂੰ ਬੋਲੇ, ਬਿਨ ਜੋਤੀ ਕੋ ਕੁਛ ਕਰਿਓ ਦਿਖਾ ਸਿਆਣੀਐ। ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸੁਜਾਣੀਐ ਪੌੜੀ। ਤੁਦੇ ਆਪੇ ਜਗਤ ਪਾਇ ਕੇ ਤੁਦੇ ਆਪੇ ਧੰਦੇ ਲਾਇਆ, ਮੋਠ ਗੌਲੀ ਪਾਇ ਕੇ ਤੁਦੇ ਆਪੋ ਜਗਤ ਖੁਆਇਆ, ਤਿਸ਼ਨਾ ਅੰਦਰ ਅਗਨ ਹੈ ਨਾ ਤਿਪਤੇ ਭੁਖਾ ਤਿਹਾਇਆ, ਸਹਿਸਾ ਏ ਸੰਸਾਰ ਹੈ ਮਰ ਜੰਮੇ ਆਇਆ ਜਾਇਆ, ਬਿਨ ਸਤਿਗੁਰ ਮੂਹ ਨ ਟੁੱਟੀ ਸਭ ਥੱਕੇ ਕਰਮ ਕਮਾਇਆ, ਗੁਰਮਤੀ ਨਾਮ ਤੇ ਆਈਐ ਸੁਖ ਰੱਜਾਂ ਜਾ ਤੁਧ ਪਾਇਆ, ਕੁੱਲ ਉਧਾਰੇ ਆਪਣਾ ਧਨ ਜਣੇ ਦੀ ਮਾਇਆ, ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ, ਸਲੋਕ ਮਹੱਲਾ ਦੂਜਾ। ਅੱਖੀਂ ਬਾਜੋ ਵੇਖਣਾ

ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੈ ਤੋ ਖਸਮੇ ਮਿਲਣਾ ਮਹਿਲਾ ਦੂਜਾ ਦਿੱਸੇ ਸੁਣੀਏ ਜਾਣੀਏ ਸੁਆਉ ਨ ਪਾਇਆ ਜਾਏ ਰੋਲਾ ਟੁੰਡਾ ਅੰਧਲਾ ਕਿਉਂ ਕਰ ਲੱਗੇ ਤਾਏ ਪੈ ਕੇ ਚਰਨ ਕਰ ਭਾਵ ਕੇ ਲੋਹਣ ਸੁਰਤ ਕਰੇ ਨਾਨਕ ਹੈ ਸਿਆਣੀਏ ਬਕੰਤ ਮਲਾਵਾ ਹੋਏ ਪੌੜੀ ਸਦਾ ਸਦਾ ਤੂੰ ਏਕ ਹੈ ਤੇ ਦੂਜਾ ਖੇਰ ਰਚਾਇਆ ਹੋਮੇ ਗਰਭ ਉਪਾਇ ਕੇ ਲੁਭਯੰਤਰ ਜੰਤਾ ਪਾਇਆ ਜੋ ਪਾਵੇ ਤੂੰ ਰੱਖ ਤੂੰ ਸਭ ਕਰੇ ਤੇਰਾ ਕਰਾਇਆ ਇੱਕ ਨਾ ਬਖਸ਼ੇ ਮੇਲ ਲੈ ਗੁਰਮਤੀ ਤੁਧ ਦੇ ਲਾਇਆ ਇਹ ਖੜੇ ਕਰੇ ਤੇਰੀ ਚਾਕਰੀ ਬਿਣ ਨਾਮ ਇਹ ਹੋਰ ਨ ਪਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰ ਏ ਲਾਇਆ ਪੁੱਤ ਕਲਤ ਕਟੰਬ ਹੈ ਇੱਕ ਲਿਪਤ ਰਹੇ ਜੋ ਤੁਧ ਪਾਇਆ ਉਹ ਅੰਦਰੋਂ ਬਾਹਰੋਂ ਨਿਰਮਲ ਹੈ ਸੱਚੇ ਨਾਏ ਸਮਾਇਆ ਸ਼ਲੋਕ ਮਹੱਲਾ ਪਹਿਲਾ ਸੋਨੇ ਕੈ ਪਰਬਤ ਗੁਫਾ ਕਰੀ ਕੈ ਪਾਣੀ ਪਿਆ ਕਹਿ ਵੀ ਧਰਤੀ ਕਹਿ ਆਕਾਸ਼ੀ ਉਧਰ ਹਾਂ ਸਿਰ ਪਾਰ ਪੁਰ ਕਰਕਾਇਆ ਕੱਪੜ ਪੈਰਾਂ ਧੋਵਾ ਸਦਾਕਾਰ ਬੱਗਾ ਰੱਤਾ ਪੀਲਾ ਕਾਲਾ ਬੇਦਾਂ ਕਰੀ ਪੁਕਾਰ ਹੋ ਇੱਕ ਚੀਰ ਰਹਾਂ ਮਲਧਾਰੀ ਦੁਰਮਤ ਮਤ ਵਿਕਾਰ ਨਾ ਹੂੰ ਨਾ ਮੈਂ ਨਾ ਹੂੰ ਹੋਵਾਂ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਵਸਤਰ ਬਖਾਲ ਬਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲਮਲ ਧੋਵੇ ਅੰਧਾ ਭੂਲ ਪਿਆ ਜਮਜਾਲ ਵਸਤ ਪਰਾਏ ਆਪਣੀ ਕਰ ਜਾਣੇ ਹਉਮੈ ਬਿਜ ਦੁਖ ਕਾਲੇ ਨਾਨਕ ਗੁਰਮੁਖ ਹਉਮੈ ਟੁੱਟੈ ਤਾਂ ਹਰ ਹਰ ਨਾਮ ਤੇ ਆਵੈ ਨਾਮ ਜਪੇ ਨਾਮੋ ਆਰਾਧੇ ਨਾਮੇ ਸੁੱਖ ਸਮਾਵੇ ਪਵੜੀ ਕਾਇਆ ਹੰਸ ਸੰਜੋਗ ਮੇਲ ਮਲਾਇਆ ਤਿੰਨ ਹੀ ਕੀਆ ਬਜੋਗ ਜਿਨ ਪਾਇਆ ਮੂਰਖ ਭੋਗੇ ਭੋਗ ਦੁੱਖ ਸਵਾਇਆ ਸੁੱਖੋਂ ਉੱਠੇ ਰੋਗ ਪਾਪ ਕਮਾਇਆ ਹਰ ਗੋ ਸੋਗ ਬਜੋਗ ਉਪਾਇ ਖਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਵੇੜ ਝਗੜ ਚੁਕਾਇਆ ਕਰਤਾ ਕਰੇ ਸੁਹੋਗ ਨ ਚਲੇ ਚਲਾਇਆ ਸ਼ਲੋਕ ਮਹੱਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਅਵਰੀ ਕੋ ਸਮਝਾਵਣ ਜਾਏ ਮੁੱਠਾ ਆਪ ਮੁਹਾਏ ਸੱਥ ਹੈ ਨਾਨਕ ਐਸਾ ਆਗੂ ਜਾਪੇ ਮਹਿਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮੁਖ ਸੱਚ ਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ ਛੱਪੜ ਨਾਤੇ ਸਗ ਵੀ ਮਲ ਲਾਏ ਤੀਰਥ ਪੂਰਾ ਸਤਿਗੁਰੂ ਜੋ ਅੰਦਨ ਹਰ ਹਰ ਨਾਮ ਤੇ ਆਏ ਉਹ ਆਪ ਛੁੱਟਾ ਕਟੰਬ ਸਿਓ ਦੇ ਹਰ ਹਰ ਨਾਮ ਸਭ ਸਿਸ਼ਟ ਛਡਾਏ ਜਨ ਨਾਨਕ ਤਿਸ ਬਲਿਹਾਰਨੈ ਜੋ ਆਪ ਜਪੈ ਅਵਰਾ ਨਾਮ ਜਪਾਏ ਪੌੜੀ ਇੱਕ ਕੰਧ ਮੂਲ ਚੁਣਖਾਂ ਹੈ ਵਣਖਣ ਵਾਸਾ ਇੱਕ ਭਗਵਾ ਵੇਖ ਕਰ ਫਿਰੇ ਜੋਗੀ ਸੁਨਿਆਸਾ ਅੰਦਰ ਤਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ ਜਮਕਾਲ ਸਿਰ ਨਾ ਉਤਰੇ ਤੇ ਬਦਮਨਸਾ ਗੁਰਮਤੀ ਕਾਲ ਨੇ ਆਵੇ ਨੇੜੇ ਜਾਂ ਹੋਵੇ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਨ ਕਰ ਹੀ ਮਾਹੇ ਉਦਾਸਾ ਨਾਨਕ ਸਤਿਗੁਰ ਸੇ ਬਣ ਆਪਣਾ ਸੇ ਆਸਾ ਤੇ ਨਿਰਾਸਾ ਸ਼ਲੋਕ ਮਹੱਲਾ ਪਹਿਲਾ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਣ ਸਤਿਨ ਕਿਉਂ ਨਿਰਮਲ ਚੀਤ ਨਾਨਕ ਨਾਮ ਖੁਦਾਏ ਕਾ ਦਿਲ ਹਸ਼ੇ ਮੁਖਲੇ ਹੋ ਅਬਰਦ ਵਾਜੇ ਦੁਨੀ ਕੈ ਝੂਠੇ ਅਮਲ ਕਰੇ ਹੋ ਮਹਿਲਾ ਪਹਿਲਾ ਜਾ ਹੋ ਨਾਹੀਂ ਤਿਆ ਕਿਆ ਆਖਾਂ ਕਿਉਂ ਕਨਾ ਹੀ ਕਿਆ ਜੋਵਾਂ ਕੀਤਾ ਕਰਨਾ ਕਹਿਆ ਕਿਛ ਨਾ ਭਰਿਆ ਭਰ ਭਰ ਤੋਵਾਂ ਆਪ ਨ ਬੁੱਝਾਂ ਲੋਕ ਬੁਝਾਈ ਐਸਾ ਆਗੂ ਹੋਵਾਂ ਨਾਨਕ ਹੰਦਾ ਹੋ ਕੇ ਦੱਸੇ ਰਾਹੇ ਸਭ ਸਮੂਹਾਏ ਸਾਥੇ ਅੱਗੇ ਗਿਆ ਮੂਹੇ ਮੂੰਹ ਪਾਹੇ ਤੂੰ ਐਸਾ ਆਗੂ ਜਾਪੇ ਪੌੜੀ ਮਹਾਂ ਰੁੱਤੀ ਸਭ ਤੂੰ
ਖੜੀ ਮੂਰਤ ਵਿਚਾਰਾ ਤੂੰ ਗਣਤੇ ਕਿਨ ਨ ਪਾਇਓ ਸੱਚੇ ਲਖੇ ਪਾਰਾ ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ ਨਾਉ ਪੜੀਏ ਨਾਉ ਬੂਝੀਏ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਖੱਟਿਆ ਭਗਤ ਪਰੇ ਭਗਤੀ ਪਰੇ ਭੰਡਾਰਾ ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ ਜਿਸਦਾ ਜੀਉ ਪ੍ਰਾਣ ਹੈ ਅੰਤਰ ਜੋਤਿ ਪਾਰਾ ਸੱਚਾ ਸ਼ਾਹ ਏਕ ਤੂੰ ਹੋਰ ਜਗਤ ਬਣ ਜਾਰਾ ਸਲੋਕ ਮੁਹੱਲਾ ਪਹਿਲਾ ਮੇਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ ਸਰਮ ਸਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਲਮ ਨਵਾਜ ਤਸਵੀ ਸਤ ਇਸ ਭਾਵ ਸੀ ਨਾਨਕ ਰੱਖੈ ਲਾਜ ਮਹਿਲਾ ਪਹਿਲਾ ਹੱਕ ਪਰਾਇਆ ਨਾਨਕਾ ਅਸੂਰ ਸੁਗਾਏ ਗੁਰਪੀਰ ਹਾਮਾ ਤਾਂ ਪਰੈ ਜਾ ਮੁਰਦਾਰ ਨ ਖਾਏ ਗੱਲੀ ਭਿਸਤ ਨ ਜਾਈਏ ਛੁੱਟੇ ਸੱਚ ਕਮਾਏ ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨ ਜਾਏ ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ ਮਹਿਲਾ ਪਹਿਲਾ ਪੰਜ ਨਵਾਜਾਂ ਵਕਤ ਪੰਜ ਪੰਜਾਂ ਪੰਜੇ ਨਾਂ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਤ ਰਾਸ ਮਨ ਪੰਜਵੀਂ ਸਿਫਤ ਸੁਣਾਏ ਕਰਨੀ ਕਰਮਾ ਆਖ ਕਹਿ ਤਾਂ ਮੁਸਲਮਾਨ ਸਦਾਏ ਨਾਨਕ ਜੀਤੇ ਕੁੜਿਆਰ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਬਣਜ ਦੇ ਇੱਕ ਕੱਚੇ ਦੇ ਵਪਾਰਾ ਸਰਗਤ ਤੁੱਠੇ ਪਾਈਆਂ ਨੇ ਅੰਦਰ ਰਤਨ ਭੰਡਾਰਾ ਬਿਨ ਗੁਰ ਕਿਨ ਨ ਲੱਧਿਆ ਅੰਦੇ ਪਹੁੰਕ ਮੂਹੇ ਕੁੜਿਆਰਾ ਮਨਮੁਖ ਦੂਜੇ ਪਚ ਮੂਹੇ ਨਾ ਬੂਝੇ ਵਿਚਾਰਾ ਇੱਕ ਸਬਾਜੋਂ ਦੂਜਾ ਕੋ ਨਹੀਂ ਕਿਸੇ ਅੱਗੇ ਕਰੇ ਪੁਕਾਰਾ ਇੱਕ ਨਿਰਧਨ ਸਦਾ ਪਹੁੰਕਦੇ ਇੱਕ ਨਾ ਭਰੇ ਤੁਜਾਰਾ ਵਿਣ ਨਾਮੇ ਹੋਰ ਧਨ ਨਾਹੀ ਹੋਰ ਵਿਖਿਆ ਸਵਿਚਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸ਼ੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ ਅੱਬਲ ਔਲ ਦੀਨ ਕਰ ਮਿੱਠਾ ਮੁਸ਼ਕਲ ਮਾਨਾ ਮਾਲ ਮਸਾਵੇ ਹੋਏ ਮੁਸਲਮ ਦੀਨ ਮੋਹਾਣੇ ਮਰਨ ਜੀਵਨ ਕਾ ਭਰਮ ਚੁਕਾਵੇ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ ਤੋ ਨਾਨਕ ਸਰਬ ਜੀਆਂ ਮੈਂ ਰਮਤ ਹੋਵੇ ਹੋਏ ਤਾਂ ਮੁਸਲਮਾਨ ਕਹਾਵੇ ਮਹਿਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਹੰਕਾਰ ਚੁਕਾਵੇ ਤਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਹਿ ਨਿਰੰਜਨ ਪਾਵੇ ਤਜ ਮਾਨ ਅਭਿਮਾਨ ਪ੍ਰੀਤ ਸੁਧ ਧਾਰਾ ਤਜ ਪਿਆਸ ਆਸ ਰਾਮ ਲਿਵਲਾਵੈ ਨਾਨਕ ਸਾਚਾ ਮਨ ਵਸੈ ਸਾ ਸ਼ਬਦ ਹਰ ਨਾਮ ਸਮਾਵੇ ਪੌੜੀ ਰਾਜੇ ਰਹੀਏ ਸਿੱਖ ਦਰ ਕੋਈ ਨ ਰਹਿਸੀਓ ਅਟਪਟ ਬਜ਼ਾਰ ਹੁਕਮੀ ਟਹਿਸੀਓ ਪੱਕੇ ਬੰਗ ਦੁਆਰ ਮੂਰਖ ਜਾਣੇ ਆਪਣੇ ਦਰਬ ਪਰੇ ਭੰਡਾਰ ਰੀਤੇ ਇੱਕ ਖਣੇ ਤਾਜੀ ਰੱਤ ਤੁਖਾਰ ਹਾਥੀ ਪਾਖੁਰੇ ਬਾਗ ਮਿਲਖ ਕਰ ਬਾਰ ਕਿੱਥੇ ਸੇ ਆਪਣੇ ਤੰਬੂ ਪਲੰਘ ਨਿਵਾਰ ਸਰਾਚੇ ਲਾਲਤੀ ਨਾਨਕ ਸੱਚ ਦਤਾਰ ਸ਼ਨਾਖਤ ਕੁਦਰਤੀ ਸ਼ਲੋਕ ਮਹੱਲਾ ਪਹਿਲਾ ਨਦੀਆਂ ਹੋਵੇ ਤੇਣਵਾਂ ਸੁਮੋਹਵੇਂ ਦੁਦਕੀਓ ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਇਨਾ ਰੁੱਪਾ ਹੋਵੇ ਹੀਰੇ ਲਾਲ ਜੜਾਓ ਵੀ ਤੂੰ ਹੀ ਸਲਾਣਾ ਆਖਣ ਲਹੇ ਨਚਾਓ ਮਹਿਲਾ ਪਹਿਲਾ ਭਾਰੇ ਅਠਾਰਾਂ ਮੇਵਾ ਹੋਵੇ ਗਰੜਾ ਹੋਏ ਸੁਆਓ ਚੰਦ ਸੂਝਦੇ ਫਿਰਦੇ ਰੱਖੀਏ ਨੇਚਲ ਹੋਵੇ ਥਾਓ ਵੀ ਤੂੰ ਹੀ ਸਲਾਹਣਾ ਆਖਣ ਲਹੇ ਨਚਾਓ ਮਹਿਲਾ ਪਹਿਲਾ ਜੇ ਦੇ ਦੁੱਖ ਲਾਈਏ ਪਾਵ ਗਰਾਂ ਦੋਇਰਾ
ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਵੇ ਜਾਪੇ ਭਾਉ ਵੀ ਤੂੰ ਹੈ ਸਲਾਣਾ ਆਖਣ ਲਹੇ ਨਚਾਓ ਮਹਿਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਸੁਰਗੇ ਦੀਆਂ ਮੋਣੀਆਂ ਇਸਤਰੀਆਂ ਹੋਵਣ ਨਾਨਕ ਸੱਬੋ ਜਾਓ ਵੀ ਤੂੰ ਹੈ ਸਲਾਣਾ ਆਖਣ ਲਹੇ ਨਚਾਓ ਪਵੜੀ ਬਦਫਾਲੀ ਗੈਬਾਨਾ ਖਸਮ ਨ ਜਾਣੀ ਸੋ ਕਹੀਏ ਦੀਵਾਨਾ ਆਪ ਨਾ ਪਛਾਣੀ ਕਲੇ ਬੁਰੀ ਸੰਸਾਰ ਵਾਦੇ ਖੱਪੀਏ ਵਿਣਨਾ ਮੇ ਬੇਕਾਰ ਭਰਮੇ ਪੱਚੀਏ ਰਾਂਧੋ ਮੇ ਇੱਕ ਜਾਣੇ ਸੋਈ ਸਿੱਜ ਸੀ ਕੁਫਰ ਗੋ ਕੁਫਰਾਣੇ ਪਿਆ ਦੱਜ ਸੀ ਸਭ ਦੁਨੀਆਂ ਸੁਭਾਨ ਸੱਚ ਸਮਾਈਏ ਸਿੱਜੇ ਦਰ ਦਿਵਾਨ ਆਪ ਗਵਾਈਏ ਮਹਿਲਾ ਪਹਿਲਾ ਸਲੋਕ ਸੋ ਜੀਵੇ ਅੱਜ ਮਨ ਵਸਿਆ ਸੋਏ ਨਾਨਕੇ ਅਵਰ ਨ ਜੀਵੇ ਕੋਈ ਜੇ ਜੀਵੇ ਪਤਲੱਥੀ ਜਾਏ ਸਭ ਹਰਾਮ ਜੇਤਾ ਕੁਛ ਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਨਾਨਕ ਠਗਿਆ ਮੁੱਠਾ ਜਾਏ ਬਿਣ ਨਾਮੇ ਪਤ ਗਿਆ ਗਵਾਏ ਮਹਿਲਾ ਪਹਿਲਾ ਕਿਆ ਖਾਧੇ ਕਿਆ ਪਹਿਨਦੇ ਹੋਏ ਜਾਂ ਮੰਡਾ ਹੀ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮਾਦਾ ਕਿਆ ਮਾਸ ਕਿਆ ਕੱਪੜ ਕਿਆ ਸੇ ਸੁਹੇਲੀ ਕੀਜੇ ਭੋਗ ਬਲਾਸ ਕਿਆ ਲਸ਼ਕਰ ਕਿਆ ਨੇਵ ਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਵਿਣ ਸਭੇ ਢੋਲ ਬਣਾਸ ਪਵੜੀ ਜਾਤੀ ਦੇ ਕਿਆ ਹੱਥ ਸੱਚ ਪਰਖੀਏ ਮੋਰਾ ਹੋਵੇ ਹੱਥ ਮਰੀਏ ਚੱਖੀਏ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ ਹੁਕਮ ਨੇ ਸਰਦਾਰ ਦਰ ਦੀ ਬਾਣੀ ਹੈ ਫੁਰਮਾਣੀ ਹੈ ਕਾਰ ਖਸਮ ਪਠਾਇਆ ਤਬਲ ਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਨਾ ਬੱਧੇ ਭਾਰ ਇੱਕ ਨਾ ਤਾਕਤੀ ਸਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੁਪੱਲੜਵਾਰ ਸਣ ਕਿ ਸਾਰਾ ਚਿੱਥਿਆ ਕਣ ਲਿਆ ਤਨ ਝਾੜ ਦੁਪੜ ਚੱਕੀ ਜੋੜ ਕੇ ਪੀਸਣਾਏ ਬੈਠ ਜੋ ਦਾ ਰਹੇ ਸੁਬਰੈ ਨਾਨਕ ਅੱਜ ਵਢਿੱਠ ਮਹਿਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੜ ਬੰਦਾ ਪਾਏ ਕੁੰਡਾ ਅੰਦਰ ਰੱਖ ਕੇ ਦੇ ਸੁਮਲ ਸਜਾਏ ਰਸਖਸ ਟੱਟਰ ਪਾਈਏ ਤੱਪੈ ਤੈ ਬਿਲਾਏ ਫੀਸੋ ਫੂਕ ਸੰਭਾਲੀਏ ਦਿੱਚੇ ਅੱਗ ਜਲਾਏ ਨਾਨਕ ਮਿੱਠੇ ਪੱਤਰੀਏ ਵੇਖੋ ਲੋਕਾ ਆਏ ਪਵੜੀ ਇੱਕ ਨਾ ਮਰਨ ਇੱਕ ਨਾ ਮਰਨ ਚੇਤੇ ਆਸ ਕਨੇਰਿਆ ਮਰ ਮਰ ਜੰਮੇ ਨਿਤ ਕਿਸੇ ਨਾ ਘੇਰਿਆ ਆਪਣੇ ਮਨ ਚਿੱਤ ਕਹਿਣ ਚੰਗੇਰਿਆ ਜਮਰਾਜੇ ਨਿਤ ਨਿਤ ਮਨਮੁਖ ਹੇਰਿਆ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਧੇ ਕਰਮ ਸਲਾਨ ਖਸਮ ਨਾ ਪਹਾਣਿਆ ਸੱਚ ਮਿਲੇ ਮੁਖ ਨਾਮ ਸਾਹਿਬ ਭਾਵ ਸੀ ਕਰਸ਼ਨ ਤਖਤ ਸਲਾਮ ਲਿਖਿਆ ਭਾਵ ਸੀ ਮਹਿਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ਼ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰਵਾਸ ਕੁੱਤੇ ਚੰਦਨ ਲਾਈਏ ਪੀਸੋ ਕੁੱਤੀ ਧਾਤ ਬੋਲ ਆ ਜੇ ਸਮਝਾਈਏ ਪੜੀਏ ਸਿਮਰਤ ਪਾਠ ਅੰਧਾ ਚਾਨਣ ਰੱਖੀਏ ਦੀਵੇ ਭਲੇ ਪਚਾਸ ਚੌਣੇ ਸੋਨਾ ਪਾਈਏ ਚੁਣ ਚੁਣ ਖਾਵੇ ਘਾਸ ਲੋਹਾ ਮਾਰਨ ਪਾਈਏ ਢਹੇ ਨਾ ਹੋਏ ਕਵਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ ਮਹਿਲਾ ਪਹਿਲਾ ਕਹਿਹਾਂ ਕੰਚਨ ਟੁੱਟੇ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੁਤੀ ਟੁੱਟੇ ਪਟਾਰ ਪੁੱਤੀ ਗੰਢ ਪਵੇ ਸੰਸਾਰ ਰਾਜਾ ਮੰਗੈ ਦਿੱਤੇ ਗੰਢ ਪਾਏ ਭੁੱਖਿਆਂ ਗੰਢ ਪਵੇ ਜਾਂ ਖਾਏ ਕਾਲਾ ਗੰਢ ਨਦੀਆਂ ਮੀ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਵੇਦਾ ਗੰਢ ਬੋਲੇ ਸਚ ਕੋਏ ਮੋਇਆ ਗੰਢ ਨੇਕੀ ਸਤ ਹੋਏ ਏਤ ਗੰਢ ਵਰਤੇ ਸੰਸਾਰ ਮੂਰਖ ਗੰਢ ਪਵੇ ਮੋਹਿ ਮਾਰ ਨਾਨਕ ਆਖੇ ਇਹ ਵਿਚਾਰ ਸਿਫ ਤੇ ਗੰਢ ਪਵੈ ਦਰਬਾਰ ਪੌੜੀ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ ਖੋਟੇ ਇੱਕ ਘਰੇ ਆਪੇ ਪਰਖਣ ਹਾਰ
ਕਰੇ ਖਜ਼ਾਨੇ ਪਾਈਏ ਖੋਟੇ ਸੱਟੀਏ ਬਾਹਰ ਵਾਰ ਖੋਟੇ ਸੱਚੀ ਦਰਗਹਿ ਸੁੱਟੀਏ ਕਿਸੇ ਆਗੇ ਕਰੇ ਪੁਕਾਰ ਸਤਿਗੁਰ ਪਿੱਛੇ ਭੱਜ ਪਵੇ ਹਾਕਰ ਨਿਸਾਰ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ ਸੱਚੀ ਦਰਗਹਿ ਮੰਨੀਅਨ ਗੁਰ ਕੈ ਪ੍ਰੇਮ ਵਿਆਰ ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ ਸ਼ੋਕ ਮਹੱਲਾ ਪਹਿਲਾ ਹਮ ਜ਼ੇਰ ਜਿਵੀਂ ਦੁਨੀਆ ਪੀਰਾ ਮਸਾਇਕਾ ਰਾਇਆ ਮਿਹਰਬੰਦ ਬਾਦਸ਼ਾਹ ਫਜੂ ਖੁਦਾਏ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਦੇਵ ਦਾਨ ਵਾਨਰਾ ਨਾ ਸਿੱਧ ਸਾਧ ਕਾਤਰਾ ਆਸਤੇ ਇੱਕ ਦਿਗਰ ਕੂਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਦਾਨ ਦੇ ਦੇਹਾਂ ਦੇ ਆਦਮੀ ਨਾ ਸਪਤ ਜ਼ੇਰ ਜ਼ਮੀਂ ਆਸਤੇ ਇੱਕ ਦਿਗਰ ਕੂਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਸੂਰ ਸੱਸ ਮੰਡਲੋ ਨਾ ਸਪਤ ਦੀਪ ਨਾ ਜਲੋ ਅੰਨ ਪਾਉਣ ਥਿਰ ਨ ਕੂਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਰਿਜਕ ਦਾਸ ਤੇ ਆਕਸੇ ਹਮਾਰਾ ਏਕ ਆਸ ਵਸੇ ਆਸਤੇ ਇੱਕ ਦਿਗਰ ਕੂਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਪਰੰਦੇ ਨਾ ਗਿਰਾ ਜ਼ਰ ਦਰਖਤ ਆਵਿਆਸ ਕਰ ਦੇਹੰਦ ਸੂਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾਨਕ ਨਲਾ ਲਿਖਿਆ ਸੋਏ ਮੇਟ ਨ ਸਾਕੇ ਕੋਏ ਕਲਾ ਤੇਰੇ ਹਿਰੇ ਸੋਈ ਏਕ ਤੂੰ ਹੀ ਏਕ ਤੂੰ ਹੀ ਪੌੜੀ ਖੇਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚਾ ਤੇਰਾ ਦਰਬਾਰ ਸ਼ਬਦ ਨਿਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨਮੁਖ ਸਦਾ ਕੁੜਿਆਰ ਭਰਮ ਭੁਲਾਣਿਆ ਵਿਸ਼ਟਾ ਅੰਦਰ ਵਾਸ ਸਾਧ ਨ ਜਾਣਿਆ ਬਿਣਦਾ ਮੈਂ ਦੁੱਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸ਼ਲੋਕ ਮਹੱਲਾ ਪਹਿਲਾ ਸ਼ੀਹਾਂ ਬਾਜਾਂ ਚਰਗਾਂ ਖੂਹੀਆਂ ਇਹਨਾਂ ਖਵਾਲੇ ਘਾਹ ਘਾਹ ਖਾਣ ਤੇ ਨਮਾਸ ਖਵਾਲੇ ਇਹ ਚਲਾਏ ਰਾਹ ਦਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਸਗਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ ਜੇਤੇ ਜੀ ਜੀਵੇ ਲੈ ਸਾਹਾ ਜੇ ਵਾਲੇ ਤਾਂ ਕਹਿ ਅਸਾ ਨਾਨਕ ਜੀ ਜੋ ਸੱਚੇ ਸੱਚੇ ਭਾਵੇ ਤਿਉਂ ਤਿਉਂ ਦੇ ਗਰਾਹ ਮਹਿਲਾ ਪਹਿਲਾ ਇੱਕ ਮਾਸ ਹਾਰੀ ਇੱਕ ਤਿਣਖਾਹੇ ਇੱਕ ਨਾ ਛੱਤੀ ਅੰਮ੍ਰਿਤ ਪਾਹੇ ਇੱਕ ਮਿੱਟੀਆਂ ਮੈਂ ਮਿੱਟੀਆ ਖਾਹੇ ਇੱਕ ਪੌਣ ਸਮਾਰੀ ਪੌਣ ਸੁਮਾਰ ਇੱਕ ਨਿਰੰਕਾਰੀ ਨਾਮ ਆਧਾਰ ਜੀਵੇ ਦਾਤਾ ਮਰੇ ਨ ਕੋਏ ਨਾਨਕ ਮੁੱਠੇ ਜਾਏ ਨਾਹੀ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈ ਹੈ ਗੁਰਮਤੀ ਆਪ ਗਵਾਏ ਨਾਮ ਤੇ ਆਈ ਹੈ ਦੂਜੀ ਕਾਰੇ ਲੱਗ ਜਨਮ ਗਵਾਈ ਹੈ ਬਿਨ ਨਾਮੇ ਸਭ ਵਿਸ ਪੈਂਜੇ ਖਾਈ ਹੈ ਸੱਚਾ ਸ਼ਬਦ ਸਲਾਹੇ ਸੱਚ ਸਮਾਈ ਹੈ ਬਿਨ ਸਤਿਗੁਰ ਸੇਵੇ ਨਾਹੀ ਸੁੱਖ ਨਿਵਾਸ ਫਿਰ ਫਿਰ ਆਈ ਹੈ ਦੁਨੀਆ ਖੋਟੀ ਰਾਸ ਕੂੜ ਕਮਾਈ ਹੈ ਨਾਨਕ ਸੱਚ ਕਰਾ ਸਲਾਹੇ ਪਤ ਸਿਉਂ ਜਾਈਐ ਸ਼ਲੋਕ ਮਹੱਲਾ ਪਹਿਲਾ ਤੁਧ ਪਾਵੇ ਤਾਂ ਵਾਵੇ ਗਾਵੇ ਤੁਧ ਪਾਵੇ ਜਲ ਨਾਵੇ ਜਾਂ ਤੁਧ ਭਾਵੇ ਤਾਂ ਕਰੇ ਪਬੂਤਾ ਸਿੰਘੀ ਨਾਦ ਬਜਾਵੇ ਜਾਂ ਤੁਧ ਭਾਵੇ ਤਾਂ ਪੜੇ ਕਤੇਬਾ ਮੁੱਲਾਂ ਸ਼ੇਖ ਕਹਾਵੇ ਜਾਂ ਤੁਧ ਭਾਵੇ ਤਾਂ ਹੋਵੇ ਰਾਜੇ ਰਸਕਸ ਬਹੁਤ ਕਮਾਵੇ ਜਾਂ ਤੁਧ ਪਾਵੇ ਤੇਗ ਵਗਾਵੇ ਸਿਰ ਮੁੰਡੀ ਕੱਟ ਜਾਵੇ ਜਾਂ ਤੁਧ ਪਾਵੇ ਜਾਹਿੰਦ ਸੰਤਰ ਸੁਣ ਗੱਲਾਂ ਕਰਿਆਵੇ ਜਾਂ ਤੁਧ ਪਾਵੇ ਨਾਇ ਰਚਾਵੇ ਤੁਧ ਪਾਣੇ ਤੂੰ ਪਾਵੇ ਨਾਨਕ ਕਹੇ ਬੇਨਤੀ ਹੋਰ ਸਗਲੇ ਕੂੜ ਕਮਾਵੇ ਮਹਿਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੇ ਵਿੱਚ ਰੱਖੇ ਨਾਨਕ ਸੱਚਾ ਆਪ ਪੌੜੀ
ਸਤਿਗੁਰ ਸੇਵਨ ਸੰਗ ਪਰਮ ਚੁਕਾਈਐ, ਸਤਿਗੁਰ ਆਖੇ ਕਾਰ ਸੁਕਾਰ ਕਮਾਈਐ, ਸਤਿਗੁਰ ਹੋਇ ਦਿਆਲ ਤਨਾਮ ਤੇ ਆਈਐ, ਲਾਹਾ ਭਗਤ ਸੁਸਾਰ ਗੁਰਮੁਖ ਪਾਈਐ, ਮਨਮੁਖ ਕੂੜ ਗਵਾਰ ਕੂੜ ਕਮਾਈਐ, ਸੱਚੇ ਦੇ ਦਰਜਾਏ ਸੱਚ ਚਮਾਈਐ, ਸੱਚੇ ਅੰਦਰ ਮਹਿਲ ਸੱਚ ਬੁਲਾਈਐ, ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ। ਸਲੋਕ ਮਹੱਲਾ ਪਹਿਲਾ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡੜਿਆ, ਕੂੜੋ ਮਾਲ ਸੱਚ ਅੰਦਰਮਾ ਦੀਸੇ ਨਾਹੀ ਕਹਿ ਚੜਿਆ, ਹੂੰ ਭਾਲ ਵਕੁੰਨੀ ਹੋਈ, ਅੰਧੇਰੇ ਰਾਹ ਨ ਕੋਈ, ਵਿੱਚ ਹੋਮੇ ਕਰ ਦੁਖ ਰੋਈ, ਕਹੋ ਨਾਨਕ ਕਿਸ ਵਿਦਗਤ ਹੋਈ, ਬਹਿਲਾ ਤੀਜਾ। ਕਲ ਕੀਰ ਪ੍ਰਗਟ ਚੰਨ ਸੰਸਾਰ, ਗੁਰਮੁਖ ਕੋਈ ਉਤਰੇ ਪਾਰ, ਜਿਸਨੂੰ ਨਦਰ ਕਰੇ ਸ ਦੇਵ, ਨਾਨਕ ਗੁਰਮੁਖ ਰਤਨ ਸੁਲੇ ਵੇ ਪੌੜੀ, ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ, ਕਰਤਾ ਆਪ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ, ਭਗਤ ਆਪੇ ਮੇਲੀਐਨ ਜਿਨ ਸੱਚੋ ਸੱਚ ਕਮਾਇਆ, ਸੰਸਾਰੀ ਆਪ ਕੁਆਇਨ ਜਿਨ ਕੂੜ ਬੋਲ ਬੋਲ ਵਿਖਾਇਆ, ਚੱਲਣ ਸਾਰ ਨ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ, ਭਗਤ ਕਰੇ ਹਰ ਚਾਕਰੀ ਜਿਨੀ ਅੰਦਰ ਨਾਮ ਤੇ ਆਇਆ, ਦਾਸਨ ਦਾਸਨ ਹੋਏ ਕੇ ਜਿਨ ਵਿੱਚੋਂ ਆਪ ਗਵਾਇਆ, ਪਰ ਖਸਮਾਂ ਕਹਿ ਦਰ ਮੁਖ ਉਜਲੇ ਸੱਚੇ ਸ਼ਬਦ ਸੁਹਾਇਆ। ਸੋਕ ਮਹੱਲਾ ਪਹਿਲ ਸਬਾਹੀ ਸਲਾਹ ਜਿਨੀ ਤੇ ਆਇਆ ਇੱਕ ਮਨ, ਸਹੀ ਪੂਰੇ ਸ਼ਾਹ ਵਕਤੇ ਉੱਪਰ ਲੜਮੂਏ, ਦੂਜੇ ਬਹੁਤੇ ਰਾਹ ਮਨ ਕੀਆਂ ਮੱਤੀ ਖਿੰਡੀਆਂ, ਬਹੁਤ ਪਏ ਇਸ ਗਾਹ ਗੋਤੇ ਖਾਏ ਨਾ ਨਿਕਲੇ, ਤੀਜੇ ਮੂੰਹੀ ਗ੍ਰਾਹ ਭੁੱਖ ਤੇ ਕਾਂਦੋਏ ਭੌਂਕੀਆਂ, ਖਾਧਾ ਇਹ ਸੁਆ ਪੀ ਖਾਣੇ ਸੋ ਦੋਸਤੀ, ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ, ਪੀ ਉੱਠ ਰਚਿਉਣ ਵਾਦ ਸਾਹਿਬ ਰਿਆਂ ਕੀ ਪਿੜ ਬੱਧੀ, ਸਭੇ ਵੇਲਾ ਵਕਤ ਸਭ ਜੇ ਅੱਠੀ ਪਾ ਹੋਏ, ਨਾਨਕ ਸਾਹਿਬ ਮਨ ਵਸੇ ਸੱਚਾ ਨਾਵਣ ਹੋਏ, ਮਹਿਲਾ ਦੂਜਾ। ਸਹੀ ਪੂਰੇ ਸ਼ਾਹ ਜਿੰਨੀ ਪੂਰਾ ਪਾਇਆ, ਉੱਠੀ ਬੇਪਰਵਾਹ ਰਹਿਣੇ ਕੱਤੇ ਰੰਗ, ਦੰਸ਼ ਰੂਪ ਯਥਾ ਬਿਰਲੇ ਪਾਈਏ, ਕਰਮ ਪੂਰੇ ਪੂਰਾ ਗੁਰੂ ਪੂਰਾ ਜਾਕਾ ਬੋਲ, ਨਾਨਕ ਪੂਰਾ ਜੇ ਕਰੈ ਕੱਟੇ ਨਾਹੀਂ ਤੋਲ ਪੌੜੀ, ਜਾਂ ਤੂੰ ਤਾਂ ਕਿਹਾ ਹੋਰ ਮੈਂ ਸੱਚ ਸੁਣਾਈਏ, ਮੁੱਠੀ ਤੰਦੇ ਚ ਹੋਰ ਮਹਿਲ ਨਾ ਪਾਈਏ, ਇੰਨੇ ਚਿੱਤ ਕਠੋਰ ਸੇਵ ਗਵਾਈਏ, ਜਿਤ ਕਰ ਸੱਚ ਨ ਪਾਏ ਸੁਭੰਨ ਕਢਾਈਏ, ਕਿ ਕਰ ਪੂਰੇ ਵੱਟ ਤੋਲ ਤੁਲਾਈਏ, ਕੋਈ ਨੇ ਆਖੇ ਘੱਟ ਹਮੇ ਜਾਈਏ, ਲਈਨ ਖਰੇ ਪਰਖ ਦਰ ਬਿਨਾਈਏ, ਸੌਦਾ ਇੱਕ ਹੱਠ ਪੂਰੇ ਗੁਰ ਪਾਈਏ। ਸਲੋਕ ਮਹੱਲਾ ਦੂਜਾ। ਅੱਠੀ ਪੈਰੀ ਅੱਠ ਖੰਡਨਾਵਾਂ ਖੰਡ ਸਰੀਰ, ਤਿਸਵੇ ਨੌ ਨਿਧ ਨਾਮ ਏਕ ਭਾਲੇ ਗੁਣੀ ਗਹੀਰ, ਕਨਵੰਤੀ ਸਲਾਹਿਆ ਨਾਨਕ ਕਰ ਗੁਰਪੀਰ, ਚੌਥੇ ਪੈਰ ਸਭਾ ਕੇ ਸੁਰਤਿਆਂ ਉਪਜੇ ਚਾਓ, ਤਿਨਾ ਦਰਿਆਵਾਂ ਸਿਉ ਦੋਸਤੀ ਮਨਮੁਖ ਸੱਚਾ ਨਾਮ, ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ, ਕੰਚਨ ਕਾਇਆ ਕੱਸੀਏ ਵੰਨੀ ਚੜੇ ਚੜਾਓ, ਜੇ ਹੋਵੇ ਨਦਰ ਸਰਾਫ ਦੀ ਬੋਲ ਨ ਪਾਈ ਤਾਓ, ਸੱਤੀ ਪੈਰੀ ਸੱਤ ਭਲਾ ਬਈਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਏ ਦੂਜੇ ਕੂੜੇ ਘੱਟੇ ਰਾਸ, ਉੱਥੇ ਖੋਟੇ ਸੱਟੀਏ ਖਰੇ ਕੀਚੇ ਸ਼ਾਬਾਸ਼, ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੇ ਪਾਸ, ਮਹਿਲਾ ਦੂਜਾ। ਪਰ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ, ਸੱਚਾ ਭੋਜਨ ਪਾਓ ਸਤਿਗੁਰ ਦੱਸਿਆ, ਸੱਚੇ ਹੀ ਪਤਿਆਏ ਸੱਚ ਵਿਖਸਿਆ, ਸੱਚੇ ਕੋਟ ਗਿਰਾਏ ਨਿਜ ਕਰ ਵਸਿਆ, ਸਤਿਗੁਰ ਤੁੱਠੇ ਨਾਉ ਪ੍ਰੇਮ ਰਹੱਸਿਆ, ਸੱਚੇ ਦੈ ਦੇਵਾਣ ਕੂੜ ਨਾ ਜਾਈਏ, ਝੂਠੋ ਝੂਠ ਵਖਾਣ ਸੁਮੈਲ ਖੁਆਈਏ,
ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਏ, ਸੱਚ ਸੁਣ ਬੁੱਝ ਬਖਾਣ ਮਹਿਲ ਬੁਲਾਈਏ। ਸੋਕ ਮਹੱਲਾ ਪਹਿਲਾ। ਪੈਰਾ ਅਗਨਿ ਵੇ ਕਰ ਬਾਂਧਾ ਭੋਜਨ ਸਾਰ ਕਰਾਈ, ਸਗਲੇ ਦੁੱਖ ਪਾਣੀ ਕਰ ਪੀਵਾਂ ਧਰਤੀ ਆਗ ਚਲਾਈ, ਧਰਤ ਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ, ਇਹ ਬੜ ਵੱਧਾ ਮਾਵਾ ਨਾਹੀ ਸਭ ਸਹਿ ਨੱਥ ਚਲਾਈ, ਏਤਾ ਤਾਣ ਹੋਵੇ ਮਨੇ ਅੰਤਰ ਕਰੇ ਪਿਆਖ ਕਰਾਈ, ਜੇਵੜ ਸਾਹਿਬ ਤੇੜੀ ਦਾਤੀ ਦੇ ਦੇ ਕਰੇ ਰਚਾਈ, ਨਾਨਕ ਨਜ਼ਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਏ। ਮਹਿਲਾ ਦੂਜਾ। ਆਖਣ ਆਖਣ ਰੱਜਿਆ ਸੁਣ ਨਾ ਰੱਜੇ ਕੰਨ, ਅੱਖੀਂ ਦੇਖ ਨਾ ਰੱਜੀਆਂ ਗੁਣ ਗਾਹੇ ਇੱਕ ਵੰਨ, ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜੈ ਗੁਣ ਕੈ ਗੁਣੀ ਸਮਾਏ। ਪਾੜੀ ਬਿਣ ਸੱਚੇ ਸਭ ਕੂੜ ਕੂੜ ਕਮਾਈਐ, ਬਿਣ ਸੱਚੇ ਕੁੜਿਆਰ ਬੰਨ ਚਲਾਈਐ, ਬਿਣ ਸੱਚੇ ਤਨ ਛਾਰ ਛਾਰ ਰਲਾਈਐ, ਬਿਣ ਸੱਚੇ ਸਭ ਭੁੱਖ ਜ ਪੈਂਜੇ ਖਾਈਐ, ਬਿਣ ਸੱਚੇ ਦਰਬਾਰ ਕੂੜ ਨ ਪਾਈਐ, ਕੂੜੇ ਲਾਲ ਜਲੱਗ ਮਹਿਲ ਖਵਾਈਐ, ਸਭ ਜਗ ਠੱਗਿਓ ਠੱਗ ਆਈਏ ਜਾਈਐ, ਤਨ ਮੈਂ ਤਿਸ਼ਨਾ ਅੱਗ ਸ਼ਬਦ ਬੁਝਾਈਐ। ਸ਼ਲੋਕ ਮਹਲਾ ਪਹਿਲਾ। ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਾ ਸਦਾ ਪੱਕੇ ਕਰਮ ਧਿਆਨ, ਪਤ ਕੇ ਸਾਧ ਖਾਂਦਾ ਲਹੈ ਦਾਨਾ ਕੇ ਸਰਦਾਨ। ਮਹਿਲਾ ਪਹਿਲਾ। ਸੋਨੇ ਕਾ ਬਿਰਖ ਪਤ ਪਰਵਾਲਾ, ਫੁੱਲ ਜਵੇ ਹਰ ਲਾਲ, ਤਿਤ ਫਲ ਰਤਨ ਲੱਗੇ ਮੁਖ ਭਾਗਤ ਨੇ ਹਿਰਦੇ ਹਿਰਦੇ ਨਿਹਾਲ, ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਗ, ਅੜਸਰ ਤੀਰਥ ਗੁਰ ਕੀ ਚਰਨੀ ਪੂਜੈ ਸਦਾ ਵਸੇ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਭਵੇਂ ਦੰਜੇ ਨਾਨਕਾ ਤਰੀਏ ਕਰਮੀ ਲੱਗ। ਪੌੜੀ। ਜੀਵਦਿਆਂ ਮੁਰਮਾਰ ਨ ਪਛੋਤਾਈਐ, ਝੂਠਾ ਇਹ ਸੰਸਾਰ ਕਿਨ ਸਮਝਾਈਐ, ਸੱਚ ਨ ਧਰੇ ਪਿਆਰ ਤੰਦੇ ਤਾਈਏ, ਕਾਲ ਬੁਰਾ ਖੈ ਕਾਲ ਸਿਰ ਦੁਨਿਆਈਐ, ਹੁਕਮੀ ਸਿਰੇ ਜਿੰਦਾਰ ਮਾਰੇ ਦਾਈਐ, ਆਪੇ ਦੇ ਪਿਆਰ ਮਨ ਵਸਾਈਏ, ਬੋਹਤ ਨਚਸਾ ਵਿਲੰਬ ਭਰੀਏ ਪਾਈਏ, ਗੁਰਪ੍ਰਸਾਦੀ ਬੁੱਝ ਸੱਚ ਸਮਾਈਐ। ਸ਼ਲੋਕ ਮਹੱਲਾ ਪਹਿਲਾ। ਤੁੰਮੀ ਤੁੰਮਾ ਵਿਸ ਅੱਖ ਧਤੂਰਾ ਨਿੰਮ ਫਲ, ਮਨਮੁਖ ਵਸੇ ਤਿਸ ਜਿਸ ਤੂੰ ਚਿੱਤ ਨ ਆਵੀ, ਨਾਨਕ ਕਹੀਏ ਕਿਸ ਹੰਡਣ ਕਰਮਾਂ ਬਾਰੇ। ਮਹਿਲ ਮਹਿਲਾ ਪਹਿਲਾ। ਮਤ ਪਖੇਰੂ ਕਿਰਤ ਸਾਥ, ਕਬ ਉਤਮ ਕਬ ਨੀਚ, ਕਬ ਚੰਦਨ ਕਬ ਅੱਕ ਡਾਲ, ਕਬ ਉੱਚੀ ਪ੍ਰੀਤ, ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ। ਪੌੜੀ। ਕੇਤੇ ਕਹੇ ਬਖਾਣ ਕਹਿ ਕਹਿ ਜਾਵਣਾ, ਵੇਦ ਕਹੇ ਬਖਿਆਣ ਅੰਤ ਨ ਪਾਵਣਾ, ਪੜੀਐ ਨਾਹੀ ਭੇਦ ਬੁਝੀਏ ਪਾਵਣਾ, ਖੜ ਦਰਸ਼ਨ ਕਹਿ ਭੇਖ ਕਿਸੇ ਸੱਚ ਸਮਾਵਣਾ, ਸੱਚਾ ਪੁਰਖ ਲੱਖ ਸ਼ਬਦ ਸੁਹਾਵਣਾ, ਮੰਨੇ ਨਉ ਬਿਸੰਖ ਦਰਗੈ ਪਾਵਣਾ, ਕਾਲ ਕੋ ਆਦੇਸ਼ ਢਾਡੀ ਗਾਵਣਾ, ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਸ਼ਲੋਕ ਮਹੱਲਾ ਦੂਜਾ। ਮੰਤਰੀ ਹੋਏ ਅਠੋਇਆ ਨਾਗੀ ਲੱਗ ਜਾਏ, ਆਪਣੇ ਹੱਥੀ ਆਪਣੇ ਦੇ ਕੂਚਾ ਆਪੇ ਲਾਏ, ਹੁਕਮ ਪਿਆ ਤੁਰ ਖਸਮ ਕਾ ਤੀਹੂ ਧੱਕਾ ਖਾਏ, ਗੁਰਮੁਖ ਸਿਉ ਮਨਮੁਖ ਅੜੈ ਡੂਬੇ ਹੱਕ ਨਿਆਏ, ਦੋਹਾਂ ਸਿਰਿਆਂ ਆਪੇ ਖਸਮ।

ਵਾਰੀਆ ਮਹਿਲਾ ਮਾਂਝਨ ਵਾਹ ਸ਼ਬਦ ਸਵਾਰੀਆਂ ਸੱਚ ਕਹਿਣ ਅਰਦਾਸ ਸੇ ਵਿਚਾਰੀਆਂ ਸੋਹਨ ਖਸਮੇ ਪਾਸ ਹੁਕਮ ਸੁਧਾਰੀਆਂ ਸਖੀ ਕਹਿਣ ਅਰਦਾਸ ਮਨੋ ਪਿਆਰੀਆਂ ਵਿਣਨਾ ਮਿਤ੍ਰਿਕ ਵਾਸ ਫਿੱਟ ਸੋ ਜੀਵਿਆ ਸ਼ਬਦ ਸਵਾਰੀਅਸ ਅੰਮ੍ਰਿਤ ਪੀਵਿਆ ਸ਼ੋਕ ਮਹੱਲਾ ਪਹਿਲਾ ਮਾਰੂ ਮੀ ਨਾ ਤਿਪਤਿਆ ਅੱਗੀ ਲਹੇ ਨਾ ਭੁੱਖ ਰਾਜਾ ਰਾਜ ਨਾ ਤਿਪਤਿਆ ਸਾਰ ਭਰੇ ਕੇ ਸੁੱਖ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ ਮਹਿਲਾ ਦੂਜਾ ਨੇਫਲੰਗ ਤਸ ਜਨਮ ਜਾਵਦ ਬ੍ਰਹਮ ਨਬਿੰਦ ਤੈ ਸਾਗਰੰਗ ਸੰਸਾਰ ਸਗੁਰ ਪ੍ਰਸਾਦੀ ਤਰੈ ਕਹਿ ਨਾਨਕ ਕਰਨ ਕਾਰਨ ਕਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਰ ਰੱਖੀ ਧਾਰ ਪੌੜੀ ਖਸਮੈ ਕਹਿ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਿਕਸਿਆ ਖਸਮੋ ਪੂਰਾ ਪਾਏ ਮਨੋ ਰਹੱਸਿਆ ਦੁਸ਼ਮਣ ਕੱਢੇ ਮਾਰ ਸਜਣ ਸਰੱਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਦਿਓਸਿਆ ਢਾਡੀ ਕਥਿਆ ਕਥ ਸ਼ਬਦ ਸਵਾਰਿਆ ਨਾਨਕ ਗੁਣ ਗੈ ਰਾਸ ਹਰਜੋ ਮਿਲੇ ਪਿਆਰਿਆ ਸ਼ਲੋਕ ਮਹੱਲਾ ਪਹਿਲਾ ਖਤਿਓ ਜੰਮੇ ਖੱਤੇ ਕਰਨ ਤਾਂ ਖਤਿਆਂ ਵਿੱਚ ਪਾਹੇ ਤੋਤੇ ਮੂੜ ਨਾ ਉਤਰੇ ਜੋ ਸੋ ਧੋਵਣ ਪਾਹੇਨ ਨਾਨਕ ਬਖਸ਼ੇ ਬਖਸ਼ੀਐ ਨਾਹੀਂ ਤਪਾਹੀ ਪਾਹੇ ਮਹਿਲਾ ਪਹਿਲਾ ਨਾਨਕ ਬੋਲਣ ਚੱਖਣ ਦੁੱਖ ਛੱਡ ਮੰਗੀਏ ਸੁੱਖ ਸੁੱਖ ਦੋ ਦੋ ਕਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਭਾਲਿਆ ਸੱਚੇ ਪੁਰਖ ਲੱਖ ਸਿਰਜ ਨਿਹਾਲਿਆ ਉਜੜ ਪੁੱਲੇ ਰਾਹ ਗੁਰ ਵੇਖਾ ਲਿਆ ਸਤਿਗੁਰ ਸੱਚੇ ਵਾਹ ਸੱਚ ਸੰਭਾਲਿਆ ਪਾਇਆ ਰਤਨ ਕੋ ਰਾਹ ਦੀਵਾ ਬਾਲਿਆ ਸੱਚੇ ਸ਼ਬਦ ਸਲਾਹੇ ਸੁਖੀਏ ਸੁਖੀਏ ਸੱਚ ਵਾਲਿਆ ਨ ਡਰਿਆ ਡਰ ਲੱਗ ਗਰਭ ਸਿਖਾ ਲਿਆ ਨਾਮੋ ਪੁੱਲਾ ਜਗ ਫਿਰੈ ਬੇਤਾਲਿਆ ਸ਼ਲੋਕ ਮਹੱਲਾ ਤੀਜਾ ਪੈ ਬਿਜ ਜੰਮੇ ਪੈ ਮਰੇ ਪੀਪੋ ਮਨ ਮੈਂ ਹੋਏ ਨਾਨਕ ਪੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ ਮਹਿਲਾ ਤੀਜਾ ਪੈਵਣ ਜੀਵੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਣ ਜੇ ਮਰੈ ਮੂੰਹ ਕਾਲੇ ਉੱਠ ਜਾਏ ਪੌੜੀ ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰੂ ਹੋਏ ਦਿਆਲ ਨਾ ਕਬੂ ਚੂਰੀ ਹੈ ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ ਸਤਿਗੁਰੂ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁੱਖ ਦੇ ਹਾ ਸਤਿਗੁਰੂ ਹੋਏ ਦਿਆਲ ਤਾਂ ਨਮਿੰਦ ਪਾਈਐ ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈਐ ਸ਼ਲੋਕ ਮਹੱਲਾ ਪਹਿਲਾ ਸਿਰ ਖੁਆਏ ਪੀਵੇ ਮਲਵਾਣੀ ਜੂਠਾ ਮੰਗ ਬਖਾਹੀ ਫੋਲ ਫਦੀਹਤ ਮੂੰਹ ਲੈਣ ਪੜਾਸਾ ਪਾਣੀ ਦੇਖ ਸੰਘਾਹੀ ਭੇਡਾਂ ਵਾਂਗ ਹੀ ਸਿਰ ਖੋਆਇਨ ਭਰੀਏ ਹੱਥ ਸੁਆਹੀ ਮਾਉ ਪੀਓ ਕਿਰਤ ਗਵਾਇਨ ਟੱਬਰ ਰੋਵਣ ਤਾਹੀ ਉਹ ਨਾ ਪਿੰਡ ਨਾ ਪੱਤਰ ਕਰਿਆ ਨਾ ਦੀਵਾ ਮੋਏ ਕਿ ਤਾਹੂ ਪਾਹੀ ਅਠਸਰ ਤੀਰਥ ਦੇ ਨ ਢੋਈ ਬ੍ਰਾਹਮਣ ਅੰਨ ਨਖਾਹੀ ਸਦਾ ਕਚੀਲ ਰਹੇ ਦਿਨ ਰਾਤੀ ਮੱਥੇ ਟਿੱਕੇ ਨਾਹੀ ਚੁੰਡੀ ਪਾਏ ਬਹਿਨ ਨਿਤ ਬਣਨੇ ਦੜਦੀ ਬਾਣ ਨ ਜਾਹੀ ਲੱਕੀ ਕਾਸੇ ਹੱਥੀ ਪੁੰਮਣ ਅੱਗੋਂ ਪਿੱਛੂ ਜਾਹੀ ਨਾ ਉਹ ਜੋਗੀ ਨਾ ਉਹ ਜੰਗ ਨਾ ਉਹ ਕਾਜੀ ਮੁੱਲਾ ਦੇਈ ਵਿਗੋਏ ਫਿਰੇ ਵਿਗੁੱਤੇ ਫਿੱਟੇ ਵੱਤੇ ਗੱਲਾਂ ਜੀਆ ਮਾਰ ਜਵਾਲੇ ਸੋਈ ਅਵਨ ਕੋਈ ਰੱਖੈ ਦਾਨੋ ਤੇ ਇਸ਼ਨਾਨੋ ਵਸ ਵੰਜੇ ਪਸ ਪਈ ਸਿਰ ਖੁੱਥੇ ਪਾਣੀ ਵਿੱਚੋਂ ਰਤਨੇ ਪੰਨੇ ਮੇਰ ਗਿਆ ਮਾਦਾਣੀ ਅੜਸਰ ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ ਨਾ ਏ ਨਿਵਾਜਾ ਨਾ ਤੇ ਪੂਜਾ ਨਾ ਹੁਣ ਸਦਾ ਸੁਜਾਣੀ ਮੋਇਆ ਜੀਵ ਦੀ ਅੰਗਤ ਹੋਵੇ ਜਾਂ ਸਿਰ ਪਾਈਏ ਪਾਣੀ।

ਨਾਨਕ ਸਿਰਖ ਉੱਤੇ ਸ਼ੈਤਾਨੀ ਇਹਨਾਂ ਗੱਲ ਨਾ ਪਾਣੀ। ਉੱਠੇ ਹੋਈਏ ਹੋਏ ਬਲਾਵਲ ਜੀਆਂ ਜੁਗਤ ਸਮਾਣੀ। ਉੱਠੇ ਅਨਕ ਮਾਦਕ ਪਾਹਾਂ ਸਭਸੇ ਪਰਦਾ ਹੋਵੇ। ਉੱਠੇ ਕਹਾਉ ਚਰੇ ਨਸੁਰਹੀ ਸਾ ਧਨ ਦਹੀ ਬਲੋਵੇ। ਤਿੱਤ ਕੇ ਹੋਮ ਜਗ ਸਦ ਪੂਜਾ ਪਾਈਏ ਕਾਰਜ ਸੋਏ। ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ। ਨਾਨਕ ਜੇ ਸਿਰ ਖੁੱਥੇ ਨਾਵਣ ਨਾਹੀ ਤਾਂ ਸੱਤ ਚੱਟੇ ਸਿਰ ਛਾਈ। ਮਹਿਲਾ ਦੂਜਾ। ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ, ਚਾਹੁੰਦੇ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ। ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਝ ਹੋਏ। ਨਾਨਕ ਤਾਂ ਪਤ ਜਾਣੀਐ ਜਪਤ ਰੱਖੇ ਸੋਏ ਪੌੜੀ। ਤੁਧ ਸੱਚੇ ਸੁਭਾਨ ਸਦਾ ਕਲਾਣਿਆ, ਤੂੰ ਸੱਚਾ ਦੀਵਾਨ ਹੋ ਰਿਹਾ ਬਣ ਜਾਣਿਆ। ਸੱਚ ਮੰਗੇ ਦਾਂਸ਼ੇ ਸੇ ਤੁਧੇ ਜੇਹਿਆ, ਸੱਚ ਤੇਰਾ ਫਰਵਾਨ ਸ਼ਬਦੇ ਸੋਹਿਆ। ਮਨੀਏ ਗਿਆਨ ਧਿਆਨ ਤੁਧੇ ਤੇ ਪਾਇਆ, ਕਰਮ ਪਵੇ ਨਿਸ਼ਾਨ ਚਲੇ ਚਲਾਇਆ। ਤੂੰ ਸੱਚਾ ਜਤਾਰ ਨਿਤ ਦੇਵੇ ਚੜੇ ਸਵਾਇਆ, ਨਾਨਕ ਮੰਗੇ ਦਾਨ ਜੋ ਤੁਧ ਪਾਇਆ। ਸਲੋਕ ਮਹੱਲਾ ਦੂਜਾ। ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮਯੋ, ਤਿਨਕੋ ਕਿਆ ਉਪਦੇਸ਼ੀਐ ਜਿਨ ਗੁਰੂ ਨਾਨਕ ਦੇਉ। ਮਹਿਲਾ ਪਹਿਲਾ। ਆਪ ਬੁਝਾਏ ਸੋਈ ਬੁਝੇ, ਜਿਸੇ ਆਪ ਸੁਝਾਏ ਤੇ ਸਭ ਕੁਝ ਸੂਝੇ। ਕਹਿ ਕੇ ਕਥਨਾ ਮਾਇਆ ਲੂਜੇ, ਹੁਕਮੀ ਸਗਲ ਕਰੇ ਆਕਾਰ, ਆਪੇ ਜਾਣੇ ਸਰਵ ਵਿਚਾਰ। ਅੱਖਰ ਨਾਨਕ ਅਖਿਓ ਆਪ ਲਹੇ ਪ੍ਰਾਤ ਹੋਵੇ ਜਿਸ ਦਾਤ ਪੌੜੀ। ਹੁਣ ਢਾਡੀ ਵਿਕਾਰ ਕਾਰੇ ਲਾਇਆ, ਰਾਤ ਦੇਹ ਕੇ ਵਾਰ ਧਰੋਂ ਫਰਮਾਇਆ। ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਵ ਸਲਾਹ ਕੱਪੜਾ ਪਾਇਆ। ਸੱਚਾ ਅੰਮ੍ਰਿਤ ਨਾਮ ਪੂਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨ ਸੁੱਖ ਪਾਇਆ। ਢਾਡੀ ਘਰੇ ਪਸਾਉ ਸ਼ਬਦ ਵਜਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ। ਸੁਧ ਰਾਹ ਗੌੜੀ ਗੁਆਰੇ ਰੀ। ਮਹਿਲਾ ਪਹਿਲਾ। ਚੌਪ ਦੇ ਦੋ ਪਦੇ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸਾਹਿਬ ਅੰਗੁਰ ਪ੍ਰਸਾਦ। ਹੋਮ ਚ ਪਹਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ। ਸਿਰ ਸਿਰ ਚਲੀਏ ਸਹੀਏ ਪਾਰ, ਨਦਰੀ ਕਰਮੀ ਗੁਰ ਵਿਚਾਰ। ਪੈ ਬਿਨ ਕੋਈ ਨ ਲੰਘਸ ਪੈਰ, ਪਉ ਪਉ ਰਾਖੇ ਪਾਏ ਸਵਾਰ ਰਹੋ। ਪੈ ਤਨ ਅਗਨ ਪਖੇ ਪੈ ਨਾਲ, ਪੈ ਪੋ ਕੜੀਏ ਸ਼ਬਦ ਸਵਾਰ। ਪੈ ਬਿਨ ਕਾੜਦ ਕੱਚ ਨ ਕੱਚ, ਅੰਧਾ ਸੱਚਾ ਅੰਧੀ ਸੱਟ। ਬੁੱਧੀ ਬਾਜੀ ਉਪਜੇ ਚਾਉ, ਸਹਿ ਸਿਆਣ ਪਵੇ ਨਾ ਤਾਉ। ਨਾਨਕ ਮਨਮੁਖ ਬੋਲਣ ਵਾਉ, ਅੰਦਰ ਅੰਧਾ ਅੱਖਰ ਵਾਉ ਦਵਾਉ। ਮੌੜੀ ਮਹਿਲਾ ਪਹਿਲਾ। ਡਰ ਕਰ ਕਰ ਡਰ ਡਰ ਜਰ ਜਾਏ, ਸੋ ਡਰ ਕੇ ਹਾਜੇ ਡਰ ਡਰ ਪਾਏ। ਤੁਧ ਬਿਨ ਦੂਜੀ ਨਾਹੀਂ ਜਾਏ, ਜੋ ਕੁਛ ਵਰਤੇ ਸਭ ਤੇਰੀ ਰਜਾਏ। ਡਰੀਏ ਜੇ ਡਰ ਹੋਵੇ ਹੋ, ਡਰ ਡਰ ਡਰ ਨਾ ਮਨ ਕਾ ਸੋਰ ਰਹਾਉ। ਨਾ ਜੂ ਮਰੇ ਨਾ ਡੂਬੇ ਤਰੇ, ਜਿਨ ਕਿਛ ਕੀਆ ਸੋ ਕਿਛ ਕਰੇ। ਹੁਕਮੇ ਆਵੇ ਹੁਕਮੇ ਜਾਏ, ਆਗੇ ਪਾਛੇ ਹੁਕਮ ਸਵਾਏ। ਹੰਸ ਹੇਤ ਆਸਾ ਸਮਾਨ, ਤਿਸ ਵਿੱਚ ਭੁੱਖ ਬਹੁਤ ਨਹਿਸਾਨ। ਪਉ ਖਾਣਾ ਪੀਣਾ ਆਧਾਰ, ਬਿਨ ਖਾਧੇ ਮਰ ਹੋਏ ਗਵਾਰ। ਜਿਸ ਕਾ ਕੋਈ ਕੋਈ ਕੋਏ ਕੋਏ, ਸਭ ਕੋ ਤੇਰਾ ਤੂੰ ਸਭਨਾ ਕਾ ਸੋਏ। ਜਾ ਕੇ ਜੀ ਜੰਤ ਤਨਮਾਲ, ਨਾਨਕ ਆਖਣ ਬਿਖ ਵਿਚਾਰ। ਗੌੜੀ ਮਹਿਲਾ ਪਹਿਲਾ। ਮਾਤਾ ਮਤ ਪਿਤਾ ਸੰਤੋਖ, ਸਤ ਪਾਈ ਕਰ ਇਹ ਬਸੇਖ। ਕਹਿਣਾ ਹੈ ਕੁਛ ਕਹਿਣ ਨਾ ਜਾਏ, ਤਾਂ ਕੁਦਰਤ ਕੀਮਤ ਨਾਹੀਂ ਪਾਏ ਰਹਾਉ। ਸਰਮ ਤੁਰਤ ਦੋਇ ਸੱਸਰ ਪਏ, ਕਰਨੀ ਕਾਮਣ ਕਰਮਣ ਲਏ। ਸਾਹਸ ਸੰਯੋਗ ਵਿਆਹ ਵਿਯੋਗ, ਸੱਚ ਸੰਤਨ ਕਹੋ ਨਾਨਕ ਯੋਗ। ਗੌੜੀ ਮਹਿਲਾ ਪਹਿਲਾ। ਪੌਣੇ ਪਾਣੀ ਅਗਨੀ ਕਾ ਖੇਲ, ਚੰਚਲ ਚੱਪਲ ਬੁੱਧ ਕਾ ਖੇਲ। ਨੌ ਦਰਵਾਜੇ ਦਸਮ ਦੁਆਰ, ਬੂਝ ਰ ਗਿਆਨੀ ਇਹੋ ਵਿਚਾਰ।
ਕਰਤਾ ਭਗਤਾ ਸੁਨਤਾ ਸੋਈ, ਆ ਵਿਚਾਰੇ ਸੋ ਗਿਆਨੀ ਹੋਈ ਰਹਾਉ। ਦੇਹੀ ਮਾਟੀ ਬੋਲੇ ਪਾਉਣ, ਬੂਝੜ ਗਿਆਨੀ ਮੂਹਾ ਕੌਣ, ਮੂਹੀ ਸੁਰਤ ਬਾਦ ਅਹੰਕਾਰ, ਉਹ ਨਾ ਮੂਹਾ ਜੋ ਦੇਖਣ ਹਾਰ। ਜੈ ਕਾਰਨ ਤੀਰਥ ਜਾਹੀ, ਰਤਨ ਪਦਾਰਥ ਕਟਹੀ ਮਾਹੀ, ਪੜਪੜ ਪੰਡਿਤ ਬਾਦ ਵਖਾਣੇ, ਪਿੱਤਰ ਹੁੰਦੀ ਵਸਤਨ ਜਾਣੇ। ਉਹ ਨਮੂਆ ਮੇਰੀ ਮੂਹੀ ਬੁਲਾਏ, ਉਹ ਨਮੂਆ ਜੋ ਰਹਿ ਸਮਾਏ, ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਜ਼ਰ ਨਾ ਆਇਆ, ਗੌੜੀ ਮਹਿਲਾ ਪਹਿਲਾ ਦੱਖਣੀ। ਸੁਣ ਸੁਣ ਬੂਝੇ ਮਾਨੇ ਨਾਉ, ਤਾਂ ਕੇ ਸਦ ਬਲਿਹਾਰੇ ਜਾਓ।

ਆਉ। ਖੇਤੀ ਵਣਜ ਨਾਵੇਂ ਕੀ ਓੜ, ਪਾਪ ਪੁੰਨ ਬੀਜ ਕੀ ਪੋੜ, ਕਾਮ ਕਰੋ ਜੀ ਮੈਂ ਚੋੜ, ਨਾਮ ਸਾਰ ਚੱਲੇ ਮਨ ਖੋਟ। ਸੱਚੇ ਗੁਰ ਕੀ ਸਾਚੀ ਸੀਖ, ਤਨ ਮਨ ਸੀਤਲ ਸਾਚ ਪਰੀਖ, ਜਲ ਪੁਰਾਨ ਰਸ ਕਮਲ ਪਰੀਖ, ਸ਼ਬਦ ਰਤੇ ਮੀਠੇ ਰਸ ਈਖ। ਹੁਕਮ ਸੰਜੋਗੀ ਗੜ ਦਸ ਦੁਆਰ, ਪੰਚ ਬਸੇ ਮਿਲ ਜੋ ਤੇ ਪਾਰ, ਆਪ ਤੁਲੇ ਆਪੇ ਬਣਜਾਰ, ਨਾਨਕ ਨਾਮ ਸਵਾਰਨ ਹਾਰ, ਗੌੜੀ ਮਹਿਲਾ ਪਹਿਲਾ। ਜਾਤੋ ਜਾਏ ਕਹਾਂ ਤੇ ਆਵੇ, ਕਹਿ ਉਪਜੇ ਕਹਿ ਜਾਏ ਸਮਾਵੇ, ਕਿਉਂ ਬੰਦਿਓ ਕੋ ਮੁਕਤੀ ਪਾਵੇ, ਕਿਉਂ ਬਨਾਸੀ ਸਹਿ ਸਮਾਵੈ। ਨਾਮ ਹਿਰਦੇ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਹਿ ਕਾਮ ਰਹਾਉ। ਸਹਿਜੇ ਆਵੇ ਸਹਿਜੇ ਜਾਏ, ਮਨ ਤੇ ਉਪਜੇ ਮਨ ਮਾਹੇ ਸਮਾਏ, ਗੁਰਮੁਖ ਮੁਕਤੋ ਬੰਧਨ ਪਾਏ, ਸ਼ਬਦ ਵਿਚਾਰ ਛੂਟੇ ਹਰਨਾਏ। ਤਰਬਰ ਪੰਖੀ ਬਹੁ ਨਿਸਬਾਸ, ਸੁਖ ਦੁਖੀਆ ਮਨ ਮੋਹੋ ਵਿਨਾਸ਼, ਸਾਜ ਵਿਹਾਗ ਤਕੇ ਆਗਾਸ, ਦੈ ਦਿਸ ਤਾਵੇਂ ਕਰਮ ਵਿਲਖਿਆਸ। ਨਾਮ ਸੰਜੋਗੀ ਗੋਇਲ ਥਾੜ, ਕਾਮ ਕ੍ਰੋਧ ਫੂਟੇ ਬਿਖਮਾੜ, ਬਿਨ ਵੱਖਰ ਸੁਣੋ ਕਰ ਹਾੜ, ਗੁਰਮਿਲ ਖੋਲੇ ਬਜਰ ਕਪਾਟ। ਸਾਧੂ ਮਿਲੇ ਪੂਰਬ ਸੰਜੋਗ, ਸੱਚ ਰਹੱਸੇ ਪੂਰੇ ਹਰ ਲੋਕ, ਮੰਤਨ ਦੇ ਲੈ ਸਹਿ ਸੁਭਾਏ, ਨਾਨਕ ਤਿਨਕੇ ਲਾਗੂ ਪਾਏ, ਗੌੜੀ ਮਹੱਲਾ ਪਹਿਲਾ। ਕਾਮ ਕ੍ਰੋਧ ਮਾਇਆ ਮੇਚੀ, ਝੂਠ ਵਿਕਾਰ ਜਲ ਲਾਗੇ, ਝੂਠ ਵਿਕਾਰ ਜਾਗੇ ਹਿਤ ਚੀਜ, ਪੂੰਜੀ ਲਾਭ ਹੋ ਪੂੰਜੀ ਪਾਪ ਲੋਭ ਕੀ, ਤਰ ਤਾਰੀ ਮਰ ਨਾਮ ਸੁਚੀਤ। ਵਾਹ ਵਾਹ ਸੱਚੇ ਮੈਂ ਤੇਰੀ ਟੇਕ, ਹੋਂ ਪਾਪੀ ਤੂੰ ਨਿਰਮਲ ਏਕ ਰਹਾਓ। ਅਗਨ ਪਾਣੀ ਬੋਲੇ ਬੜ ਪੜਵਾਓ, ਜੇ ਵਾਹ ਇੰਦਰੀ ਏਕ ਸੁਭਾਓ, ਦਿਸ਼ਟ ਵਿਕਾਰ ਨਹੀਂ ਪਾਉ ਪਾਓ, ਆਪ ਮਾਰੇ ਤਾਂ ਪਾਏ ਨਾ। ਸ਼ਬਦ ਮੇਰੇ ਫਿਰ ਮਰਨ ਨਾ ਹੋਏ, ਬਿਨ ਮੂਹੇ ਕਿਉਂ ਪੂਰਾ ਹੋਏ, ਪਰਪੰਚ ਵਿਆਪ ਰਿਹਾ ਮਨ ਦੋਏ, ਥਿਰ ਨਰਾਇਣ ਕਰੇ ਸੋ ਹੋਏ। ਬੋਹ ਚੜਿਓ ਜੋ ਆਵੈ ਵਾਰ, ਠਾਂਡੇ ਬੋਸ ਦਰਗੈ ਮਾਰ, ਸੱਚ ਸਲਾਹੀ ਧਨ ਗੁਰਦੁਆਰ, ਨਾਨਕ ਦਰ ਕਰੇ ਕੰਕਾਰ, ਗੌੜੀ ਮਹੱਲਾ ਪਹਿਲਾ। ਉਲਟਿਓ ਕਮਲ ਬ੍ਰਾਹਮੀ ਵਿਚਾਰ, ਅੰਮ੍ਰਿਤ ਹਾਰ ਗਗਨ ਦਸ ਦੁਆਰ, ਤੈ ਬਣ ਬੇਂਦਿਆ ਆਪ ਮੁਰਾਰ। ਰੇਮਨ ਮੇਰੇ ਪਰਮ ਨ ਕੀਜੇ, ਮਨ ਮਾਨੇ ਅੰਮ੍ਰਿਤ ਰਸ ਪੀਜੈ ਰਹ। ਜਨਮ ਜੀਤ ਮਰਨ ਮਨ ਮਾਨਿਆ, ਆਪ ਮੂਆ ਮਨ ਮਨ ਤੇ ਜਾਣਿਆ, ਨਜ਼ਰ ਪਈ ਕਰ ਕਰਤੇ ਜਾਣਿਆ। ਜਸਾ ਤੀਰਥ ਮੱਜਨ ਨਾਮ, ਅਧਿਕ ਬਥਾਰ ਕਰੂੰ ਕਿਸ ਕਾਮ, ਨਾਰਾਇਣ ਅੰਤਰ ਜਾਮ। ਆਨ ਮਨੋ ਤੋ ਪਰ ਕਰ ਜਾਊਂ, ਕਿਸ ਜਾਚੂ ਨਾਹੀ ਕੋ ਥਾਉ, ਨਾਨਕ ਗੁਰਮੁਖ ਸਹਿ ਸਮਾਉ, ਗੌੜੀ ਮਹਿਲਾ ਪਹਿਲਾ। ਸਤਿਗੁਰ ਮਿਲੈ ਤਮਰਨ ਦਿਖਾਏ, ਮਨ ਰਹਿਣ ਰਸੇ ਅੰਤਰ ਪਾਏ, ਗਰਬ ਨਰ ਗਗਨ ਪੁਰ ਪਾਏ। ਮਰਨ ਲਿਖਾਏ ਆਏ ਨਹੀਂ ਰਹਿਣਾ, ਹਰ ਜਪ ਜਾਪ ਰਹਿਣ ਹਰ ਸਰਨ ਰਹਾਉ। ਸਤਿਗੁਰ ਮਿਲੇ ਤਦਬਦਾ ਪਾਗੇ, ਕਮਲ ਵਿਗਾਸ ਮਨ ਹਰ ਪਰ ਲਾਗੇ, ਜੀਵਤ ਮਰੇ ਬਾਹਾਂ ਰਸੇ ਆਗੇ। ਸਤਿਗੁਰ ਮਿਲੀਏ ਸਤਸੰਚਮ ਸੂਚਾ, ਗੁਰ ਕੀ ਪੌੜੀ ਉੱਚੋ ਉੱਚਾ, ਕਰਮ ਮਿਲੇ ਜਮਕਾ ਪੌ ਮੂਚਾ। ਗੁਰ ਮਿਲੀਏ ਮਿਲੇ ਅੰਕ ਸਮਾਇਆ, ਕਰ ਕਿਰਪਾ ਕਰ ਮਹਿਲ ਦਿਖਾਇਆ, ਨਾਨਕ ਹਉਮੈ ਮਾਰ ਮਿਲਾਇਆ, ਗੌੜੀ ਮਹਿਲਾ ਪਹਿਲਾ। ਕਿਰਤ ਪਿਆ ਨਾ ਮੇਟੇ ਕੋਏ, ਕਿਆ ਜਾਣਾ ਕਿਆ ਆਗੇ ਹੋਏ, ਜੋ ਤਿਸ ਪਾਣਾ ਸੋਈ ਹੂਆ, ਅਵਰਨ ਕਰਨੇ ਵਾਲਾ ਦੂਆ। ਨਾ ਜਾਣਾ ਕਰਮ ਕੇਵਲ ਤੇਰੀ ਦਾਤ, ਕਰਮ ਧਾਰਮ ਤੇਰੇ ਨਾਮ ਕੀ ਜਾਤ ਰਹਾਉ। ਤੂੰ ਇਹ ਵਰਦਾਤਾ ਦੇ ਬਣਹਾਰ, ਤੋਟ ਨਾਹੀਂ ਤੁਧ ਭਗਤ ਭੰਡਾਰ, ਕੀਆ ਗਰਬ ਨੇ ਆਵੇ ਰਾਸ, ਜੀਉ ਪਿੰਡ ਸਭ ਤੇਰੇ ਪਾਸ। ਤੂੰ ਮਾਰ ਜਵਾਲੇ ਬਖਸ਼ ਮਲਾਏ, ਜੋ ਭਾਵੀ ਤੂੰ ਨਾਮ ਜਪਾਏ, ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ, ਗੁਰਮਤਿ ਦੇ ਭਰੋਸੇ ਤੇਰਾ। ਤਨ ਮੈਂ ਮੈਲ ਨਾਹੀ ਮਨ ਰਾਤਾ, ਗੁਰਬਚਨੀ ਸਤ ਸ਼ਬਦ ਪਛਾਤਾ, ਤੇਰਾ ਤਨ ਨਾਮ ਕੀ ਵਡਿਆਈ, ਨਾਨਕ ਰਹਿਣਾ ਭਗਤ ਸਰਨਾਈ, ਗੌੜੀ ਮਹਿਲਾ ਪਹਿਲਾ। ਜਿਨ ਕਤ ਕਹਾਇਓ ਅਪਿਉ ਪਿਆਇਆ, ਅਨਪੈ ਵਿਸਰੇ ਨਾਮ ਸਮਾਇਆ। ਕਿਆ ਡਰੀਏ ਡਰ ਡਰੇ ਸਮਾਨਾ, ਪੂਰੇ ਗੁਰ ਕੇ ਸ਼ਬਦ ਪਛਾਨਾ ਰਹਾਉ। ਜਿਸ ਨਰ ਰਾਮ ਹਿਰਦੇ ਹਰ ਰਾਸ, ਸਹਿਸ ਪਾਏ ਮਿਲੇ ਸ਼ਵਾਸ, ਜਾਂ ਇਸ ਬਾਰੇ ਸਾਜ ਬਿਆਲ, ਤੁਤ ਮਨਮੁਖ ਬੰਦੇ ਕਾਲ। ਐਨਸ ਨਾਮ ਹਿਰਦੇ ਸੇ ਪੂਰੇ, ਨਾਨਕ ਰਾਮ ਮਿਲੇ ਪਰਮ ਦੂਰੇ, ਗੌੜੀ ਮਹਿਲਾ ਪਹਿਲਾ।
ਜਨਮ ਮਰੈ ਤ੍ਰੈਗੁਣ ਹਿਤਕਾਰ ਚਾਰੇ ਵੇਦ ਕਥੇ ਆਕਾਰ ਤੀਨ ਅਵਸਥਾ ਕਹੇ ਵਖਿਆਨ ਤੁਰੀ ਅਵਸਥਾ ਸਤਿਗੁਰ ਤੇ ਹਰਿ ਜਾਨ ਰਾਮ ਭਗਤ ਗੁਰ ਸੇਵਾ ਤਰਨਾ ਬੋੜ ਜਨਮ ਨਾ ਹੋਏ ਹੈ ਮਰਨਾ ਰਹਾਉ ਚਾਦ ਪਦਾਰਥ ਕਹੇ ਸਭ ਕੋਈ ਸਿਮਰਤ ਸਤ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੇ ਹਿਰਦੇ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤਿਆ ਆਨੰਦ ਗੁਰਮਤ ਪਾਏ ਪਰਮਾਨੰਦ ਜਿਨ ਪਾਇਆ ਗੁਰਦੇਖ ਦਿਖਾਇਆ ਆਸਾ ਮਹਿ ਨਿਰਾਸ ਬਜਾਇਆ ਦੀਨਾ ਨਾਥ ਸਰਬ ਸੁਖਦਾਤਾ ਨਾਨਕ ਹਰ ਚਰਨੀ ਮਨ ਰਾਤਾ ਗੌੜੀ ਚੇਤੀ ਮਹਿਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਏ ਸੰਸਾਰੋ ਲੱਭ ਲਵੋ ਮੁਚ ਕੂੜ ਕਮਾਵੇ ਬਹੁਤੇ ਉਠਾਵੇ ਪਾਰੋ ਤੂੰ ਕਾਇਆ ਮੈਂ ਰੁਲਤੀ ਦੇਖੀ ਸਿਰ ਤਰਿ ਉੱਪਰ ਛਾਰੋ ਸੁਣ ਸੁਣ ਸਿੱਖ ਮਾਰੀ ਸ਼ੁਕਰ ਕੀਤਾ ਰਹਿਸੀ ਮੇਰੇ ਜੀੜੇ ਬੋੜ ਨੇ ਆਵੇ ਵਾਰੀ ਰਹਾਓ ਹੁਣ ਤੂੰ ਦੇ ਆਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ ਨਿੰਦਾ ਚੁੰਦਾ ਕਰੇ ਪਰਾਈ ਝੂਠੀ ਲਾਤ ਵਾਰੀ ਵੇਲ ਪਰਾਈ ਜੋਏ ਜੀੜੇ ਕਰੇ ਚੁਰੀ ਬਰਿਆਰੀ ਹੰਸਾ ਚੱਲਿਆ ਤੂੰ ਪਿੱਛੇ ਰਹੀਏ ਛੁੱਟਰ ਹੋਈਏ ਨਾਰੀ ਤੂੰ ਕਾਇਆ ਰਹੀਏ ਸੁਪਨੰਤ ਤੁਰਕਿਆ ਕਰਮ ਕਮਾਇਆ ਕਰ ਜੋਰੀ ਮੈਂ ਜਾਂ ਕਿਛ ਕਿਲੀਆ ਤਾਂ ਮਨ ਭਲਾ ਪਾਇਆ ਹਲਤ ਨ ਸੋਭਾ ਪਲਤ ਨ ਢੋਈ ਐਲਾ ਜਨਮ ਗਵਾਇਆ ਖਰੀ ਦੁਹੇਲੀ ਹੋਈ ਬਾਬਾ ਮੇਰੀ ਨਾਨਕ ਮੇਰੀ ਬਾਤ ਨ ਪੁੱਛੇ ਕੋਈ ਰਹਾਓ ਤਾਜੀ ਤੁਰਕੀ ਸੋਹਣਾ ਰੁੱਪਾ ਕੱਪੜ ਕੇਰੇ ਭਾਰਾ ਕਿਸੇ ਨਾਲ ਨ ਚੱਲੇ ਨਾਨਕ ਚੜ ਚੜ ਪਏ ਗਵਾਰਾ ਕੂਜਾ ਮੇਵਾ ਮੈਂ ਸਭ ਕੁਛ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀਮ ਦਿਵਾਲੀ ਉਸਾਰੀ ਪਸਮੰਦਰ ਕੀ ਢੇਰੀ ਸੰਚੇ ਸੰਚਨ ਦੇਈ ਕਿਸੇ ਹੀ ਅੰਧ ਜਾਣੇ ਸਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੇ ਕਿਸੇ ਨ ਕੇਰੀ ਸਰ ਮੂਰਖ ਮਾਨੇ ਜਾਣਾ ਹੋਗ ਤਿਸੇ ਕਾ ਭਾਣ ਰਹਾਓ ਸ਼ਾਹ ਹੁਮਾਰਾ ਠਾਕੁਰ ਪਾਰਾ ਹਮ ਤਿਸਕੇ ਬਣਜਾਰੇ ਜੀਉ ਪਿੰਡ ਸਿਮਰਾਸ ਤਿਸੇ ਕੀ ਮਾਰਿਆ ਆਪੇ ਜੀ ਵਾਲੇ ਗੌੜੀ ਚੇਤੀ ਮਹਿਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੂ ਕਰ ਬਾਰ ਮਨਾ ਮਾਰੇ ਲੂਟੇ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮਦਲ ਵਿਖ ਕਨਾ ਰਹਾਓ ਸਾਰ ਮਰੋਲੀ ਰਾਖੇ ਦੁਆਰਾ ਭੀਤਰ ਬੈਠੀ ਸਾਤ ਨਾ ਅੰਮ੍ਰਿਤ ਕੇਲ ਕਰੇ ਨਿਤ ਕਾਵਣ ਅਵਰ ਲੁਟੇ ਸੁਪੰਚ ਜਨਾ ਟਾਹੇ ਮਰੋਲੀ ਲੁਟਿਆ ਦੋੜਾ ਦੇਹੁਰਾ ਸਾਤਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਪਾ ਗਏ ਸੇ ਪੰਚ ਜਨਾ ਕਾਮਨ ਲੋੜੇ ਸੋਨਾ ਰੁਪਾ ਮਿੱਤਰ ਲੋੜਨ ਖਾਦਾ ਸੋ ਖਾਦਾਤਾ ਨਾਨਕ ਪਾਪ ਕਰੇ ਤਿਨ ਕਾਰਨ ਜਾਸੀ ਜੰਪੁਰ ਬਾਦਾਤਾ ਗੌੜੀ ਚੇਤੀ ਮਹਿਲਾ ਪਹਿਲਾ ਮੁੰਦਰਾਂ ਤੇ ਕੜ ਪੀਤਰ ਮੁੰਦਰਾਂ ਕਾਇਆ ਖੀਜੇ ਖਿੰਤਾ ਤਾ ਪੰਚਲੇ ਬਸ ਕੀਜੇ ਰਾਵਲ ਏ ਮਨ ਕੀਜੇ ਡੰਡਾਤਾ ਜੋਗ ਜੁਗਤ ਇਹ ਪਾਸਤਾ ਏਕ ਸ਼ਾਬ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾਭ ਸਥਾ ਰਹਾਉ ਮੂੰਡ ਬਣਾਈਏ ਜੇ ਗੁਰ ਪਾਈਏ ਹਮ ਗੁਰ ਕੀਨੀ ਗੰਗਾ ਤਾ ਤ੍ਰੈਵਣ ਤਾਰਨ ਹਾਰ ਸਵਾਮੀ ਏਕ ਨਚੀਤ ਅੰਤਾਤਾ ਕਰ ਪਟੰਬ ਗਲੀ ਮਨ ਲਾਭ ਸੰਸਾ ਮੂਲ ਲਾ ਜਾਵਸਾ ਏਕ ਚਰਨ ਜੇ ਚਿਤ ਲਾਵੇ ਲਭ ਲੋਭ ਕੀ ਤਾਵਸਾ ਜਪਸ ਨਿਰੰਜਨ ਰਚਸ ਮਨਾ ਕਾਹੇ ਬੋਲੇ ਜੋਗੀ ਕਪਟ ਕਨਾ ਰਹਾਓ ਕਾਇਆ ਕਮਲੀ ਹੰਸਿਆਣਾ ਮੇਰੀ ਕਰਤ ਬਿਹਾਣੀ ਤਾ ਪ੍ਰਮਤ ਨਾਨਕ ਨਾਂਗੀ ਦਾਂਝੇ ਫਿਰ ਪਾਛੇ ਪੁਸ਼ਤਾਣੀ ਤਾ ਗੌੜੀ ਚੇਤੀ ਮਹਿਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੈ ਜੇ ਕਰ ਦਿੜ ਕਰ ਕੀਜੇ ਰੇ ਜਨਮ ਜਨਮ ਕੇ ਪਾਪ ਕਰਨ ਕੇ ਕਾਟਣ ਹਾਰਾ ਲੀਜੇ ਰੇ ਮਨ ਏਕੋ ਸਾਹਿ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੇ ਲੱਖਣ ਲੱਖਣਾ ਜਾਈ ਰੇ ਰਹਾਓ ਸ਼ੱਕਰ ਖੰਡ ਮਾਇਆ ਤਨ ਮੀਠੀ ਤਮੋ ਪੰਡ ਚਾਈ ਰੇ ਰਾਤ ਨੇਰੀ ਸੂਜ ਨਾਹੀ ਲਚ ਟੂਕ ਸਮੂਸਾ ਪਾਈ ਰੇ
ਮਨਮੁਖ ਕਰੇ ਤੇ ਤਾ ਦੁੱਖ ਲਾਗੇ, ਗੁਰਮੁਖ ਮਿਲੇ ਵਡਾਈ ਰੇ, ਜੋ ਤਨ ਕੀਆ ਸੋਈ ਹੂਆ, ਕਿਰਤਨ ਮੇਟਿਆ ਜਾਈ ਰੇ। ਸਪੋਰ ਭਰੇ ਨਾ ਹੋਵੇ ਊਣੇ, ਜੋ ਰਾਤੇ ਰੰਗ ਲਾਈ ਰੇ, ਤਿਨ ਕੀ ਪੰਖ ਹੋਵੇ ਜੇ ਨਾਨਕ, ਤੂੰ ਮੂੜਾ ਕੁਛ ਪਾਈ ਰੇ। ਗੌੜੀ ਚੇਤੀ ਮਹਿਲਾ ਪਹਿਲਾ, ਕਤਕੀ ਮਾਈ ਬਾਪ ਕਤਕੇਰਾ, ਕਿੰਦੂ ਥਾ ਹੂੰ ਹਵੇ ਆਏ, ਅਗਨ ਬਿੰਬ ਜਲ ਪੀਤਰ ਨਿਭਜੇ, ਕਾਹੇ ਕੰਮ ਸੁਪਾਏ। ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹਿ ਨ ਜਾਣੀ ਔਗਣ ਮੇਰੇ ਰਹਾਉ। ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਅਪਾਏ, ਕੇਤੇ ਨਾਗ ਕੁਲੀ ਮੈਂ ਆਏ, ਕੇਤੇ ਪੰਖੇ ਉਡਾਏ। ਅਟਪੱਟਣ ਵਿੱਚ ਮੰਦਰ ਭੰਨੇ, ਕਰ ਚੋਰੀ ਕਰਿਆਵੇ, ਅੱਗੋਂ ਦੇਖੇ ਪਿੱਛੋਂ ਦੇਖੇ, ਤੁਝਤੇ ਕਹਾਂ ਛੁਪਾਵੇ। ਤੱਟ ਤੀਰਥ ਹਮ ਨਮਖਣ ਦੇਖੇ, ਹਟਪੱਟਣ ਬਜਾਰਾ, ਲਾ ਲੈ ਤੱਕੜੀ ਤੋਲਣ ਲਾਗਾ, ਕਟਹੀ ਮੈਂ ਬਣਜਾਰਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰੇ ਪਾਵੋ, ਡੁੱਬਦੇ ਪੱਥਰ ਤਾਰੇ। ਜੀਰਾਗਣ ਬਰਾਗਰ ਤੱਪੈ, ਪੀਤਰ ਵੱਗੇ ਕਾਤੀ, ਪ੍ਰਮਤ ਨਾਨਕ ਹੁਕਮ ਪਛਾਣੇ, ਸੁਖ ਹੋਵੇ ਦਿਨ ਰਾਤੀ। ਗੌੜੀ ਬਰਾਗਣ ਮਹਿਲਾ ਪਹਿਲਾ, ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਨਾਮ ਨ ਜਾਣਿਆ ਰਾਮ ਕਾ, ਮੂੜੇ ਫਿਰ ਪਾਸ਼ੇ ਪਛਤਾਹੇ ਰੇ ਰਹਾਉ। ਅਨੰਤ ਧਨ ਧਰਨੀ ਤਰੇ, ਅਨੰਤ ਨਚਾਇਆ ਜਾਏ, ਅਨੰਤ ਕੋ ਚਾਹਣ ਜੋ ਗਏ, ਸੋ ਆਏ ਅਨੰਤ ਗਵਾਏ। ਆਪਣ ਦੀ ਆ ਜੇ ਮਿਲੇ ਤਾਂ ਸਭ ਕੋ ਪਾਂਗਟ ਹੋਏ, ਕਰਮਾਏ ਉੱਪਰ ਨਿਬੜੇ, ਜੇ ਲੋਚੇ ਸਭ ਕੋਏ। ਨਾਨਕ ਕਰਨਾ ਜਿਨ ਕੀ ਆ, ਸੋਈ ਕਾਰ ਕਰੇ, ਹੁਕਮ ਨ ਜਾਪੀ ਖਸਮ ਕਾ, ਕਿਸੇ ਵਡਾਈ ਦੇ। ਗੌੜੀ ਬਿਰਾਗਣ ਮਹਿਲਾ ਪਹਿਲਾ, ਹਰਨੀ ਹੋਮਾ ਬੰਨ ਬਸਾਂ, ਕੰਧ ਮੂਲ ਚੁਣ ਖਾਓ, ਗੁਰਪ੍ਰਸਾਦੀ ਮੇਰਾ ਸ਼ੌ ਮਿਲੇ, ਵਾਰ ਵਾਰ ਹੋਂ ਜਾਓ ਜੀਓ। ਮੈਂ ਬਣ ਜਾਣ ਰਾਮ ਕੀ, ਤੇਰਾ ਨਾਮ ਬਖ ਬਖਾਰ ਜੀ ਰਹਾਓ। ਕੋਕਲ ਹੋਮਾ ਅੰਬ ਬਸਾਂ, ਸਹਿ ਸ਼ਬਦ ਸੁਚਾਰ, ਸਹਿ ਸਪਾਹ ਮੇਰਾ ਸ਼ੌ ਮਿਲੇ, ਦਰਸ਼ਨ ਰੂਪ ਅਪਾਰ। ਮਛਲੀ ਹੋਮਾਂ ਜਲ ਵਸਾਂ, ਜੀ ਜਨ ਸਭਸਾਰ, ਔਰ ਵਾਰ ਪਾਰ ਮੇਰਾ ਸ਼ੌ ਵਸੇ, ਹੋ ਮਿਲੂੰਗੀ ਬਾਂਹ ਪਸਾਰ। ਨਾਗਣ ਹੋਮਾਂ ਧਰ ਵਸਾਂ, ਸ਼ਬਦ ਵਸੇ ਪਹੁੰਚਾਏ, ਨਾਨਕ ਸਦਾ ਸੁਹਾਗਣੀ, ਜਿਨ ਜੋਤੀ ਜੋਤ ਸਮਾਏ। ਗੌੜੀ ਪੂਰਬੀ ਦੇਵਕੀ ਮਹਿਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤੇ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ। ਤੁਮ ਗਾਵੋ ਮੇਰ ਨਿਰਭਉ ਕਾ ਸੋਲਾ, ਹੋ ਵਾਰੇ ਜਾਉਂ ਜਿਤ ਸੋਲੇ, ਸਦਾ ਸੁਖ ਹੋਏ ਰਹਾਉ। ਨਿਤ ਨਿਰਜੀੜੇ ਸੰਭਾਲੀਆਂ ਦੇਖੇ ਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਕਰ ਕਰੇ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਏ ਨਾਨਕ ਸੇ ਦਇਆਵਨ। ਰਾਹ ਗੌੜੀ ਗੁਆਰੇ ਦੀ ਮਹਿਲਾ ਤੀਜਾ, ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰ ਮਿਲੀਏ ਹਰ ਮੇਲਾ ਹੋਈ, ਆਪੇ ਮੇਲ ਮਿਲਾਵੇ ਸੋਈ।